0: ਉਹਨਾਂ ਨੂੰ ਵੀ ਘਰ ਨੂੰ ਘਰ ਦੀ ਕੋਈ ਫਿਕਰ ਨਹੀਂ। ਉਹ ਵੀ ਢੋਲੇ ਦੀਆਂ ਲਾਉਂਦੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਨੇ। ਦੋਵਾਂ ਦੇ ਵਿੱਚ ਫਰਕ ਕੀ ਹੋਇਆ? ਮੈਂ ਤਾਂ ਇਹੋ ਹੀ ਸੋਚਦਾ ਰਿਹਾ। ਅਸਲ ਦੇ ਵਿੱਚ ਮੈਨੂੰ ਲੱਗਾ ਕਿ ਇਹ ਸਾਡਾ ਦੁਨਿਆਵੀ ਸਫ਼ਰ ਆ। ਇਹ ਦੁਨੀਆਂ ਦੇ ਉੱਤੇ ਜੋ ਆਪਾਂ ਮੈਲ, ਜੋ ਆਪਾਂ ਆਪਣੀਆਂ ਮਿਹਨਤਾਂ ਦੇ ਨਾਲ, ਆਪਣੀਆਂ ਸੋਚਾਂ ਦੇ ਨਾਲ ਬਹੁਤ ਕੁਛ ਉਸਾਰਦੇ ਹਾਂ, ਅਸਲ ਦੇ ਵਿੱਚ ਇਹ ਵੀ ਤਾਂ ਆਪਾਂ ਇੱਕ ਦਿਨ ਛੱਡ ਕੇ ਜਾਣਾ। ਪਤਾ ਨਹੀਂ ਕਿਉਂ, ਜੇ ਸਮੇਂ ਤੋਂ ਪਹਿਲਾਂ ਉਸ ਘਰ ਨੂੰ ਕੋਈ ਠੋਕਰ ਮਾਰ ਦਿੰਦਾ, ਕੋਈ ਸਾਨੂੰ ਘਾਟਾ ਪੈ ਜਾਂਦਾ, ਕੋਈ ਸਾਡੀ ਉਸ ਬਣਾਈ ਹੋਈ ਮਲਕੀਅਤ ਦੇ ਵਿੱਚ ਉਨੀ ਕੀ ਕਰ ਦਿੰਦਾ, ਜਾਂ ਆਪਾਂ ਆਪ ਹੀ ਉਹਨੂੰ ਕਿਤੇ ਗਲਤੀ ਦੇ ਨਾਲ ਉੱਤੇ ਥੱਲੇ ਕਰ ਲੈਂਦੇ, ਤੇ ਉਹਦਾ ਫਿਰ ਸਾਨੂੰ ਇੰਨਾ ਕਿਉਂ ਦੁੱਖ ਹੁੰਦਾ? ਜਦਕਿ ਜਿਨ੍ਹਾਂ ਦਾ ਨਹੀਂ ਕੁਛ ਹੋਇਆ, ਜਿਨ੍ਹਾਂ ਦੀ ਉਹ ਜਮ੍ਹਾਂ ਪੂੰਜੀ ਉਸੇ ਤਰ੍ਹਾਂ ਦੇ ਨਾਲ ਪਈ ਹੈ, ਜਿਨ੍ਹਾਂ ਦਾ ਉਹ ਘਰ ਜਿੱਦਾਂ ਦਾ ਉਹਨਾਂ ਨੇ ਬਣਾਇਆ ਸੀ ਉਵੇਂ ਦਾ ਹੀ ਪਿਆ ਹੈ, ਛੱਡ ਕੇ ਤਾਂ ਉਹਨਾਂ ਨੇ ਵੀ ਜਾਣਾ। ਅਜੀਬ ਲੀਲਾ। ਬਸ ਇਹੀ ਸੋਚਦਾ ਆਸ਼ਰਮ ਤੱਕ ਪਹੁੰਚ ਗਿਆ। ਸਬਕ ਬੜਾ ਵੱਡਾ ਜੇ ਆਪਾਂ ਆਪਣੀ ਦੁਨੀਆਦਾਰੀ ਦੇ ਉੱਤੇ ਵੀ ਲਾ ਲਈਏ, ਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਬਹੁਤ ਇੰਪੋਰਟੈਂਟ ਲੱਗਦੀਆਂ ਨੇ, ਪਰ ਅਗਲੇ ਪੜਾਅ ਦੇ ਉੱਤੇ ਜਾ ਕੇ ਸਾਨੂੰ ਉਹਨਾਂ ਦਾ ਚੇਤਾ ਵੀ ਨਹੀਂ ਹੁੰਦਾ। ਸਾਨੂੰ ਬੜਿਆਂ ਸਾਰਿਆਂ ਨੂੰ ਇਹ ਹੋਊਗਾ ਕਿ ਸਾਡੀ ਪੜ੍ਹਾਈ ਵਧੀਆ ਹੋ ਜਾਵੇ, ਸਾਡੀ ਸਕੂਲਿੰਗ, ਸਾਡਾ ਕਾਲਜ ਵਧੀਆ ਹੋ ਜਾਵੇ, ਅਸੀਂ ਸੋਹਣੀਆਂ ਡਿਗਰੀਆਂ ਲੈ ਲਈਏ ਤਾਂ ਕਿ ਜ਼ਿੰਦਗੀ 'ਚ ਕਿਸੇ ਪਾਸੇ ਲੱਗ ਜਾਈਏ। ਉਹ ਹੋ ਚੁੱਕੀਆਂ ਹੁੰਦੀਆਂ ਨੇ। ਫਿਰ ਸ਼ਾਇਦ ਕਈਆਂ ਦਾ ਟੀਚਾ ਹੋਵੇ ਕਿ ਮੈਨੂੰ PR ਮਿਲ ਜਾਵੇ, ਮੈਂ ਪੱਕਿਆ ਹੋ ਜਾਵਾਂ ਬਾਹਰ, ਉਹਦੇ ਵਿੱਚ ਕੋਈ ਖਲਲ ਆਵੇ ਤਾਂ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਪਰ ਉਸ ਤੋਂ ਬਾਅਦ ਜਦੋਂ ਆਪਾਂ ਸਿਟੀਜ਼ਨਸ਼ਿਪ ਲੈਣ ਵੱਲ ਵੱਧਦੇ ਹਾਂ ਤਾਂ ਫਿਰ ਉਹ PR ਨੂੰ ਇੱਕ ਤਰ੍ਹਾਂ ਨਾਲ ਠੋਕਰੀ ਮਾਰ ਚੁੱਕੇ ਹੁੰਦੇ ਹਾਂ, ਜਾਂ ਫਿਰ ਕਿਸੇ ਨੇ ਘਰ ਬਣਾਉਣਾ ਹੋਵੇ, ਕੋਈ ਇੱਕ ਘਰ ਬਣਾ ਲੈਂਦਾ ਤੇ ਮੁੜ ਕੇ ਉਸ ਤੋਂ ਵੱਡੇ ਘਰ ਵੱਲ ਨੂੰ ਵੱਧ ਜਾਂਦਾ, ਜਦਕਿ ਉਹ ਪਹਿਲਾਂ ਬਣਾਉਣ ਦੇ ਵਿੱਚ ਛੋਟੀਆਂ ਛੋਟੀਆਂ ਕਈ ਪਰੇਸ਼ਾਨੀਆਂ ਆਈਆਂ ਹੁੰਦੀਆਂ ਨੇ, ਉਹਨੂੰ ਉਹ ਬਹੁਤ ਪਹਾੜ ਲੱਗਦੀਆਂ, ਉਹ ਆਪਣੀ ਜ਼ਿੰਦਗੀ ਨਰਕ ਕੱਟ ਛੱਡਦਾ ਥੋੜ੍ਹੇ ਸਮੇਂ ਦੇ ਲਈ। ਆਪਣੇ ਸਰੀਰ ਦਾ ਕਈ ਵਾਰੀ ਬੰਦਾ ਸੱਤਿਆ ਨਾਸ ਮਾਰ ਲੈਂਦਾ, ਪਰ ਕਦੀ ਸੋਚ ਕੇ ਵੇਖਿਓ, ਜੋ ਕੁਛ ਵੀ ਆਪਾਂ ਉਸ ਤੋਂ ਪਿੱਛੇ ਛੱਡ ਆਏ ਹੁੰਦੇ ਹਾਂ ਉਹਦੇ ਬਾਰੇ ਤਾਂ ਕਦੀ ਸੋਚ ਵਿਚਾਰ ਵੀ ਨਹੀਂ ਕੀਤਾ। ਬੜੀਆਂ ਚੀਜ਼ਾਂ ਨੇ ਜਿਹੜੀਆਂ ਬੀਤੇ ਕੱਲ੍ਹ 'ਚ ਆਪਾਂ ਕੀਤੀਆਂ, ਉਹਨਾਂ ਬਾਰੇ ਸਾਨੂੰ ਚਿੱਤ ਚੇਤਾ ਵੀ ਨਹੀਂ ਹੈ ਕੀ ਉਦੋਂ ਪਰੇਸ਼ਾਨੀਆਂ ਆਈਆਂ ਸੀ, ਕਿਹੜੇ ਕਿਹੜੇ ਜ਼ਫਰ ਜਾਲੇ ਸੀ, ਤੇ ਉਹ ਚੇਤੇ ਕਰਕੇ ਵੀ ਕਹੀਦਾ ਉਹ ਕਿੱਡੀ ਕੁ ਗੱਲ ਸੀ, ਕਿਉਂਕਿ ਉਹ ਤੋਂ ਵੱਡੀ ਮੁਸੀਬਤ ਹੁਣ ਆਪਾਂ ਸਹੇੜਨ ਜੋਗੇ ਹੋ ਚੁੱਕੇ ਹੁੰਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੋਂ ਹਰ ਇੱਕ ਲੈਵਲ ਦੇ ਉੱਤੇ, ਅਧਿਆਤਮਕ ਲੈਵਲ ਦੇ ਉੱਤੇ, ਇਸ ਦੁਨੀਆਦਾਰੀ ਦੇ ਲੈਵਲ ਦੇ ਉੱਤੇ ਇੱਕ ਲੈਸਨ ਆਪਾਂ ਜ਼ਰੂਰ ਸਿੱਖ ਲੱਗ ਕੇ ਅੱਗੇ ਵਧਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਗੌਤਮ ਬੁੱਧ ਹੋਰਾਂ ਦੇ ਜੀਵਨ ਤੋਂ ਪ੍ਰੇਰਿਤ ਇਹ ਕਹਾਣੀ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
2: JBCO Films leke aaye ne action, emotion ate full on entertainment. Punjabi feature film Shera.
3: 5 saal baad mudiyan Shera, te mudiyan vi kede haathan ch.
4: Starring Parmesh Verma, Sonal Chauhan, Yograj Singh, Manav Vij ate hor vi ugge kalakar.
5: Main utthon vi mud ke aaya ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
2: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
4: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਜੋਗਿੰਦਰ ਸਿੰਘ ਹੱਲੇ ਕੰਮ ਤੋਂ ਘਰੇ ਪਹੁੰਚਿਆ ਹੀ ਸੀਗਾ। ਘਰੇ ਆ ਕੇ ਬੈਠਾ ਸੀ, ਪਾਣੀ ਤਾਣੀ ਪੀਂਦਾ ਸੀਗਾ। ਉਸਦੀ ਘਰ ਵਾਲੀ ਕੋਲ ਬਹਿ ਕੇ ਪੁੱਛ ਰਹੀ ਹੁੰਦੀ ਆ ਕਿ ਦਿਨ ਕਿਵੇਂ ਦਾ ਲੰਘਿਆ, ਕੀ ਕੁਝ ਕੀਤਾ ਅੱਜ। ਸਵੇਰੇ ਜਾਂਦੇ ਜਾਂਦੇ ਕੰਮ ਤੋਂ ਲੇਟ ਹੋ ਗਏ ਸੀਗੇ, ਆਫਿਸ ਦੇ ਵਿੱਚ ਕੋਈ ਗੱਲ ਤਾਂ ਨਹੀਂ ਹੋਈ। ਜੋ ਉਹਨਾਂ ਦੀਆਂ ਦਿਨ ਪ੍ਰਤੀ ਦਿਨ ਦੀਆਂ ਰੋਜ਼ ਦੀਆਂ ਸ਼ਾਮ ਦੀਆਂ ਗੱਲਾਂ ਹੁੰਦੀਆਂ ਸਨ ਉਹੀ। ਇਹਨੇ ਨੂੰ ਦਰਵਾਜ਼ਾ ਖੜਕਦਾ ਜਿਹੜਾ ਕਿ ਖੁੱਲ੍ਹਾ ਹੀ ਹੁੰਦਾ, ਜਿਵੇਂ ਕੋਈ ਹੱਥ ਮਾਰ ਰਿਹਾ ਹੋਵੇ ਖਲੋਤੇ ਖੁੱਲ੍ਹੇ ਬੂਹੇ ਤੇ। ਤੇ ਜੋਗਿੰਦਰ ਸਿੰਘ ਨੂੰ ਜਿਵੇਂ ਪਤਾ ਹੁੰਦਾ ਵੀ ਬਾਹਰ ਬੂਹੇ ਤੇ ਕੌਣ। ਥੋੜ੍ਹਾ ਮਾਯੂਸ ਜਿਹਾ ਹੋ ਕੇ, ਪਤਾ ਨਹੀਂ ਇਕਦਮ ਦੁਖੀ ਜਿਹਾ ਹੋ ਕੇ ਦਰਵਾਜ਼ੇ ਵੱਲ ਨੂੰ ਵੱਧਦਾ। ਜਿਉਂ ਜਿਉਂ ਦਰਵਾਜ਼ੇ ਵੱਲ ਨੂੰ ਵੱਧ ਰਿਹਾ ਹੁੰਦਾ, ਉਸਨੂੰ ਬਜ਼ੁਰਗ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਹੜੀ ਆਵਾਜ਼ ਤੋਂ ਸ਼ਾਇਦ ਉਹ ਪਹਿਲਾਂ ਹੀ ਜਾਣੂ ਹੁੰਦਾ। ਮੈਂ ਕਿਰਾਏਦਾਰ ਹਾਂ। ਉਹ ਭਾਈ, ਮੇਰੀ ਫੋਟੋ ਪਈ ਹੋਣੀ, ਮੈਂ ਕਿਰਾਏਦਾਰ ਹਾਂ। ਇਹ ਬਜ਼ੁਰਗ ਦੀਆਂ ਆਵਾਜ਼ਾਂ ਜਿਹੜੀਆਂ ਨੂੰ ਹਮੇਸ਼ਾ ਸੁਣਦੀਆਂ ਰਹਿੰਦੀਆਂ ਸਨ। ਜਿਵੇਂ ਸਭ ਕੁਝ ਤੋਂ ਜਾਣੂ ਹੁੰਦਾ ਹੋਇਆ ਵੀ ਅੱਗੇ ਕੀ ਹੋਣਾ, ਦਰਵਾਜ਼ੇ ਅੱਗੇ ਜਾ ਕੇ ਖਲੋ ਜਾਂਦਾ। ਉਹੀ ਬਜ਼ੁਰਗ ਰੋਜ਼ ਵਾਲਾ ਆਖਣ ਲੱਗਾ, ਭਾਈ ਮੇਰੀ ਇੱਥੇ ਫੋਟੋ ਹੋਣੀ ਆਪਣੀ ਘਰ ਵਾਲੀ ਨਾ, ਮੈਂ ਇੱਥੇ ਕਿਰਾਏ 'ਤੇ ਰਹਿੰਦਾ ਹੁੰਦਾ ਸੀ। ਇੱਥੋਂ ਪਹਿਲਾਂ ਕਿ ਜੋਗਿੰਦਰ ਸਿੰਘ ਕੁਝ ਬੋਲਦਾ, ਉਸਦੀ ਘਰ ਵਾਲੀ ਉੱਥੇ ਆ ਜਾਂਦੀ। ਉਹ ਵੀ ਜਿੱਦਾਂ ਬਜ਼ੁਰਗ ਨੂੰ ਜਾਣਦੀ ਹੁੰਦੀ, ਅਤੇ ਦੋਵਾਂ ਲਈ ਨਿੱਤ ਦਾ ਵਰਤਾਰਾ ਸੀ। ਉਹ ਅੰਦਰ ਜਾਂਦੀ ਹੈ, ਫੋਟੋ ਲਿਆਉਂਦੀ ਆ ਅਤੇ ਉਸ ਬਜ਼ੁਰਗ ਨੂੰ ਫੜਾ ਦਿੰਦੀ। ਉਹ ਫੋਟੋ ਉਸ ਬਜ਼ੁਰਗ ਦੀ ਉਸਦੀ ਘਰ ਵਾਲੀ ਦੀ ਹੁੰਦੀ। ਫੋਟੋ ਫੜ ਕੇ ਬਜ਼ੁਰਗ ਉਸ ਫੋਟੋ ਨੂੰ ਥੋੜ੍ਹੀ ਦੇਰ ਦੇਖਦਾ ਅਤੇ ਫਿਰ ਬਾਹਰ ਵੱਲ ਨੂੰ ਉਹ ਤੁਰਦਾ। ਜੋਗਿੰਦਰ ਸਿੰਘ ਹਾਲੇ ਵੀ ਉਹਨਾਂ ਕਿੱਲੀਆਂ ਜਿਹੀਆਂ ਅੱਖਾਂ ਨਾਲ, ਦੁਖੀ ਜਿਹੇ ਚਿਹਰੇ ਨਾਲ ਉਸ ਬਜ਼ੁਰਗ ਵੱਲ ਦੇਖੀ ਜਾਂਦਾ ਸੀ। ਦੁਖੀ ਸ਼ਾਇਦ ਉਹ ਤਾਂ ਵੀ ਸੀਗਾ ਕਿਉਂਕਿ ਉਹ ਬਜ਼ੁਰਗ ਜੋਗਿੰਦਰ ਸਿੰਘ ਦਾ ਪਿਓ ਸੀ। ਉਸਦਾ ਪਿਓ ਜੋ ਹੁਣ ਥੋੜ੍ਹਾ ਪਾਗਲ ਹੋ ਚੁੱਕਿਆ ਸੀ, ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕਾ ਸੀ। ਰਹਿੰਦਾ ਤਾਂ ਉਸੇ ਘਰ ਦੇ ਵਿੱਚ ਸੀ, ਪਰ ਦੱਸਦੇ ਸਨ ਜਦੋਂ ਬਿਲਕੁਲ ਠੀਕ ਸੀ ਤੇ ਕੋਠੀ ਦੇ ਬਾਹਰ ਵਾਰ ਉਹਨੇ ਇੱਕ ਆਪਣਾ ਵੱਡਾ ਕਮਰਾ ਪਵਾਇਆ ਸੀ ਕਿ ਮੈਂ ਤਾਂ ਇੱਥੇ ਬੈਠਿਆ ਕਰਨਾ, ਲੰਘਦਾ ਆਉਂਦਾ ਕੋਈ ਮਿਲਣ ਆ ਜਾਂਦਾ, ਕੋਈ ਸਲਾਹ ਲੈਣ ਆ ਜਾਂਦਾ, ਕਿਸੇ ਦੇ ਨਾਲ ਅੰਦਰ ਬਾਹਰ ਅੰਦਰ ਹੀ ਜਾਣਾ ਪੈਂਦਾ। ਤੇ ਉਹ ਬਜ਼ੁਰਗ ਉਸ ਫੋਟੋ ਨਾਲ ਗੱਲਾਂ ਕਰਦਾ ਆਪਣੇ ਉਸੇ ਕਮਰੇ ਵੱਲ ਨੂੰ ਵਧੀ ਜਾਂਦਾ ਸੀ। ਇਹ ਜੋਗਿੰਦਰ ਸਿੰਘ ਦਾ ਬਾਪ ਜਿਹੜਾ ਕਿ ਜੋਗਿੰਦਰ ਦੀ ਮਾਂ ਦੇ ਜਾਣ ਪਿੱਛੋਂ, ਜਿਹੜੀ ਕਿ ਹਲੇ ਕੁਝ ਮਹੀਨੇ ਪਹਿਲਾਂ ਗਈ ਸੀ, ਉਸ ਦੇ ਜਾਣ ਪਿੱਛੋਂ ਪਾਗਲ ਜਿਹਾ ਹੋ ਗਿਆ ਸੀ, ਜਿਹਨੂੰ ਲੱਗਦਾ ਸੀਗਾ ਕਿ ਜ਼ਿੰਦਗੀ ਦੇ ਵਿੱਚ ਹੁਣ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਬੜੀ ਪੈੜੀ ਬਣਾ ਲਈ, ਬੜੇ ਟਰੈਕਟਰ ਟਰਾਲੀਆਂ ਲੈ ਲਏ, ਕੋਠੀ ਬਣਾਤੀ, ਮੁੰਡਾ ਵਿਆਹਤਾ। ਪਰ ਉਹ ਪਤਾ ਨਹੀਂ ਸੀ ਕਿਸੇ ਨੂੰ ਕਿ ਇੱਕ ਰਿਸ਼ਤੇ ਦੇ ਤੁਰ ਜਾਣ ਦੇ ਨਾਲ ਜੋਗਿੰਦਰ ਸਿੰਘ ਦਾ ਪਿਓ ਪਾਗਲ ਹੀ ਹੋ ਜੂ। ਜੋਗਿੰਦਰ ਸਿੰਘ ਮਨ ਹੀ ਮਨ ਸੋਚੀ ਜਾਂਦਾ ਸੀਗਾ ਕਿ ਜਿਉਂਦੀ ਬੇਬੇ ਦੀ ਤੇ ਬਾਪੂ ਨੇ ਕਦੀ ਬਾਤ ਨਹੀਂ ਪੁੱਛੀ, ਕਦੀ ਢੰਗ ਨਾਲ ਕਦੀ ਗੱਲ ਨਹੀਂ ਕੀਤੀ। ਕੋਈ ਗੱਲ ਹੋਣੀ ਤੇ ਬਾਪੂ ਨੇ ਉੱਚੀ ਉੱਚੀ ਬੋਲਣ ਲੱਗ ਪੈਣਾ ਬੇਬੇ ਨੂੰ, ਦੇਖਣਾ ਵੀ ਨਹੀਂ ਵੀ ਘਰ 'ਚ ਨਹੁੰ ਬੈਠੀ ਆ, ਕੋਈ ਆਲਾ ਦੁਆਲਾ ਦੇਖਦਾ ਹੋਊ, ਆਂਢ ਗੁਆਂਢ ਸੁਣਦਾ ਹੋਊ। ਬੇਬੇ ਨੇ ਅੱਖਾਂ ਜੀਆਂ ਪੂੰਝਦੀ ਨੇ ਆਪਣੇ ਦੁੱਖ ਸੁੱਖ ਨਹੁੰ ਕੋ ਮੁੰਡੇ ਕੋ ਕਰ ਲੈਣੇ, ਤੇ ਫਿਰ ਜ਼ਰੂਰ ਜੋਗਿੰਦਰ ਸਿੰਘ ਦੇ ਪਿਓ ਨੇ ਬਾਹਰੋਂ ਆਉਣਾ, ਫਿਰ ਉਹਦੀ ਆਓ ਭਗਤ 'ਚ ਲੱਗ ਜਾਣਾ, ਉਹਦੀ ਸੇਵਾ 'ਚ ਲੱਗ ਜਾਣਾ। ਜੋਗਿੰਦਰ ਸਿੰਘ ਨੇ ਜਿੱਦਾਂ ਸਾਰਾ ਕੁਝ ਟੇਕਨ ਫੋਰ ਗ੍ਰਾਂਟਡ ਅੰਗਰੇਜ਼ੀ ਦਾ ਸ਼ਬਦ ਆ ਉਹ ਲਿਆ ਸੀ ਵੀ ਸਾਰਾ ਕੁਝ ਇੱਥੇ ਹੀ ਆ, ਚੱਲਦਾ ਰਹਿਣਾ। ਪਰ ਆਪਣੀ ਘਰ ਵਾਲੀ ਦੇ ਜਾਣ ਤੋਂ ਬਾਅਦ
ਇਕੱਲਾ ਪੈ ਗਿਆ ਤੇ ਜਾਂ ਫਿਰ ਉਹਨੂੰ ਸਮਝ ਆ ਗਈ ਵੀ ਇਹ ਧਨ ਦੌਲਤ ਮੁੰਡੇ ਕੁੜੀਆਂ ਵੀ ਵਿਆਹੇ ਜਾਣੇ ਦੋਤਿਆਂ ਪੋਤਰਿਆਂ ਵੀ ਆਪਣੇ ਸਮੇਂ ਨਾਲ ਕੰਮ ਕਾਰ ਲੱਗ ਜਾਣਾ ਪਰ ਇਹ ਜਿਹੜਾ ਰਿਸ਼ਤਾ ਵਾਈਫ ਦਾ ਹਸਬੈਂਡ ਦਾ ਪਤੀ ਪਤਨੀ ਦਾ ਇਹੋ ਰਿਸ਼ਤਾ ਜਿਹੜਾ ਬਿਨਾਂ ਕਿਸੇ ਸਵਾਰਥ ਆਖਰੀ ਸਾਹ ਤੱਕ ਨਾਲ ਰਹਿਣਾ ਆਖਰੀ ਸਾਹ ਤੱਕ ਜੇ ਕੋਈ ਸਾਂਭਣ ਨੂੰ ਵਾਤ ਪੁੱਛਣ ਨੂੰ ਗੱਲ ਕਰਨ ਨੂੰ ਚਾਹੇ ਉਹ ਇਸ਼ਾਰਿਆਂ 'ਚ ਹੀ ਕਰੇ ਤੇ ਉਹ ਤੁਹਾਡੀ ਪਤਨੀ ਜਾਂ ਤੁਹਾਡਾ ਪਤੀ ਹੋਊਗਾ ਜੋ ਜੋਗਿੰਦਰ ਸਿੰਘ ਨੂੰ ਸ਼ਾਇਦ ਉਸ ਸਮੇਂ ਸਮਝ ਨਹੀਂ ਆਈ ਉਹਨੂੰ ਲੱਗਦਾ ਰਿਹਾ ਵੀ ਨਹੀਂ ਇਹ ਰਿਸ਼ਤਾ ਤਾਂ ਨਾਲ ਹੀ ਆ ਪਰ ਆਓ ਉਹ ਰਿਸ਼ਤੇ ਜਿਨ੍ਹਾਂ ਨੇ ਆਖਰੀ ਸਾਹ ਤੱਕ ਨਾਲ ਰਹਿਣਾ ਆਖਰੀ ਸਾਹ ਤੱਕ ਤੁਹਾਡੇ ਇਸ਼ਾਰੇ ਤੁਹਾਡੀਆਂ ਗੱਲਾਂ ਤੁਹਾਡੇ ਜਜ਼ਬਾਤਾਂ ਨੂੰ ਸਮਝਣਾ ਉਹਨਾਂ ਰਿਸ਼ਤਿਆਂ ਨੂੰ ਹੋਰ ਪਿਆਰ ਦੇਈਏ ਉਹਨਾਂ ਰਿਸ਼ਤਿਆਂ ਨੂੰ ਹੋਰ ਧੰਨਵਾਦ ਕਹੀਏ ਜਿੱਥੇ ਬਾਕੀ ਸਾਡੀਆਂ ਜ਼ਿੰਮੇਵਾਰੀਆਂ ਨੇ ਘਰ ਦੇ ਵਿੱਚ ਹੋਰਨਾਂ ਰਿਸ਼ਤਿਆਂ ਪ੍ਰਤੀ ਮਾਂ ਬਾਪ ਪ੍ਰਤੀ ਬੱਚਿਆਂ ਪ੍ਰਤੀ ਉੱਥੇ ਤੁਹਾਡਾ ਲਾਈਫ ਪਾਰਟਨਰ ਜਿਹਨੂੰ ਲਾਈਫ ਪਾਰਟਨਰ ਐਵੇਂ ਨਹੀਂ ਕਹਿੰਦੇ ਉਹ ਲਾਈਫ ਭਰ ਤੁਹਾਡੇ ਨਾਲ ਹੀ ਰਹਿਣਾ ਸੋ ਆਪਣੇ ਲਾਈਫ ਪਾਰਟਨਰ ਨੂੰ ਆਪਾਂ ਪਿਆਰ ਕਰਦੇ ਹਾਂ ਆਪਾਂ ਸਮਾਂ ਦਿੰਦੇ ਹਾਂ ਪਰ ਇਹ ਵੀ ਚੀਜ਼ ਸਮਝ ਕੇ ਚੱਲੀਏ ਕਿ ਉਹ ਹੀ ਆ ਜਿਹਨੇ ਆਖਰੀ ਦਮ ਤੱਕ ਆਖਰੀ ਸਾਹ ਤੱਕ ਤੁਹਾਡੇ ਨਾਲ ਰਹਿਣਾ ਸੋ ਇਹਨਾਂ ਰਿਸ਼ਤਿਆਂ ਦੀ ਕਦਰ ਕਰੀਏ ਹੋਰ ਪਿਆਰ ਬੰਨੀ ਇਹਨਾਂ ਰਿਸ਼ਤਿਆਂ ਦੇ ਵਿੱਚ ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਏਗੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 AM
4: शिकार जब तक नजरों के सामने है तीर चला देना चाहिए।
5: कल सिवा इस पिंजरे में होगा जिंदा या मुर्दा।
6: ये हिंदवी स्वराज जवाब है हीतर श्रींचीचा।
2: Book your tickets now for Raja Shivaji, starring Ritesh Deshmukh, Sanjay Dutt, Abhishek Bachchan and Vidya Balan. Releasing in cinemas on 1st May.
7: Australia to India bhejna, India to Australia mangwana. Documents, baggage ya business courier. Bas ek hi naam, Ship Global Australia. 15 saala da international experience. Melbourne to Bath, hun Sydney, Harris Park vich vi. Special offer vich pao. 3 kilo Australia to India, sirf $295 vich. 2 kilo India to Australia, sirf $310. Delivery Siddhi karde address tak. Hone dial karo 0406-966-668 or visit shipglobal.au.
8: Radio Hanji 1674 mein dosto tada swagat karde hain. Is time tusi sanu YouTube channel de utte vekh rahe ho ja fir radio de utte sun rahe ho ta ajj tade layi apa ਪੰਜਾਬੀ ਭਾਸ਼ਾ ਦੇ ਇੱਕ ਬੜੇ ਜਾਣਕਾਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ। ਕਈ ਲੋਕ ਸਿਰਫ ਪੰਜਾਬੀ ਜਾਂ ਫਿਰ ਕੋਈ ਵੀ ਭਾਸ਼ਾ ਬੋਲਦੇ ਨੇ ਅਤੇ ਕਈ ਲੋਕ ਜਦੋਂ ਉਸ ਭਾਸ਼ਾ ਦੇ ਨਾਲ ਪਿਆਰ ਪਾ ਬਹਿੰਦੇ ਨੇ ਅਤੇ ਅੱਗੇ ਤੋਂ ਅੱਗੇ ਕਈ ਤਰ੍ਹਾਂ ਦੀਆਂ ਗੁੰਝਲਾਂ ਖੋਲ੍ਹਦੇ ਚਲੇ ਜਾਂਦੇ ਨੇ ਅਤੇ ਫਿਰ ਉਹ ਸਾਨੂੰ ਇਹ ਦੱਸਦੇ ਨੇ ਕਿ ਇਹਦਾ ਮੂਲ ਕਿੱਥੇ ਸੀ, ਕਿੱਦਾਂ ਕਿਹੜੇ ਤਰੀਕੇ ਦੇ ਨਾਲ ਸਾਡੇ ਕੋਲ ਅਜੋਕੇ ਸਮੇਂ ਦੇ ਵਿੱਚ ਇਹ ਚੀਜ਼ਾਂ, ਇਹ ਭਾਸ਼ਾ, ਇਹ ਲਿਪੀ ਸਾਡੇ ਕੋਲ ਪਹੁੰਚੀ। ਵੈਨਕੂਵਰ ਤੋਂ ਸਾਡੇ ਕੋਲ ਸੱਜਣ ਪਹੁੰਚੇ ਨੇ ਰਮਨਦੀਪ ਜੀ। ਹੋ ਸਕਦਾ ਕਿ ਤੁਸੀਂ ਵੈਬਸਾਈਟ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ, ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਇਹਨਾਂ ਤੱਕ ਜ਼ਰੂਰ ਵਾਹ ਵਾਸਤਾ ਰੱਖਦੇ ਹੋ, ਇਹਨਾਂ ਦੇ ਨਾਲ ਜੁੜੇ ਹੋ, ਅਤੇ ਜੇਕਰ ਨਹੀਂ ਜੁੜੇ ਤਾਂ ਅੱਜ ਦੀ ਗੱਲਬਾਤ ਤੋਂ ਬਾਅਦ ਸ਼ਾਇਦ ਜ਼ਰੂਰ ਤੁਸੀਂ ਜੁੜ ਕੇ ਰਹੋਗੇ, ਕਿਉਂਕਿ ਇਹਨਾਂ ਦੇ ਕੋਲੋਂ ਜਾਣਾਂਗੇ ਆਪਾਂ ਆਪਣੀ ਭਾਸ਼ਾ ਦੇ ਬਾਰੇ, ਪੰਜਾਬੀ ਭਾਸ਼ਾ ਦੇ ਬਾਰੇ, ਉਹਦੇ ਪਿਛੋਕੜ ਦੇ ਬਾਰੇ, ਮੂਲ ਦੇ ਬਾਰੇ, ਆਪਣੀ ਗੁਰਮੁਖੀ ਲਿਪੀ ਦੇ ਬਾਰੇ। ਸੋ ਇਹਨਾਂ ਦੀ ਕਾਫੀ ਲੰਮੀ ਚੌੜੀ ਇਸ ਚੀਜ਼ ਦੇ ਉੱਤੇ ਤੁਲਨਾਤਮਕ ਅਧਿਐਨ ਇਹਨਾਂ ਨੇ ਕੀਤਾ। ਅਲੱਗ ਅਲੱਗ ਜੋ ਰਿਸਰਚਿਜ਼ ਹੋਈਆਂ ਨੇ, ਅਲੱਗ ਅਲੱਗ ਜੋ ਪੁਰਾਣੇ ਗ੍ਰੰਥ ਨੇ ਉਹਨਾਂ ਨੂੰ ਫਰੋਲ ਕੇ, ਨਾ ਕਿ ਸਿਰਫ ਪੰਜਾਬ ਦੇ, ਦੁਨੀਆ ਜਹਾਨ ਦੇ ਵਿੱਚੋਂ ਜਿੱਥੋਂ ਵੀ ਜੋ ਵੀ ਸਰੋਤ ਮਿਲੇ ਇਹਨਾਂ ਨੇ ਉਹ ਫਰੋਲੇ ਅਤੇ ਉਹਦਾ ਨਿਚੋੜ ਕੱਢ ਕੇ ਸਾਡੀ ਆਪਣੀ ਭਾਸ਼ਾ ਦੇ ਵਿੱਚ, ਆਸਾਨ ਭਾਸ਼ਾ ਦੇ ਵਿੱਚ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸੋ ਅੱਜ ਦੇ ਦਿਨ ਇਹਨਾਂ ਦੇ ਆਸਟ੍ਰੇਲੀਆ ਆਉਣ ਦੇ, ਇਹਨਾਂ ਦੇ ਮੈਲਬਨ ਆਉਣ ਦਾ ਲਾਹਾ ਆਪਾਂ ਲੈਂਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ।
9: ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਤੁਹਾਡਾ ਧੰਨਵਾਦ ਇੱਥੇ ਸੱਦਾ ਦੇਣ ਲਈ।
8: ਜੀ ਧੰਨਵਾਦ ਵੀਰ ਜੀ। ਮੈਂ ਜਿੱਦਾਂ ਵੇਖ ਰਿਹਾ ਹਾਂ ਤੁਹਾਡੀ ਵੈਬਸਾਈਟ ਦੇ ਉੱਤੇ, ਤੁਹਾਡੇ ਨਾਲ ਜੋ ਪਹਿਲਾਂ ਵੀ ਗੱਲਬਾਤ ਹੋ ਰਹੀ, ਸੋ ਬਤੌਰ ਪੇਸ਼ਾ ਕਹਿੰਦੇ ਹੁੰਦੇ ਵੀ ਜਿਹੜਾ ਆਪਣਾ ਘਰ ਚਲਾਉਣ ਵਾਲਾ ਕਿੱਤਾ, ਉਹ ਬਤੌਰ ਇੰਜੀਨੀਅਰ ਤੁਸੀਂ ਕੰਮਕਾਰ ਕਰ ਰਹੇ ਹੋ, ਪੜ੍ਹਾਈ ਤੁਹਾਡੀ ਜਿਹੜੀ ਆ ਇੰਜੀਨੀਅਰਿੰਗ ਦੀ ਆ, ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਇਹ ਕੰਮ ਆ, ਇਹ ਤੁਸੀਂ ਆਪਣਾ ਬਹੁਤਾ ਸਮਾਂ ਜਿਹੜਾ ਉਹ ਭਾਸ਼ਾ ਦੀ ਜਾਂ ਫਿਰ ਸਾਡੀ ਮਾਤ ਭਾਸ਼ਾ ਦੀ ਆਪਾਂ ਕਹਿ ਲਈਏ ਤੁਸੀਂ ਸੇਵਾ ਦੇ ਉੱਤੇ ਲਾਇਆ ਵਾ, ਕਿੱਦਾਂ ਇਹ ਰੁਝਾਨ ਇੱਧਰਲੇ ਪਾਸੇ ਨੂੰ ਆਇਆ?
9: ਇਹ ਵੀਰ ਜੀ ਜਿਗਿਆਸਾ ਸੀਗੀ, ਇੱਕ ਜਿਗਿਆਸਾ ਸੁਭਾਅ ਆ ਕਿੱਤਾ ਮੇਰਾ, ਟੈਕਨੋਲੋਜੀ ਦੇ ਨਾਲ ਆ, ਮਕੈਨਿਕਸ ਦੇ ਨਾਲ ਆ, ਉਹ ਉੱਧਰ ਹੁਣ ਪ੍ਰੋਬਲਮ ਸੋਲਵ ਕਰਨ ਵਾਲਾ ਇੱਕ ਦਿਮਾਗ ਹੈ ਵੀ ਜਿਹਦੇ 'ਚ ਦਿਮਾਗ ਚੱਲਦਾ ਵੀ ਕੋਈ ਸਮੱਸਿਆ ਲੱਭੀ ਆ, ਸਮੱਸਿਆ ਦਾ ਹੱਲ ਕੀ ਹੋਊ, ਇਹਦੀ ਸ਼ੁਰੂ ਕਿੱਥੋਂ ਹੁੰਦੀ ਆ ਸਮੱਸਿਆ ਅਤੇ ਇਹਨੂੰ ਸੁਲਝਾਉਣਾ ਕਿਵੇਂ ਆ। ਉਹ ਅੱਜ ਤੋਂ 2014-15 ਦੇ ਵਿੱਚ ਇੱਕ ਡਾਕੂਮੈਂਟਰੀ ਦਾ ਪ੍ਰੋਜੈਕਟ ਅਸੀਂ ਕੀਤਾ ਸੀ, ਫਾਈਨਲ ਅਸਾਲਟ, ਪੰਜਾਬੀ ਪਾਣੀਆਂ ਦੇ ਉੱਤੇ ਉਹ ਸੀਗਾ ਵੀ ਪੰਜਾਬ ਦੇ ਪਾਣੀਆਂ ਦਾ ਥੋੜ੍ਹਾ ਜਿਹਾ ਮਾੜਾ ਹਾਲ ਹੋ ਰਿਹਾ, ਉਹਦੇ ਇੱਕ ਜੋ ਵੀ ਉਹਦੇ 'ਚ ਉਹਦੇ ਆਲੇ ਦੁਆਲੇ ਸੀ ਇਨਫੋਰਮੇਸ਼ਨ ਸੀ ਉਹ ਇਕੱਠੀ ਕਰਨ ਘਰੋਂ ਨਿਕਲੇ ਸੀਗੇ, ਤਾਂ ਉਹਦੇ ਵਿੱਚੋਂ ਕਰਦਿਆਂ ਨੂੰ ਹੀ ਸਾਨੂੰ ਪਤਾ ਲੱਗਿਆ ਵੀ ਇੱਕ ਸਰਸਵਤੀ ਕੋਈ ਦਰਿਆ ਪੁਨਰ ਸੁਰਜੀਤ ਕਰਨ ਜਾਣ ਦੀ ਸਕੀਮ ਹੈਗੀ ਆ, ਜਿਹਦੇ ਨਾਲ ਸਤਲੁਜ ਦਾ ਪਾਣੀ ਕਿਸੇ ਹੋਰ ਪਾਸੇ ਲੈ ਕੇ ਜਾਣ ਦੀ ਇੱਕ ਪਲੈਨਿੰਗ ਚੱਲ ਰਹੀ ਆ।
8: ਓਕੇ,
9: ਉਹ ਪ੍ਰੋਜੈਕਟ ਆਪਣੀ ਡਾਕੂਮੈਂਟਰੀ ਆ ਗਈ, ਬਹੁਤ ਵੈਲ ਰਿਸੀਵ ਹੋਈ, ਬਹੁਤ ਪਸੰਦ ਦਾ ਤਾਂ ਉਹਦੇ 'ਚ ਸ਼ਬਦ ਹੈ ਨਹੀਂ ਸੀਗਾ, ਉਹ ਤਾਂ ਜਾਣਕਾਰੀ ਫੈਲਾਉਣੀ ਸੀਗੀ, ਜਾਣਕਾਰੀ ਪੰਜਾਬੀਆਂ ਨੇ ਉਹਦੀ ਬਹੁਤ ਅਸੈਪਟ ਕੀਤੀ। ਉਹ ਉਦੋਂ ਬਾਅਦ ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਸਰਸਵਤੀ ਨੂੰ ਮੈਂ ਪ੍ਰਾਇਮਰੀ ਸੋਰਸਿਸ ਤੋਂ ਦੇਖਾਂ, ਪੜ੍ਹਾਂ ਵੀ ਇਹ ਮੂਲ ਸਰੋਤਾਂ ਦੇ ਵਿੱਚ ਕੀ ਲਿਖਿਆ ਹੋਇਆ। ਵੀ ਇੰਟਰਪ੍ਰਟੇਸ਼ਨ ਲੋਕਾਂ ਨੇ ਅਲੱਗ ਅਲੱਗ ਕੀਤੀ ਹੁੰਦੀ ਆ, ਪਰ ਇੰਟਰਪ੍ਰਟੇਸ਼ਨ ਨਹੀਂ ਵੀ ਆ ਪ੍ਰਾਇਮਰੀ ਜਿਹੜੇ ਮੂਲ ਸਰੋਤ ਦੇ ਵਿੱਚ ਕੀ ਲਿਖਿਆ, ਉਹਦੇ ਰਾਹੀਂ ਮੈਂ ਰਿਗਵੇਦ ਤੱਕ ਜਾਣਾ ਚਲਿਆ ਗਿਆ ਵੀ ਰਿਗਵੇਦ ਦੇ ਵਿੱਚ ਸਰਸਵਤੀ ਦਾ ਸਾਨੂੰ ਪੁਰਾਣੇ ਤੋਂ ਪੁਰਾਣਾ ਜ਼ਿਕਰ ਦੱਸਿਆ ਜਾਂਦਾ। ਉਹ ਰਿਗਵੇਦ ਦੇ ਉਦੋਂ ਤੋਂ ਪਤਾ ਲੱਗਿਆ ਵੀ ਇੱਕ ਇਸੇ ਹੀ ਸਰਸਵਤੀ ਦਾ ਜ਼ਿਕਰ ਰਾਨੀਆਂ ਦੇ ਜੇਂਦ ਅਵਿਸਥਾ ਗ੍ਰੰਥ ਦੇ ਵਿੱਚ ਵੀ ਆ, ਜਿਹੜਾ ਕਿ ਰਿਗਵੇਦ ਦੇ ਜਿੰਨਾ ਹੀ ਪੁਰਾਣਾ ਮੰਨਿਆ ਜਾਂਦਾ। ਫਿਰ ਉਹਨੂੰ ਐਨਾਲਿਸਿਸ ਕਰਨਾ ਪਿਆ, ਐਨਾਲਾਈਜ਼ ਕੀਤਾ ਵੀ ਉਹਦੇ ਵਿੱਚ ਸਰਸਵਤੀ ਬਾਰੇ ਕੀ ਜ਼ਿਕਰ ਆ। ਤਾਂ ਰਾਨੀਆਂ ਤੱਕ ਗਏ ਤਾਂ ਫਿਰ ਉੱਥੇ ਪਤਾ ਲੱਗਿਆ ਵੀ ਸਰਸਵਤੀ ਇੱਕ ਉਹਨਾਂ ਨੇ ਹਰਹਾਵਤੀ ਕਿਹਾ, ਅਤੇ ਹਰਹਾਵਤੀ ਉਹਨਾਂ ਦਾ ਇੱਕ ਸੂਬਾ ਵੀ ਸੀਗਾ, ਇਲਾਕੇ ਦਾ ਨਾਂ ਵੀ ਸੀ, ਕੰਧਾਰ ਦੇ ਆਲੇ ਦੁਆਲੇ ਅਤੇ ਹੈਰਾਤ ਦੇ ਆਲੇ ਦੁਆਲੇ ਦੇ ਇਲਾਕੇ ਦਾ ਨਾਂ ਹਰਹਾਵਤੀ ਬੋਲਿਆ ਉਹਨਾਂ ਨੇ, ਕਿਉਂਕਿ ਉਹ ਸੱਸੇ ਅਤੇ ਹਾਹੇ ਦਾ ਉਹਨਾਂ ਦਾ ਸੀਗਾ। ਉਹਦੇ ਤੋਂ ਫਿਰ ਉਹਨਾਂ ਦਾ ਇਤਿਹਾਸ ਪੜ੍ਹਨਾ ਪਿਆ, ਉਹ ਗ੍ਰੰਥ ਨੂੰ ਫਰੋਲਣਾ ਪਿਆ, ਉਹਦੇ 'ਚ ਜੋ ਚੀਜ਼ਾਂ ਲੱਭਣੀਆਂ। ਫਿਰ ਉਹ ਇਸੇ ਤਰੀਕੇ ਹੀ ਅੱਗੇ ਦੀ ਅੱਗੇ ਤੁਰਦਾ ਰਿਹਾ। ਫਿਰ ਉੱਥੇ ਭਾਸ਼ਾ ਦਾ ਆ ਗਿਆ ਵੀ ਜੇ ਰਿਗਵੇਦ, ਉੱਥੇ ਪਤਾ ਲੱਗਿਆ ਵੀ ਰਿਗਵੇਦ ਅਤੇ ਇਰਾਨੀਆਂ ਦਾ ਗ੍ਰੰਥ ਜੇਂਦ ਵਿਵਸਥਾ ਇੱਕੋ ਹੀ ਬੋਲੀ ਦੇ ਦੋ ਲਹਿਜੇ ਆ। ਫਿਰ ਮੇਰੇ ਮਨ 'ਚ ਇਹ ਆਇਆ ਵੀ ਜੇ ਉਹ ਸਾਨੂੰ ਤਾਂ ਦੱਸਿਆ ਜਾਂਦਾ ਵੀ ਸਾਰਾ ਕੁਛ ਸੰਸਕ੍ਰਿਤ ਵਿੱਚੋਂ ਨਿਕਲਿਆ, ਸਾਡੀ ਬੋਲੀ ਨਿਕਲੀ ਆ, ਇੱਥੇ ਤਾਂ ਇਰਾਨੀਆਂ ਦੀ ਬੋਲੀ ਦਾ ਲਹਿਜਾ ਵੀ ਉਹੀ ਆ, ਵੀ ਫਿਰ ਸਾਡੀ ਪੰਜਾਬੀ ਕਿੱਥੇ ਆਈ। ਫਿਰ ਉਹ ਇਤਿਹਾਸ ਫੋਲਦੇ ਫੋਲਦੇ ਭਾਸ਼ਾ ਦਾ ਬੋਲੀ ਦਾ ਵਿੱਚ ਆ ਗਿਆ ਰੌਲਾ ਵੀ ਹੁਣ ਇਹਦੀ ਗੁੱਥੀ ਸਮਝਾਓ, ਇਹ ਕਿੱਧਰ ਨੂੰ ਲੈ ਗਈ
8: ਪ੍ਰੋਬਲਮ ਸੋਲਵਿੰਗ।
9: ਉਹ ਪ੍ਰੋਬਲਮ ਇੱਕ ਸੋਲਵ ਕਰਨ ਤੁਰੇ ਤਾਂ ਉਹ ਗਾਂ ਦੀ ਹੋਰ ਗੁਲਝਲਾਂ ਨਿਕਲ ਆਈਆਂ। ਫਿਰ ਉੱਥੇ ਪੰਜਾਬੀ ਬੋਲੀ ਨਾਲ ਦੇਖਣ ਲੱਗੇ ਤਾਂ ਉੱਥੋਂ ਪਤਾ ਲੱਗਿਆ ਵੀ ਇਹ ਜਿਹੜਾ ਸਾਨੂੰ ਆਮ ਕਰਕੇ ਦੱਸਿਆ ਜਾਂਦਾ ਵੀ ਸੱਸਾ ਅਤੇ ਹਾਹਾ, ਇਹ ਇਰਾਨੀਆਂ ਨੂੰ ਸੱਸਾ ਨਹੀਂ ਸੀ ਬੋਲਣਾ ਆਉਂਦਾ, ਉਹਨਾਂ ਨੇ ਸਿੰਧ ਨੂੰ ਹਿੰਦ ਕਹਿਤਾ। ਪਰ ਜਦੋਂ ਮੈਂ ਉਹ ਜੇਂਦ ਵਿਵਸਥਾ ਗ੍ਰੰਥ ਫੋਲ ਕੇ ਦੇਖਿਆ, ਉੱਥੇ ਤਾਂ ਪਤਾ ਲੱਗਿਆ ਵੀ ਸੱਸਾ ਤਾਂ ਆਰਾਮ ਨਾਲ ਬੋਲੀ ਜਾ ਰਹੇ ਆ, ਉੱਥੇ ਸੱਸੇ ਨਾਲ ਸੈਂਕੜੇ ਸ਼ਬਦ ਪਏ ਆ, ਵੀ ਇਹ ਕੀ ਗੱਲ ਹੋਈ ਵੀ ਇਹ ਤਾਂ ਸਾਨੂੰ ਤਾਂ ਦੱਸੀ ਜਾਂਦੇ ਆ, ਉਹਨਾਂ ਤੋਂ ਸੱਸਾ ਬੋਲ ਨਹੀਂ ਸੀ ਹੁੰਦਾ, ਉਹਨਾਂ ਦੀ ਤਾਂ ਰਾਜਧਾਨੀ ਦਾ ਨੌਂ ਹੀ ਸੂਸਾ ਵਾ ਜਿਹਦੇ 'ਚ ਦੋ ਸੱਸੇ ਆ, ਉਹਨਾਂ ਦੇ ਸਪੈਂਟਾ ਮੈਨਿਊ ਉਹਨਾਂ ਦਾ ਇੱਕ ਬਹੁਤ ਵੱਡਾ, ਉਹਦੇ 'ਚ ਮਨੂ ਜਾਂ ਸਪੈਂਟਾ ਮਨੂ ਉਹਨਾਂ ਦਾ ਇੱਕ ਦੇਵਤਾ ਵਾ, ਉਹਦੇ 'ਚ ਵੀ ਸੱਸਾ ਬੋਲੀ ਜਾ ਰਹੀ ਆ, ਵੀ ਇਹ ਤਾਂ ਗੱਲ ਹੀ ਨਹੀਂ ਹੈਗੀ ਜਿਹੜੀ ਸਾਨੂੰ ਦੱਸੀ ਜਾ ਰਹੀ ਆ। ਉਹ ਇਸੇ ਤਰੀਕੇ ਫਿਰ ਹੋਇਆ ਵੀ ਨਹੀਂ ਜੀ ਇਹ ਤਾਂ, ਫਿਰ ਮੈਨੂੰ ਹਰਕੀਰਤ ਸਿੰਘ ਦੀ ਕਿਤਾਬ ਮਿਲੀ, ਉਹਦੇ 'ਚ ਫਿਰ ਲੱਭਦੇ ਕਰਦਿਆਂ ਨੂੰ ਡਾਕਟਰ ਹਰਕੀਰਤ ਸਿੰਘ ਨੇ ਲਿਖਿਆ ਵੀ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਹੈ, ਸੱਸਾ ਅਤੇ ਹਾਹਾ ਤਾਂ ਪੰਜਾਬੀ ਬਦਲਣਾ ਪੰਜਾਬੀ ਬੋਲੀ ਦਾ ਹਿੱਸਾ ਵਾ। ਤੁਸੀਂ ਮੈਨੂੰ ਲੱਗਦਾ ਮਾਝੇ ਤੋਂ, ਮਾਝੇ 'ਚੋਂ ਤੁਸੀਂ ਹਾਡਾ ਬੋਲਦੇ ਹੋ, ਅਸੀਂ ਸਾਡਾ ਬੋਲਦੇ ਹਾਂ ਲੁਧਿਆਣੇ, ਤੁਸੀਂ ਅਤੇ ਅਸੀਂ ਤਾਂ ਸੱਸਾ ਬਦਲਤਾ ਪੰਜਾਬੀ ਦੇ ਵਿੱਚ, ਪਰ ਇਰਾਨੀ ਤਾਂ ਇਹ ਬਦਲਦੇ ਨਹੀਂ, ਅੱਜ ਵੀ ਨਹੀਂ ਬਦਲਦੇ। ਵੀ ਉਹ ਜਿਹੜਾ ਫਿਰ ਉਹ ਸਰਸਵਤੀ ਅਤੇ ਹਰਹਾਵਤੀ ਵਾਲਾ ਫਰਕ ਵੀ ਪਤਾ ਲੱਗਿਆ ਵੀ ਇਹ ਤਾਂ ਪੰਜਾਬੀ ਦੀ ਇੱਕ ਵੰਨਗੀ ਆ, ਪੰਜਾਬੀ ਦੇ ਵਿੱਚ ਤਾਂ ਅਸੀਂ ਪੈਸਾ ਅਤੇ ਪੈਸਾ ਕਹਿ ਦੇਣਾ,
8: ਮਤਲਬ ਸਲੈਂਗ ਦਾ ਫਰਕ ਹੀ ਫਿਰ
9: ਨਹੀਂ, ਇਹ ਐਕਸੈਂਟ ਆ, ਜਿਵੇਂ ਹੁਣ ਟਮੇਟੋ ਟਮਾਟੋ ਹੈ ਨਾ ਜੀ, ਪਟੇਟੋ ਪਟਾਟੋ, ਉਹ ਪੰਜਾਬੀ ਦੇ ਵਿੱਚ ਹੀ ਇਹ ਵੰਨਗੀ ਹੈ ਵੀ ਅਸੀਂ ਸੱਸਾ ਹਾਹਾ ਬਦਲ ਲੈਂਦੇ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਬਦਲਤਾ ਸੱਸਾ ਅਤੇ ਹਾਹਾ। ਉਹ ਹੁਣ ਇਹ ਵੀ ਸਰਸਵਤੀ ਅਤੇ ਹਰਹਾਵਤੀ ਦਾ ਪਤਾ ਹੈਗਾ ਵੀ ਇਹ ਵੀ ਤਾਂ ਸਾਡਾ ਹੀ ਆ, ਇਹ ਕੋਈ ਬਾਹਰੋਂ ਤਾਂ ਆਇਆ ਨਹੀਂ ਹੈਗਾ, ਉਹ ਸਾਡੇ ਤੋਂ ਲੈ ਕੇ ਗਏ ਆ। ਉਹ ਇਸੇ ਤਰੀਕੇ ਫਿਰ ਉਹ ਜਿਹੜੀ ਇੱਕ ਸਰਸਵਤੀ ਦੀ ਗੱਲ ਸੀਗੀ ਉਹ ਬੋਲੀ ਦੇ ਵਿੱਚ ਬਦਲ ਗਈ, ਬੋਲੀ ਤੋਂ ਅੱਗੇ ਫਿਰ ਉਹਦੀ ਇਤਿਹਾਸ ਵੀ ਜਾਣਨਾ ਪਿਆ ਵੀ ਹਰਹਾਵਤੀ ਆ ਅਤੇ ਸਰਸਵਤੀ ਆ, ਇਹ ਫਿਰ ਹੈ ਕੌਣ ਸੀ, ਇਹ ਲੋਕ ਕੌਣ ਸੀ ਉੱਥੇ ਰਹਿੰਦੇ। ਫਿਰ ਪਤਾ ਲੱਗਿਆ ਉੱਥੋਂ ਵੀ ਗ੍ਰੀਕ ਹੈਰਾਡੋਟਸ ਇੱਕ ਇਤਿਹਾਸਕਾਰ ਆ, ਉਹਨੂੰ ਇਤਿਹਾਸ ਦਾ ਪਤਾਮਾ ਜਾਂ ਪਹਿਲਾ ਫਾਦਰ ਆਫ ਹਿਸਟਰੀ ਕਿਹਾ ਜਾਂਦਾ, ਉਹ ਕਹਿ ਰਿਹਾ ਵੀ ਜਿਹੜੇ ਐਰਾਕੋਸ਼ੀਆ ਵਾ ਜਾਂ ਹਰਹਾਵਤੀ ਜਾਂ ਸਰਸਵਤੀ ਜਿਹੜਾ ਸੂਬਾ ਵਾ ਇਹ ਪੰਜਾਬੀ ਹੋਈ ਆ, ਪਰ ਇਹਨਾਂ ਦੇ ਰੰਗ ਥੋੜ੍ਹੇ ਜਿਹੇ ਗੋਰੇ ਆ, ਪਰ ਇਹ ਹੈ ਪੰਜਾਬੀ ਹੋਈ ਆ ਕਲਚਰ ਦੀ। ਉਹ ਫਿਰ ਜਾਣੀ ਕਿ ਮੇਰਾ ਕਹਿਣ ਦਾ ਮਤਲਬ ਆ ਵੀ ਇਸ ਤਰੀਕੇ ਨਾਲ ਇੱਕ ਗੁੱਥੀ ਹਲਝਾਉਂਦੇ ਉਹ ਅੱਗੇ ਫਿਰ ਗ੍ਰੀਕਾਂ ਤੱਕ ਪਹੁੰਚ ਗਏ, ਉੱਥੋਂ ਜਾਣਨਾ ਸ਼ੁਰੂ ਕੀਤਾ, ਫਿਰ ਹੁਣ ਗ੍ਰੀਕ ਦਾ ਵੀ ਪਤਾ ਲੈਣਾ ਵੀ ਹੈਰਾਡੋਟਸ ਕੌਣ ਆ ਇਹ, ਵੀ ਇਹਦਾ ਕੀ ਸੰਬੰਧ ਆ। ਫਿਰ ਉਹ ਉੱਥੋਂ ਫਿਰ ਸਿਕੰਦਰ ਤੱਕ ਆ ਕੇ ਵੀ ਸਿਕੰਦਰ ਵੀ ਇੱਥੇ ਤੁਰਿਆ ਫਿਰਦਾ ਵਾ, ਇਹਨੂੰ ਲੱਭੋ। ਹੁਣ ਸਿਕੰਦਰ ਆਇਆ, ਜੇ ਸਿਕੰਦਰ ਪੰਜਾਬ 'ਚ ਆਇਆ ਹੋਊ ਤਾਂ ਉਹਨੂੰ ਕਿਹੜੀ ਬੋਲੀ ਸੁਣੀ ਹੋਊ ਪੰਜਾਬ 'ਚ
8: ਜੀ,
9: ਕਿਉਂਕਿ ਭਾਰਤ 'ਚ ਤਾਂ ਗਿਆ ਨਹੀਂ।
8: ਹਾਂਜੀ,
9: ਉਹ ਪੰਜਾਬ 'ਚ ਹੀ ਗਿਆ, ਉਹ ਜੇਹਲਮ ਤੋਂ ਚੱਲ ਕੇ ਆਪਣੇ ਬਿਆਸ ਤੱਕ ਹੀ ਆਇਆ
8: ਜੀ।
9: ਵੀ ਉਹਦੇ ਕੰਨਾਂ 'ਚ ਕੋਈ ਤਾਂ ਬੋਲ ਪਏ ਹੋਣਗੇ ਪੰਜਾਬ 'ਚ, ਉਹ ਕਿਹੜੀ ਬੋਲੀ ਸੁਣੀ ਹੋਊਗੀ।
8: ਹਾਂਜੀ,
9: ਫਿਰ ਉਹ ਆਪਦੇ ਦਿਮਾਗ 'ਚ ਹੀ ਖੁੜਜਣ, ਜਦੋਂ ਆ ਸਵਾਲ ਆ ਗਿਆ ਫਿਰ ਉਹਨੇ ਉੱਤਰ ਲੱਭਣਾ। ਇਸੇ ਤਰੀਕੇ ਨਾਲ ਹੀ 10 ਸਾਲ ਹੋ ਗਏ ਜੀ, ਹੁਣ ਉਹ ਚੱਲੀ ਜਾ ਰਿਹਾ, ਬਹੁਤ ਕੁਛ ਨਵਾਂ ਸਿੱਖਿਆ ਅਤੇ ਬੜੀਆਂ ਉਹਦੇ 'ਚ ਹੈਰਾਨੀ ਵਾਲੀਆਂ ਖਬਰਾਂ ਵੀ ਆਏ ਪਤਾ ਲੱਗੀਆਂ। ਕਈਆਂ 'ਤੇ ਆਇਆ ਵੀ ਸਾਨੂੰ ਇੰਨਾ ਝੂਠ ਦੱਸਿਆ ਜਾ ਰਿਹਾ ਵਾ ਵੀ ਜਿਹੜੀ ਚੀਜ਼ ਦੱਸੀ ਜਾ ਰਹੀ ਹੈ ਉਹ ਤਾਂ ਹੈ ਹੀ ਨਹੀਂ ਗੀ, ਜੋ ਹੈ ਉਹ ਸਾਡੇ ਤੋਂ ਲੁਕੋਇਆ ਜਾ ਰਿਹਾ ਵਾ।
8: ਕੀ ਇਹ ਸਭ ਕੁਛ ਦੇ ਦਰਮਿਆਨ ਵਜ੍ਹਾ ਕੀ ਦਿਖੀ ਤੁਹਾਨੂੰ, ਇੰਨਾ ਲੁਕਾਉਣ ਦੇ ਪਿੱਛੇ ਕੀ ਵਜ੍ਹਾ ਸੀ?
9: ਵੀ ਮੈਂ ਇਹਦੇ 'ਤੇ ਬਾਹਲਾ ਨਹੀਂ ਸੋਚਿਆ, ਮੈਂ ਆਪਦਾ ਕੰਮ ਕਰੀ ਜਾ ਰਿਹਾ।
8: ਉੱਧਰ ਨਹੀਂ ਗਏ ਹਲੇ?
9: ਨਹੀਂ, ਉਹ ਐਵੇਂ ਉਹ ਨੈਗੇਟਿਵਿਟੀ ਆ, ਉਹਦੇ 'ਚੋਂ ਨਿਕਲਣਾ ਕੁਛ ਨਹੀਂ। ਇਹਨੂੰ ਮਾੜਾ ਕਹਿ ਲਓ, ਉਹਦੇ 'ਚੋਂ ਆਪਣਾ ਕੀ ਬਣਨਾ ਹੈ ਨਾ ਜੀ, ਉਹਦੇ 'ਚੋਂ ਆਪ ਕਰ ਲਾਂਗੇ। ਹੁਣ ਜੇ ਕੋਈ ਜਿੰਨਾ ਕੁ ਲੱਭਿਆ ਉਹ ਆਪਾਂ ਦੱਸ ਦਾਂਗੇ, ਜੇ ਉਦੋਂ ਵਧੀਆ ਲੱਭ ਗਿਆ ਜਾਂ ਗਲਤੀ ਹੋ ਗਈ ਉਹ ਵੀ ਮੰਨ ਲਾਂਗੇ ਵੀ ਜਿਹੜਾ ਮੇਰਾ ਪਹਿਲਾਂ ਨਹੀਂ ਮੈਨੂੰ ਸਹੀ ਪਤਾ ਲੱਗਿਆ ਸੀ, ਹੁਣ ਮੈਨੂੰ ਲੱਗਦਾ ਮੈਨੂੰ ਸਹੀ ਪਤਾ ਲੱਗ ਗਿਆ, ਆਹ ਹੁਣ ਹੈ ਵੀ ਉਹ ਕੋਈ ਦਾਵਾ ਵੀ ਹੈ ਨਹੀਂ ਵੀ ਅੱਜ ਕਹਿਤਾ ਇਹ ਵੀ ਪੱਥਰ 'ਤੇ ਲਕੀਰ ਆ, ਕਿਉਂਕਿ
8: ਹਰ ਰੋਜ਼ ਬੰਦਾ ਨਵਾਂ ਜਾਣਦਾ,
9: ਸਿੱਖਣ ਤੁਰੇ ਹਾਂ, ਸਿੱਖੀ ਜਾ ਰਹੇ ਹਾਂ
8: ਜੀ। ਸੋ ਕਿੱਥੇ ਕਿਤੇ ਜਾ ਕੇ ਫਿਰ ਹੁਣ ਆਪਾਂ ਸਫ਼ਰ ਕਿੱਥੋਂ ਕੁ ਤੱਕ ਆਪਾਂ ਪਹੁੰਚੇ ਹਾਂ? ਤੁਸੀਂ ਸਿਕੰਦਰ ਤੱਕ ਲੈ ਕੇ ਆਏ, ਪੋਰਸ ਦੇ ਨਾਲ ਲੜਾਈ ਤੱਕ ਤੁਸੀਂ ਲੈ ਕੇ ਆਏ ਹੋ, ਉੱਥੋਂ ਫਿਰ ਕੀ ਲੱਭਾ?
9: ਅਸਲ ਦੇ ਵਿੱਚ ਪੰਜਾਬੀ ਜਿਹੜੀ ਬੋਲੀ ਆ ਸਾਡੀ ਵੀਰ ਜੀ, ਉਹ ਪੰਜਾਬੀ ਬੋਲੀ ਸਾਡੀ ਹੜੱਪਾ ਤੋਂ ਚੱਲ ਰਹੀ ਆ।
8: ਓਕੇ,
9: ਜਸਪਾਲ ਸਿੰਘ ਮੇਹਲ ਨੇ ਇਹਦੇ ਇਹਨੂੰ ਕਿਹਾ ਵੀ ਇਹ 5500 ਸਾਲ ਪੁਰਾਣੀ ਬੋਲੀ ਆ, ਉਹ ਸਾਨੂੰ ਹੜੱਪਾ ਦੇ ਵਿੱਚ ਲੈ ਜਾਂਦੀ ਆ। ਸਿਕੰਦਰ ਸਾਡੇ ਕੋਲ 2300 ਸਾਲ ਪਹਿਲਾਂ ਆਇਆ
8: ਜੀ,
9: ਸਿਕੰਦਰ ਤੋਂ ਪਹਿਲਾਂ ਵੀ ਸਾਡੇ 3000 ਸਾਲ ਪਹਿਲਾਂ ਵੀ ਸਾਡੇ ਕੋਲ ਪੰਜਾਬੀ ਦਾ ਹੀ ਕੋਈ ਰੂਪ ਸਾਡੇ ਕੋਲ ਸੀਗਾ।
8: ਕਈ ਲੋਕ ਲੰਡੇ ਨਾਲ ਵੀ ਜੋੜਦੇ ਨੇ, ਲੰਡਿਆਂ ਨਾਲ ਵੀ ਭਾਸ਼ਾ ਜਿਹੜੀ ਲਿਖਣ ਦੇ ਵਿੱਚ ਹਾਲੇ ਕਹਿੰਦੇ ਨੇ ਕਿ ਕਈ ਥਾਵਾਂ ਦੇ ਉੱਤੇ ਸਮਝ ਵੀ ਨਹੀਂ ਆ ਸਕੀ, ਉੱਥੋਂ ਕਈ ਜੋੜ ਕੇ ਲਿਆਉਂਦੇ ਆ, ਉਹਦੇ ਬਾਰੇ ਕੁਛ ਪਤਾ ਲੱਗਾ?
9: ਲੰਡੇ ਲਿਪੀ ਆ
8: ਜੀ,
9: ਲਿਪੀ ਦਾ ਸਫ਼ਰ ਅਲੱਗ ਆ
8: ਜੀ,
9: ਅਤੇ ਬੋਲੀ ਦਾ ਸਫ਼ਰ ਅਲੱਗ ਆ।
8: ਓਕੇ, ਸੋ ਆਪਾਂ ਜ਼ਿਆਦਾ ਬੋਲੀ 'ਤੇ ਕੇਂਦਰਿਤ ਹੈ ਇਸ ਟਾਈਮ?
9: ਹਾਂਜੀ ਹਾਂ, ਲਿਪੀਆਂ ਅਲੱਗ ਆ, ਲਿਪੀ ਬਾਅਦ ਦੇ ਵਿੱਚ, ਹਮੇਸ਼ਾ ਹੀ ਬਾਅਦ ਦੇ ਵਿੱਚ ਆਉਂਦੀ ਆ, ਬੋਲੀ ਪਹਿਲਾਂ ਡਿਵੈਲਪ ਹੁੰਦੀ ਆ, ਫਿਰ ਜੋ ਲਿਖਤ ਪੜ੍ਹਤ ਦੀ ਕਿਤੇ ਲੋੜ ਪੈਂਦੀ ਆ ਫਿਰ ਉਹ ਲਿਪੀਆਂ ਬਦਲ ਜਾਂਦੀਆਂ
8: ਜੀ,
9: ਪਰ ਬੋਲੀ ਨਹੀਂ ਬਦਲਣੀ ਬਹੁਤ ਔਖੀ ਆ
8: ਜੀ।
9: ਉਹ ਲਿਪੀਆਂ ਆਪਣੀ ਬੋਲੀ ਆ ਜਿਹੜੀ ਮੁੱਖੋਂ ਬੋਲਣੀ ਆ ਆਪਾਂ, ਜਿਹੜੀ ਮੌਖਿਕ ਭਾਸ਼ਾ ਵਾ, ਇਹ ਪੰਜਾਬੀ ਦਾ ਰੂਪ ਕੋਈ ਨਾ ਕੋਈ ਹੜੱਪਾ ਤੋਂ ਚੱਲ ਰਿਹਾ, ਉਦੋਂ ਬਾਅਦ 'ਚ ਵਿਕਾਸ ਹੋ ਰਿਹਾ ਜਿਹਨੂੰ ਐਵੋਲਿਊਸ਼ਨ ਕਹਿੰਦੇ ਆ, ਉਹ ਵਿਕਾਸ ਦੇ ਥਰੂ ਇਹ ਬਦਲੀ ਵੀ ਹੋਊਗੀ, ਬਦਲੀ ਵੀ ਆ, ਸਾਨੂੰ ਕੁਛ ਪਤਾ ਵੀ ਆ ਇਤਿਹਾਸਕ ਦੌਰ ਦੇ ਵਿੱਚ ਫਾਰਸੀ ਤੋਂ ਲੈ ਕੇ ਆਪਾਂ ਨੂੰ, ਉਦੋਂ ਬਾਅਦ ਕਾਫ਼ੀ ਇਹਦੀ ਡਾਕੂਮੈਂਟੇਸ਼ਨ ਹੈਗੀ ਆ, ਬਾਬਾ ਫਰੀਦ ਤੋਂ ਬਾਅਦ ਤਾਂ ਆਪਣੇ ਕੋਲ ਬਹੁਤ ਕੁਛ ਮਿਲ ਜਾਂਦਾ, ਉਹ ਆਪਾਂ ਨੂੰ ਇਹ ਆਪਾਂ ਕਹਿ ਸਕਦੇ ਹਾਂ ਵੀ ਜੇ ਬਾਬਾ ਫਰੀਦ ਦੇ ਸਲੋਕ ਅਸੀਂ ਅੱਜ ਉਵੇਂ ਹੀ ਸਮਝ ਸਕਦੇ ਹਾਂ 1000 ਸਾਲ ਬਾਅਦ, ਤਾਂ ਉਦੋਂ 1000 ਸਾਲ ਪਹਿਲਾਂ ਕਾਹਤੋਂ ਇਹ ਵੱਖਰੀ ਹੋਊਗੀ, ਉਦੋਂ ਵੀ ਤਾਂ ਉਹੋ ਜਿਹੀ ਹੋਈ ਹੋਊ
8: ਜੀ।
9: ਜੇ 1000 ਸਾਲ ਦੇ ਵਿੱਚ ਜਿਹਦੇ 'ਚ ਇੰਨਾ ਪ੍ਰਭਾਵ ਫਾਰਸੀ ਦਾ ਪਿਆ, ਅੰਗਰੇਜ਼ੀ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ, ਤੁਰਕੀ ਆਈ ਆ ਇਹਦੇ ਵਿੱਚ, ਅਰਬੀ ਆਈ ਆ, ਅਤੇ ਅਸੀਂ ਅੱਜ ਵੀ ਬਾਬਾ ਫਰੀਦ ਨੂੰ ਸਮਝ ਸਕਦੇ ਹਾਂ, ਤਾਂ ਉਦੋਂ 1000 ਸਾਲ ਪਹਿਲਾਂ ਵੀ ਕੋਈ ਕਾਰਨ ਨਹੀਂ ਹੈ ਵੀ ਉਦੋਂ ਤਾਂ ਕੋਈ ਸਾਡੇ ਕੋਲ ਬਾਹਰੀ ਬੋਲੀ ਵੀ ਨਹੀਂ ਆਈ, ਉਦੋਂ ਕਾਹਤੋਂ ਬਦਲੀ ਹੋਊ। ਇਹ ਇਸ ਤਰੀਕੇ ਆ ਵੀ ਬੋਲੀ ਅਲੱਗ ਅਤੇ ਜਿਹੜੀਆਂ ਲਿਪੀਆਂ ਵਾ ਉਹ ਅਲੱਗ ਚੱਲੀਆਂ।
8: ਬੋਲੀ ਨੂੰ ਜਦੋਂ ਆਪਾਂ ਲਿਖਤੀ ਰੂਪ 'ਚ ਲੈ ਕੇ ਆਉਂਦੇ ਹਾਂ ਤਾਂ ਫਿਰ ਸਾਨੂੰ ਲਿਪੀ ਦੀ ਲੋੜ ਪੈਂਦੀ ਹੈ।
9: ਹਾਂਜੀ, ਫਿਰ ਲਿਪੀਆਂ ਉਹਦੇ 'ਚ ਆਉਂਦੀਆਂ
8: ਜੀ। ਸੋ ਇਹਨੂੰ ਪੰਜਾਬੀ ਨੂੰ ਅਤੇ ਇਹਨੂੰ ਕਿੱਥੇ ਕੁ ਜੇ ਆਪਾਂ ਕਲੱਬ ਕਰਦੇ ਹਾਂ ਜਾ ਕੇ, ਕਿ ਗੁਰਮੁਖੀ ਤੋਂ ਪਹਿਲਾਂ ਜਦੋਂ ਗੁਰੂ ਸਾਹਿਬਾਨਾਂ ਨੇ ਸਾਨੂੰ ਦੂਸਰੇ ਗੁਰੂ ਸਾਹਿਬਾਨਾਂ ਨੇ ਸਾਨੂੰ ਲਿਪੀ ਦੇ ਦਿੱਤੀ ਗੁਰਮੁਖੀ, ਉਸ ਤੋਂ ਪਹਿਲਾਂ ਵੀ ਇਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਲਿਖਤੀ ਰੂਪ 'ਚ ਹੋਊਗੀ, ਕਨੈਕਟ ਹੋਊਗੀ?
9: ਹਾਂਜੀ, ਪੰਜਾਬ ਦਾ ਤਾਂ ਬਹੁਤ ਇੱਕ ਸ਼ਾਨਦਾਰ ਲਿਪੀਆਂ ਦਾ ਇਤਿਹਾਸ ਆ, ਪੰਜਾਬ ਦਾ ਇੰਨਾ ਕੁ ਬਲੈਸਡ ਇਹ ਨਾ ਇਹ ਖਿੱਤਾ ਵਾ ਵੀ ਇੰਨੀਆਂ ਲਿਪੀਆਂ ਸਾਡੇ ਕੋਲ ਆਈਆਂ, ਉਹਦੇ 'ਚ ਸ਼ਾਰਦਾ ਸਾਰਿਆਂ ਨਾਲੋਂ ਪੁਰਾਣੀ ਲਿਪੀ ਸਾਨੂੰ ਖਰੋਸ਼ਤੀ ਮਿਲਦੀ ਆ ਪੰਜਾਬ, ਜਦੋਂ ਇਹ ਸਿਕੰਦਰ ਹੋਣਾ ਤੋਂ ਥੋੜ੍ਹੇ ਚਿਰ ਬਾਅਦ ਹੀ ਇਹ ਆ ਜਾਂਦੀ ਆ, ਅਤੇ ਜਿਹਨੂੰ ਰਾਜਾ ਅਸ਼ੋਕ ਜਾਂ ਦੇਵਨਾਮ ਪੀਏ ਉਹ ਰਾਜਾ ਇੱਕ ਰਾਜਾ ਜਾਂ ਕੋਈ ਉਹ ਹੈ ਜਿਹਦਾ ਉਲਥਾ ਅਸ਼ੋਕ ਕੀਤਾ ਜਾਂਦਾ, ਉਹਦੇ ਜਿਹੜੇ ਇੱਥੇ ਫਰਮਾਨ ਆ ਪੰਜਾਬ ਦੇ ਵਿੱਚ ਲੱਭੇ ਉਹ ਖਰੋਸ਼ਤੀ ਲਿਪੀ ਦੇ ਵਿੱਚ ਲੱਭੇ ਆ।
8: ਓਕੇ,
9: ਉਦੋਂ ਬਾਅਦ ਦੇ ਵਿੱਚ ਫਿਰ ਸਾਡੇ ਕੋਲ ਸ਼ਾਰਦਾ ਆ ਜਾਂਦੀ ਆ, ਟਾਕਰੀ ਆ ਜਾਂਦੀ ਆ, ਫਿਰ ਇਹਦਾ ਨਾਂ ਤਾਂ ਹੁਣ ਦਿੱਤੇ ਆ ਨਾ ਆਪਾਂ, ਉਸ ਸਮੇਂ ਪਤਾ ਨਹੀਂ ਉਹ ਕੀ ਕਹਿੰਦੇ ਹੋਣਗੇ ਵੀ ਜਾਂ ਇਹ ਇਸ ਤਰੀਕੇ ਦੇ ਆ, ਫਿਰ ਟਾਕਰੀ ਆ ਜਾਂਦੀ ਆ, ਉਦੋਂ ਬਾਅਦ ਸਿੱਧ ਮਾਤਰਕਾ ਵੀ ਇੱਥੇ ਚੱਲਦੀ ਰਹੀ ਆ ਇੱਕ, ਉਹ ਵੀ ਆ, ਫਿਰ ਲੰਡਿਆਂ ਦੇ ਸੱਤ ਅੱਠ ਰੂਪ ਹੈਗੇ ਆ, ਫਿਰ ਇਹਨਾਂ ਦੇ ਵਿੱਚੋਂ ਇੱਕ ਗੁਰਮੁਖੀ, ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਉਹ ਸਾਡੇ ਕੋਲ ਇੱਕ ਪੁਰਾਤਨ ਲਿਪੀ ਸਾਡੇ ਕੋਲ ਚੱਲੀ ਆ ਰਹੀ ਆ, ਲੰਡੇ ਆਲਮੋਸਟ ਅਲੋਪ ਹੋ ਚੁੱਕੇ ਆ, ਅਤੇ ਸ਼ਾਰਦਾ ਆਖਰ ਦੇ ਉੱਤੇ ਕਸ਼ਮੀਰ ਦੇ ਵਿੱਚ ਚੱਲਦੀ ਰਹੀ ਆ, ਪਰ ਅੱਜ ਜਿਹੜੀ ਦੇਵਨਾਗਰੀ ਅਤੇ ਹਿੰਦੀ ਨੇ ਉਹ ਉੱਧਰੋਂ ਉਰਦੂ ਵਾਲਿਆਂ ਨੇ ਉਹ ਖਤਮ ਕਰਤੀ ਆ, ਉਹਦੇ ਆਖਰੀ ਹੁਣ ਬਜ਼ੁਰਗ ਰਹਿ ਗਏ ਆ ਥੋੜ੍ਹੇ ਮੋਟੇ ਜਿਹੜੇ ਜਾਣਦੇ ਆ, ਉਹ ਲਿਪੀ ਆਲਮੋਸਟ ਐਕਸਟਿੰਕਸ਼ਨ 'ਤੇ ਪਹੁੰਚ ਗਈ ਆ, ਅਤੇ ਹਿਮਾਚਲ ਵਾਲੇ ਪਾਸੇ ਟਾਕਰੀ ਚੱਲ ਰਹੀ ਸੀਗੀ, ਅਤੇ ਉਹ ਟਾਕਰੀ ਵੀ ਹੁਣ ਖਾਤਮੇ ਵੱਲੋਂ ਹੀ ਆ, ਜਦੋਂ ਦੀ ਹਿੰਦੀ ਨੇ ਅਤੇ ਦੇਵਨਾਗਰੀ ਨੇ ਉੱਥੇ ਪੋਚਾ ਫੇਰਿਆ ਤਾਂ ਉਹ ਵੀ ਆਖਰੀ ਸਾਹਾਂ 'ਤੇ ਹੀ ਆ, ਅਤੇ ਪੰਜਾਬ ਦੇ ਲੰਡੇ ਤਾਂ ਆਪਾਂ ਨੂੰ ਪਤਾ ਹੀ ਆ, ਉਹ ਵੀ ਹੁਣ ਬਜ਼ੁਰਗ ਬਚੇ ਆ ਥੋੜ੍ਹੇ ਜਿਹੇ, ਅਤੇ ਅੱਗੇ ਉਹਦਾ ਕੋਈ ਨਹੀਂ ਵਾਲੀ ਵਾਰਤ ਹੈਗਾ।
8: ਸੋ ਇਹਦੇ ਜਿੱਦਾਂ ਤੁਸੀਂ ਕਾਫੀ ਬਾਹਰਲੇ ਸਰੋਤਾਂ ਦਾ ਵੀ ਤੁਸੀਂ ਜ਼ਿਕਰ ਕੀਤਾ, ਸੋ ਇਹ ਆਪਾਂ ਬਹੁਤੀ ਵਾਰ ਜਦੋਂ ਮੁੱਢਲੀਆਂ ਕਈ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਜਾਂ ਰਿਸਰਚ ਸੀ, ਅਤੇ ਉਹ ਸਾਡੀਆਂ ਇੰਡੀਆ ਤੱਕ ਹੀ, ਭਾਰਤ ਤੱਕ ਜਾਂ ਫਿਰ ਪੰਜਾਬ ਤੱਕ ਸੀਮਿਤ ਰਹਿ ਜਾਂਦੀਆਂ ਸੀ, ਤੁਸੀਂ ਹੁਣ ਬਾਹਰਲੇ ਸਰੋਤਾਂ ਦਾ ਵੀ ਉਹਦੇ 'ਚ ਜ਼ਿਕਰ ਕਰ ਰਹੇ ਹੋ, ਇਹਦਾ ਮਤਲਬ ਕਿ ਜ਼ਿਆਦਾ ਜਿਹੜੀਆਂ ਚੀਜ਼ਾਂ ਨੇ, ਜ਼ਿਆਦਾ ਸਰੋਤ ਜਿਹੜੇ ਨੇ ਸਾਨੂੰ ਬਾਹਰੋਂ ਮਿਲ ਰਹੇ ਨੇ, ਜਿੱਦਾਂ ਤੁਸੀਂ ਯੂਨਾਨ ਦਾ ਵਿੱਚ ਜ਼ਿਕਰ ਕੀਤਾ, ਈਰਾਨ ਦਾ ਵਿੱਚ ਖਾਸ ਤੌਰ ਦੇ ਉੱਤੇ ਉੱਥੋਂ ਦੇ ਗ੍ਰੰਥਾਂ ਦਾ ਜ਼ਿਕਰ ਕੀਤਾ ਤੁਸੀਂ।
9: ਸਰੋਤ ਤਾਂ ਪੰਜਾਬ ਦੇ ਤਾਂ ਬਹੁਤ ਆ ਜੀ, ਜੇ ਆਪਾਂ ਦੇਖੀਏ ਪੁਰਾਤਨ ਇਤਿਹਾਸ ਹੈ ਹੀ ਪੰਜਾਬ ਦਾ, ਸੱਭਿਅਤਾ ਸਾਡੇ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ, ਪੰਜ ਸਵਰੀਆਂ ਪੁਰਾਤਨ ਸੱਭਿਅਤਾਵਾਂ ਜਿਹੜੀਆਂ ਦੁਨੀਆਂ ਦੇ ਵਿੱਚ ਹੋਈਆਂ ਉਹਨਾਂ ਦੇ ਵਿੱਚੋਂ ਇੱਕ ਹੜੱਪਾ ਸੱਭਿਅਤਾ ਹੈ ਜਿਹੜੀ ਪੰਜਾਬ ਦੇ ਵਿੱਚ ਹੋਈ ਆ, ਇਹ ਪੰਜਾਬ ਦੀ ਸੱਭਿਅਤਾ ਰਾਵੀ ਦੇ ਕੰਢੇ 'ਤੇ ਸਾਰਿਆਂ ਨਾਲੋਂ ਵੱਧ ਇਹਦੇ ਉਹਨਾਂ ਨੂੰ ਲੱਭੇ ਆ ਅਵਸ਼ੇਸ਼, ਇਦੋਂ ਬਾਅਦ 'ਚ ਇਹ ਫੈਲੀ ਆ, ਫੈਲ ਕੇ ਜਿਹੜੀ ਹੁਣ ਜਿਹਨੂੰ ਉਹ ਪੈਰੀਫੀਰੀਅਲ ਇੰਡਸ ਸਿਵਲਾਈਜੇਸ਼ਨ ਕਹਿੰਦੇ ਆ, ਉਹਦੇ ਸਾਨੂੰ ਅਵਸ਼ੇਸ਼ ਮਿਲਦੇ ਆ, ਉਹਦੇ ਰੈਮਨੈਂਟ ਆਪਣੇ ਹਰਿਆਣੇ ਦੇ ਜੀਂਦ ਦੇ ਨੇੜੇ ਤੇੜੇ ਮਿਲੇ ਆ, ਅਤੇ ਗੁਜਰਾਤ ਦੇ ਵਿੱਚ ਜਾਂ ਰਾਜਸਥਾਨ, ਪਰ ਜਿਹੜੀ ਕੋਰ ਆ ਇਹਦੀ, ਇਹਦਾ ਜਮ੍ਹਾਂ ਜੜ੍ਹਾਂ ਵਾਲਾ ਵਾ, ਉਹ ਰਾਵੀ ਤੋਂ ਸ਼ੁਰੂ ਹੁੰਦਾ ਵਾ, ਰਾਵੀ ਤੋਂ ਸ਼ੁਰੂ ਹੋ ਕੇ ਮੋਹਨਜੋਦੜੋ ਅਤੇ ਉਸ ਇਲਾਕੇ 'ਚ ਜਾਂਦਾ। ਪੰਜਾਬ ਦਾ ਇਹੀ ਇਤਿਹਾਸ ਹੈ, ਇਤਿਹਾਸ ਪੰਜਾਬ 'ਚੋਂ ਸ਼ੁਰੂ ਹੋ ਰਿਹਾ, ਸਿਵਿਲਾਈਜੇਸ਼ਨ ਪੰਜਾਬ 'ਚੋਂ ਸ਼ੁਰੂ ਹੋ ਰਹੀ ਆ, ਸਾਡੀ ਬੋਲੀ ਵੀ ਇੱਥੋਂ ਹੀ ਸ਼ੁਰੂ ਹੋਈ ਹੋ। ਹੁਣ ਜਦੋਂ ਆਪਾਂ ਸਿਕੰਦਰ ਤੱਕ ਵੀ ਆ ਜਾਂਦੇ, ਸਿਕੰਦਰ ਵੀ ਪੰਜਾਬ 'ਚ ਹੀ ਆਇਆ, ਬਾਕੀ ਭਾਰਤ 'ਚ ਉਹ ਵੀ ਨਹੀਂ ਗਿਆ, ਉਹਦੇ 'ਚ ਉਹ ਵੀ ਪੰਜਾਬ 'ਚ ਆ। ਜਦੋਂ ਆਪਾਂ ਲਿਪੀਆਂ ਦੀ ਗੱਲ ਕਰਦੇ ਹਾਂ, ਲਿਪੀਆਂ ਵੀ ਪੰਜਾਬ 'ਚੋਂ ਹੀ ਸ਼ੁਰੂ ਹੋ ਰਹੀਆਂ, ਕਿਉਂਕਿ ਇਹ ਬਹੁਤ ਇੱਕ ਵੈਲ ਸਟੈਬਲਿਸ਼ਡ ਫੈਕਟ ਆ ਵੀ ਜਿਹੜੀਆਂ ਲਿਪੀਆਂ ਵਾਂ ਲਿਖਤ ਆ, ਇਹ ਸਾਰੀ ਫਨੀਸ਼ੀਅਨ ਇੱਕ ਹੈਗੀ ਸੀਗੀ ਲਿਪੀ, ਅੱਜ ਦੇ ਲੈਬਨਾਨ ਜਾਂ ਸੀਰੀਆ ਵਾਲੇ ਇਲਾਕੇ 'ਚੋਂ, ਉਹ ਫਨੀਸ਼ੀਅਨ ਲਿਪੀ ਤੋਂ ਹੀ ਅੱਗੇ ਸਾਰੀਆਂ ਲਿਪੀਆਂ ਬਣੀਆਂ।
8: ਓਕੇ, ਇੱਕ ਸ਼ੁਰੂਆਤ ਉੱਥੋਂ ਹੋਈ,
9: ਹਾਂਜੀ, ਸੀਰੀਆ ਵਾਲੇ ਇਲਾਕੇ 'ਚੋਂ, ਜਿੰਨੀਆਂ ਵੀ ਆਪਣੀਆਂ ਯੂਰਪ ਦੀਆਂ ਵਾਂ, ਈਵਨ ਇਹ ਅਰਬਾਂ ਦੀਆਂ ਵਾਂ, ਅਤੇ ਇੱਧਰ ਸਾਡੇ ਵਾਲੇ ਪਾਸੇ ਦੀਆਂ ਵਾਂ, ਉਹ ਜਿਹੜੀ ਫਨੀਸ਼ੀਅਨ ਲਿਪੀ ਦੇ ਨਾਲ। ਅੱਜ ਹੁਣ ਇਹ ਗ੍ਰੀਸਨ ਇੱਕ ਹੋਏ ਆ ਬਹੁਤ ਵੱਡੇ ਭਾਸ਼ਾ ਵਿਗਿਆਨੀ, ਉਹਨਾਂ ਨੇ ਇਹ ਗੱਲ ਕਹੀ ਆ, ਗਿਆਨੀ ਨਾਜਰ ਸਿੰਘ ਨੇ ਇਹ ਗੱਲ ਕਹੀ ਆ, ਡਾਕਟਰ ਹਰਕੀਰਤ ਸਿੰਘ ਨੇ ਵੀ ਇਹੀ, ਨਾ ਜੀ ਬੀ ਸਿੰਘ ਨੇ ਇਹ ਗੱਲ ਕਹੀ ਆ, ਅਤੇ ਬਿਕਰ ਸਿੰਘ ਹਾਂਗਕਾਂਗ ਨੇ ਇਹ ਗੱਲ ਕਹੀ ਆ, ਉਹ ਸਾਰੇ ਇੱਕ ਗੱਲ 'ਤੇ ਸਹਿਮਤ ਆ ਬਈ ਪੰਜਾ ਗੁਰਮੁਖੀ ਦੇ ਵਿੱਚ ਇਸ ਵਕਤ 22 ਇਹੋ ਜਿਹੀਆਂ ਸ਼ੇਪ ਆ, ਇਹੋ ਜਿਹੇ ਆਕਾਰ ਆ, ਜਿਨ੍ਹਾਂ ਦੀ ਨੇੜਤਾ ਫਨੀਸ਼ੀਅਨ ਲਿਪੀ ਨਾਲ ਜਾ ਕੇ ਜੁੜਦੀ ਆ, ਜਿਹੜੀ 3000 ਸਾਲ ਪੁਰਾਣੀ ਆ।
8: 3000 ਸਾਲ
9: ਤੁਸੀਂ ਲਾ ਲਓ ਵੀ ਅਸੀਂ ਸਾਰਿਆਂ ਨਾਲੋਂ ਪੁਰਾਣੇ ਉਹਦੀ ਲਿਪੀ ਦੇ ਨਾਲ ਜੁੜ ਰਹੇ ਹਾਂ, ਪੰਜਾਬੀ ਖਿੱਤਾ ਉਹਨਾਂ ਨਾਲ ਜੁੜ ਰਿਹਾ
8: ਜੀ,
9: ਸਾਡੇ ਬੋਲੀ ਦੀ ਵੀ ਸਾਡੀ ਪ੍ਰਾਤ, ਜੇ ਹੁਣ ਸਾਨੂੰ ਇੰਨੇ ਸਬੂਤ ਮਿਲ ਰਿਹਾ ਤਾਂ ਸਾਡੀ ਬੋਲੀ ਦੀ ਵੀ ਪ੍ਰਾਤਨਤਾ ਹੋਊਗੀ ਹੋਈ।
8: ਬਿਲਕੁਲ,
9: ਹੁਣ ਹੜੱਪਾ ਜਿਹੜੀ ਹੈ ਸਿਵਿਲਾਈਜੇਸ਼ਨ, ਉਹਦੇ 'ਚੋਂ ਜੋ ਸਾਨੂੰ ਚੀਜ਼ਾਂ ਲੱਭ ਰਹੀਆਂ ਵਾਂ, ਘੜੇ ਲੱਭ ਰਹੇ ਆ, ਚਾਟੀਆਂ, ਤੌੜੇ, ਚੱਪਣ, ਤੰਦੂਰ, ਉੱਥੋਂ ਜੋ ਵੀ ਉੱਥੇ ਸਮਾਨ ਮਿਲ ਰਿਹਾ ਵਾ, ਹਾਰੇ ਮਿਲ ਰਹੇ ਆ ਉੱਥੋਂ, ਕੁੱਜੇ ਮਿਲ ਰਹੇ ਆ, ਜਿਹੜਾ ਵੀ ਸਮਾਨ ਬਚਿਆ ਅੱਜ ਤੱਕ ਉਹ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਮਿਲ ਰਿਹਾ, ਉਹੀ ਤੌੜਿਆਂ ਦੀ ਸ਼ੇਪ ਆ ਜੋ ਪੰਜਾਬ ਦੇ ਵਿੱਚ, ਉਹੀ ਉਹ ਘੜੇ ਆ, ਉਹੋ ਜਿਹੀ ਤੰਦੂਰ ਸਾਡੇ ਅੱਜ ਮਿਲ ਰਹੇ ਆ, ਉਹ ਕੁੱਕੜ ਖਾਂਦੇ ਸੀਗੇ, ਸਾਡੇ ਪੰਜਾਬ 'ਚ ਅੱਜ ਵੀ ਕੁੱਕੜ ਬਹੁਤ ਮਸ਼ਹੂਰ ਆ, ਉਹ ਦੇਖੋ ਉਹ ਸਾਰੀ ਸਾਡੀ ਜਦੋਂ ਉਹ ਸਾਡੇ ਕੋਲ ਮਟੀਰੀਅਲ ਕਲਚਰ ਆ ਰਿਹਾ ਤਾਂ ਮਟੀਰੀਅਲ ਕਲਚਰ ਦੀ ਬੋਲੀ ਵੀ ਨਾਲ ਹੀ ਆਉਣੀ ਆ ਨਾ। ਹੁਣ ਉਹ ਸਾਨੂੰ ਇੱਕ ਲਕੀਰ ਖਿੱਚ ਕੇ ਵਿੱਚ ਦੀ ਇਹ ਦੱਸਤਾ ਵੀ ਜੀ ਨਹੀਂ ਸੰਸਕ੍ਰਿਤ ਦੇ ਵਿੱਚੋਂ ਤੁਹਾਨੂੰ ਤੁਹਾਡੀ ਬੋਲੀ ਨਿਕਲ ਰਹੀ ਆ, ਪਰ ਸਾਡੀ ਸੱਭਿਅਤਾ ਤਾਂ ਉਦੋਂ 3000 ਸਾਲ ਪਹਿਲਾਂ ਚੱਲ ਰਹੀ ਆ, ਫਿਰ 3000 ਸਾਲ ਪਹਿਲਾਂ ਅਸੀਂ ਗੂੰਗੇ ਸੀਗੇ, ਸਾਡੇ ਬਜ਼ੁਰਗ ਸੋਚਣ ਵਾਲੀ ਗੱਲ ਆ ਨਾ।
8: ਪੰਜਾਬ ਦਾ ਇਤਿਹਾਸ ਤੇ ਉਸ ਤੋਂ ਜ਼ਿਆਦਾ।
9: ਹਾਂ ਵੀ ਉਹ ਹੁਣ ਵਿੱਚ ਵਿਚਾਲਿਆ ਕਿ ਉਹ ਜਿਹੜੇ ਇੱਕ ਚਰਵਾਹੇ ਲੋਕ ਇਧਰੋਂ ਉਜ਼ਬੇਕਿਸਤਾਨ ਵੱਲੋਂ ਆਏ ਜਿਨ੍ਹਾਂ ਕੋਲ ਆਪਦੀ ਸੱਭਿਅਤਾ ਵੀ ਹੈ ਨਹੀਂ ਗੀ, ਉਹ ਗਾਵਾਂ ਚਾਰ ਦੇ ਪੰਜਾਬ 'ਚ ਆਏ, ਹੈ ਤਾਂ ਉਹ ਵੀ ਸਾਡੇ ਪੁਰਖ ਹੀ ਆ, ਸਾਡੇ ਖੂਨ 'ਚ ਹੀ ਆ, ਪਰ ਉਹ ਹੜੱਪਾ ਵਾਲਿਆਂ ਨਾਲੋਂ ਤਾਂ ਉਹ ਪਛੜੇ ਹੋਏ ਲੋਕ ਸੀ ਨਾ। ਉਹ ਸਾਨੂੰ ਆ ਕੇ ਪੰਜਾਬ ਵਾਲਿਆਂ ਨੂੰ ਸਿਖਾਉਣਗੇ ਵੀ ਜਿਨ੍ਹਾਂ ਨੇ ਆਪ ਕਦੇ ਭੱਠੀ ਦੇ ਵਿੱਚ ਕੋਈ ਕੁਝਾ ਵੀ ਨਹੀਂ ਪਕਾਇਆ, ਉਹ ਉਹਨਾਂ ਕੋਲ ਚੱਕ ਨਹੀਂ ਹੈਗਾ ਘੁਮਿਆਰ ਦਾ ਜਿਹਦੇ ਨਾਲ ਉਹ ਘੜਾ ਬਣਾ ਸਕਣ, ਉਹਨਾਂ ਨੂੰ ਕਪਾਹ ਦਾ ਨਹੀਂ ਪਤਾ ਹੈਗਾ ਉਹਨਾਂ ਨੇ ਕੀ ਕੱਪੜੇ ਬਣਾਉਣੇ ਆ, ਉਹਨਾਂ ਨੂੰ ਹੁਣ ਜਿਵੇਂ ਹੁਣ ਕਹਿੰਦੇ ਵੀ ਕਪਾਹ ਨਹੀਂ ਹੈ ਤਾਂ ਬੜੇਵੇਂ ਵੀ ਨਹੀਂ ਹੋਣੇ,
8: ਬਿਲਕੁਲ,
9: ਫਿਰ ਜੇ ਬੜੇਵੇਂ ਹੀ ਹੈ ਨਹੀਂ ਗੇ ਫਿਰ ਤੁਸੀਂ ਕਪਾਹ ਦੀ ਕੀ ਗੱਲ ਕਰ ਲਓਗੇ, ਉੱਤੇ ਉਹ ਜੋ ਬੜੇਵੇਂ ਬੜੇਵਿਆਂ ਦਾ ਸ਼ਬਦ ਵੀ ਹੈ ਨਹੀਂ, ਉਹ ਪੰਜਾਬੀਆਂ ਨੇ ਉਹਨਾਂ ਨੂੰ ਸਿਖਾਇਆ ਉਹ, ਇਹ ਆ ਵੀ ਹੁਣ ਉਹ ਸਾਡੇ ਕੋਲ ਬੜੇਵਿਆਂ ਦਾ ਹੈਗਾ ਸ਼ਬਦ ਹੈ ਨਾ ਜੀ, ਇਹ ਆ ਵੀ ਉਹ ਫਿਰ ਬੋਲੀ ਵੀ ਤਾਂ ਸਾਡੀ ਉੱਥੇ ਹੀ ਜਾਂਦੀ ਹੋਊ ਨਾ।
8: ਨਹੀਂ ਬਿਲਕੁਲ, ਜਿੱਦਾਂ ਵੀ ਮੰਨਿਆ ਜਾਂਦਾ ਨਾ ਕਿ ਜਿਹੜੀ ਸਰਹੱਦ ਦੇ ਨਾਲ ਸਰਹੱਦ ਸਾਂਝੀ ਆ, ਉੱਥੇ ਉਹ ਬੋਲੀ ਜਿਹੜੀ ਆ ਉਹ ਭਾਵੇਂ ਉਹ ਖਿੱਤਾ ਦੂਸਰੇ ਪੈ ਗਿਆ, ਦੇਸ਼ ਦੂਸਰੇ ਪੈ ਗਿਆ, ਉੱਥੇ ਉਹਦਾ ਮਿਕਸਚਰ ਜਿਹੜਾ ਵੇਖਣ ਨੂੰ ਮਿਲ ਜਾਂਦਾ, ਫਿਰ ਉਹਨਾਂ ਦੀ ਗਾਂ ਜਿੱਥੇ ਸਰਹੱਦ ਲੱਗਦੀ ਉੱਥੇ ਥੋੜ੍ਹੀ ਥੋੜ੍ਹੀ ਕਰਕੇ ਮਾਸਾ ਮਾਸਾ ਥੋੜ੍ਹੀ ਥੋੜ੍ਹੀ ਕਰਕੇ ਉਹ ਬਦਲਦੀ ਹੈ ਚੀਜ਼, ਇੱਦਾਂ ਇੱਕਦਮ ਜਿਹੜਾ ਵਾ ਉਹ ਜ਼ਮੀਨੋਂ ਅਸਮਾਨ ਨਹੀਂ ਹੋ ਜਾਂਦਾ, ਇੱਕਦਮ ਇੰਨਾ ਕੰਟਰਾਸਟ ਨਹੀਂ ਹੋ ਜਾਂਦਾ। ਸੋ ਜਿੱਦਾਂ ਤੁਸੀਂ ਦੱਸ ਰਹੇ ਹੋ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਰਹੱਦਾਂ ਜੁੜੀਆਂ ਸੀ, ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਇੱਥੋਂ ਪਹਿਲਾਂ ਜਿਹੜੇ ਵਪਾਰੀ ਸੀ ਉਹ ਜ਼ਿਆਦਾ ਵੈਲ ਕਨੈਕਟਿਡ ਸੀ ਭਾਸ਼ਾ ਦੇ ਮਾਮਲੇ 'ਚ।
9: ਹਾਂਜੀ ਇਹ ਬਿਲਕੁਲ ਗੱਲ ਸਹੀ ਆ, ਬੋਲੀ ਹੁਣ ਦੇਖੋ ਪੰਜਾਬੀ ਬੋਲੀ ਦਾ ਆਪਾਂ ਇਲਾਕਾ ਮੰਨ ਲੈਂਦੇ ਹਾਂ ਵੀ ਪਿਸ਼ਾਵਰ ਤੋਂ ਥੱਲੇ ਆਉਂਦੇ ਹਾਂ ਜਿੱਥੋਂ ਹਿੰਦ ਕੋ ਸ਼ੁਰੂ ਹੋ ਜਾਂਦੀ ਹੈ ਜਾਂ ਸਿੰਧ ਸਾਗਰ ਦਾ ਜਿਹੜਾ ਇਲਾਕਾ ਵਾ। ਹੁਣ ਪਹਿਲਾਂ ਤਾਂ ਇਹ ਆ ਇੱਥੇ ਥੋੜ੍ਹਾ ਜਿਹਾ ਕਲੀਅਰ ਕਰ ਦੇਣਾ ਚਾਹੀਦਾ ਵੀ ਸਿੰਧ ਦਰਿਆ ਜਿਹਨੂੰ ਕਹਿੰਦੇ ਆ ਉਹਨੂੰ ਪੰਜਾਬੀ ਦੇ ਵਿੱਚ ਅਟਕ ਦਰਿਆ ਕਿਹਾ ਗਿਆ, ਅਟਕ ਦਰਿਆ ਵਾ ਪੰਜਾਬੀ 'ਚ ਸਿੰਧ ਨਹੀਂ, ਉਹ ਜਿਹੜੀ ਅਟਕ ਦੀ ਜਿੱਥੇ ਗੱਲ ਹੁੰਦੀ ਆ ਤਾਂ ਉਹ ਸਿੰਧ ਦੀ ਗੱਲ ਹੋ ਰਹੀ ਹੁੰਦੀ ਆ ਦਰਿਆ ਦੀ, ਪੰਜਾਬ ਦੇ ਵਿੱਚ ਸਿੰਧ ਨਹੀਂ ਕਿਹਾ ਗਿਆ ਉਹਨੂੰ। ਹੁਣ ਅਟਕ ਦੇ ਪਰਲਾ ਪਾਸਾ ਵਾ ਉਹਨੂੰ ਸਿੰਧ ਸਾਗਰ ਇਲਾਕਾ ਕਿਹਾ ਗਿਆ।
8: ਬਿਲਕੁਲ, ਇੱਥੇ ਵੀ ਸਾਡੇ ਵੀ ਆ ਜਿੱਦਾਂ ਮੰਨ ਲਓ ਕਈ ਸੜਕਾਂ ਵੀ ਆ, ਈਵਨ ਉਹ ਪਿਛਲੇ ਸਬਰਬ 'ਚ ਕੁਛ ਹੋਰ ਨਾ ਆ ਅਗਲੇ 'ਚ ਜਾ ਕੇ ਉਹਦਾ ਬਦਲ ਗਿਆ।
9: ਹਾਂਜੀ ਨਹੀਂ ਉਹ ਹਾਂਜੀ ਉਹ ਵੀ ਤੁਹਾਡੀ ਬਿਲਕੁਲ ਸਹੀ ਗੱਲ ਆ ਵੀ ਇਹ ਆ ਵੀ ਜੇ ਆਪਾਂ ਪੰਜਾਬੀ ਦੇ ਵਿੱਚ ਸਿੰਧ ਦਾ ਤੇ ਕੁਛ ਲੱਭਣ ਲੱਗਾਂਗੇ ਆਪਾਂ ਨੂੰ ਲੱਭਣਾ ਨਹੀਂ, ਉੱਥੇ ਅਟਕ ਲਿਖਿਆ ਉੱਥੇ ਅਟਕ ਲਿਖਿਆ, ਫਿਰ ਉਹਦੇ 'ਚ ਕਨਫਿਊਜ਼ਨ ਨਹੀਂ ਹੁੰਦੀ ਵੀ, ਪਰ ਉਹ ਜਿਹੜੇ ਸਿੰਧ ਸਾਗਰ ਤੋਂ ਦੀ ਜਿਹੜੀ ਹਿੰਦ ਕੋ ਅਤੇ ਉਹ ਇਲਾਕੇ ਦੀ ਬੋਲੀ ਆ ਉਹ ਇੱਕ ਸਿਰੇ ਦੀ ਆ, ਦੂਜੇ ਸਿਰੇ 'ਤੇ ਪੁਆਧੀ ਆ ਜਾਂਦੀ ਆ ਜਾਂ ਇੱਧਰ ਮਲਵਈ ਆ ਜਾਂਦੀ ਆ ਪੰਜਾਬ ਦੇ ਦੂਜੇ ਸਿਰੇ, ਇਹਨਾਂ ਦੇ ਆਪਸ ਦੇ ਵਿੱਚ ਬਹੁਤ ਵੱਡਾ ਫਰਕ ਲੱਗੂਗਾ, ਪਰ ਜਦੋਂ ਆਪਾਂ ਸਿੰਧ ਸਾਗਰ ਤੋਂ ਹਿੰਦ ਕੋ ਦੇ ਆਵਾਂਗੇ, ਹਿੰਦ ਕੋ ਤੋਂ ਪੋਠੋਹਾਰੀ 'ਚ ਆਵਾਂਗੇ, ਪੋਠੋਹਾਰੀ ਤੋਂ ਮਾਝੀ 'ਚ ਆਵਾਂਗੇ, ਮਾਝੀ 'ਚੋਂ ਦੁਆਬੀ ਅਤੇ ਮਲਵਈ ਅਤੇ ਫਿਰ ਪੁਆਧੀ 'ਤੇ ਪਹੁੰਚਾਂਗੇ, ਫਿਰ ਨਹੀਂ ਫਰਕ
8: ਹੋਣਾ, ਤੁਰਦੇ ਤੁਰਦੇ ਆਵਾਂਗੇ
9: ਉਹ ਫਿਰ ਲੜੀ ਆ। ਇਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹਦੇ 'ਚ ਬਹੁਤ ਸੋਹਣਾ ਉਹਨਾਂ ਨੇ ਇਹਦਾ ਵਿਸ਼ਲੇਸ਼ਣ ਦਿੱਤਾ ਵਾ ਸਾਨੂੰ ਵੀ ਕਿਹੜੀ ਪੰਜਾਬੀ ਆ, ਕਿਹਨੂੰ ਆਪਾਂ ਕਵਾਂਗੇ ਇਹ ਪੰਜਾਬੀ ਹੈ ਨਹੀਂ, ਸਵਾਲ ਬਣਦਾ ਨਾ ਇਹ ਵੀ ਹੁਣ ਬੋਲੀ ਤਾਂ 20 ਕੋ ਤੇ ਬਦਲ ਰਹੀ ਆ,
8: ਬਿਲਕੁਲ
9: ਕਿੱਥੇ ਜਾ ਕੇ ਕਹਾਂਗੇ ਵੀ ਹੁਣ ਪੰਜਾਬੀ ਖਤਮ ਹੋ ਗਈ
8: ਜੀ, ਅੱਗੇ ਤੋਂ ਅੱਗੇ ਤੇ ਕਨੈਕਸ਼ਨ ਬਣਦਾ ਜਾ ਰਿਹਾ,
9: ਕਲਕੱਤੇ ਤੱਕ ਚਲੇ ਜਾਣਾ
8: ਜੀ
9: ਵੀ ਕਲਕੱਤੇ ਤੱਕ ਆਪਾਂ ਪੰਜਾਬੀ ਦਾ ਤਾਂ ਦਾਅਵਾ ਹੋਣਾ ਨਹੀਂ ਆਪਣੇ ਤੋਂ, ਫਿਰ ਤਾਂ ਗੱਲ ਗਲਤ ਹੋ ਜਾਣੀ ਆ
8: ਜੀ,
9: ਕਿਉਂਕਿ ਆਪਣੇ ਪੰਜਾਬੀ ਦੇ ਵਿਦਵਾਨਾਂ ਨੇ ਵੀ ਇਹ ਸਧਾਰਨ ਜੇ ਸਵਾਲਾਂ ਤੇ ਫਿਰ ਉਹਨਾਂ ਤੇ ਦਿਮਾਗ ਲੜਾਇਆ ਵਾ, ਉਹਨਾਂ ਨੇ ਇਹਦੇ ਉੱਤਰ ਲੱਭੇ ਆ
8: ਕੀ ਫਿਰ ਤੱਤ ਨਿਕਲਿਆ।
9: ਹਾਂਜੀ ਉਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਜਿੱਥੇ ਪੰਜਾਬੀ ਦੇ ਵਿੱਚ ਜਾਂਦਾ ਖਾਂਦਾ ਪੀਂਦਾ ਜਿੱਥੇ ਦਾ ਪਿੱਛੇ ਆ ਜਾਂਦਾ ਨਾ
8: ਓਕੇ
9: ਉਹ ਪੰਜਾਬੀ ਆ
8: ਓਕੇ,
9: ਵੀ ਜਿਹੜੇ ਇਹ ਕਰਤਾ ਜਾਂ ਇਹ ਕਰਤਾ ਵਾਚਕ ਸ਼ਾਇਦ ਮੈਂ ਹੁਣ ਮੈਨੂੰ ਇਹਦੇ 'ਤੇ ਕੋਟ ਨਹੀਂ ਕਰਨਾ ਚਾਹੀਦਾ ਇਸ ਤਰੀਕੇ ਦਾ ਕਹਿੰਦੇ, ਜਿਹੜੇ ਇਹੋ ਜਿਹੇ ਸ਼ਬਦ ਆ ਨਾ ਜਿੱਥੇ ਖਾਂਦਾ ਪੀਂਦਾ ਵੇਂਹਦਾ ਹੈ ਇਹ ਦਾ ਆਉਂਦਾ ਵਾ ਇਹ ਸ਼ਬਦ ਪੰਜਾ ਉਹ ਪੰਜਾਬੀ ਦੇ ਲਹਿਜੇ ਆ ਪੰਜਾਬੀ ਆ, ਜਦੋਂ ਇਹ ਕਰਤਾ ਜਾਤਾ ਜਾਂ ਇਹ ਫਾਰਸੀ ਵਾਲੇ ਪਾਸੇ ਕਿਉਂਕਿ ਪੰਜਾਬ ਦੇ ਦੂਜੇ ਇੱਧਰਲੇ ਪਾਸੇ ਸਿੰਧੀ ਆ ਜਾਂਦੀ ਆ ਅਤੇ ਉਤਲੇ ਪਾਸੇ ਸੀਸਤਾਨ ਅਤੇ ਖੁਰਾਸਾਨ ਇਲਾਕੇ ਆ ਜਾਂਦੇ ਆ ਜਿਹੜੇ ਇਰਾਨ ਅਤੇ ਅਫਗਾਨਿਸਤਾਨ ਦੇ ਉਹਨਾਂ ਦੇ ਵਿੱਚ ਫਿਰ ਇਹ ਖਾਂਦਾ ਜਾਂਦਾ ਪੀਂਦਾ ਵਹਿੰਦਾ ਇਹ ਸਾਰੇ ਖਤਮ ਹੋ ਜਾਂਦੇ ਆ ਫਿਰ ਉਹ ਇੱਧਰ ਹੋਰ ਬਣ ਜਾਂਦੇ ਆ।
8: ਅੱਛਾ ਸਵਾਲ ਤਾਂ ਇੱਕ ਇਹ ਵੀ ਆ ਕਿ ਇਹ ਬੋਲੀ ਬਦਲਦੀ ਕਿਉਂ ਆ? ਵੈਸੇ ਜੇ ਆਪਾਂ ਵੇਖੀਏ ਤਾਂ ਆਪਾਂ ਵੇਹਨੇ ਆ ਵੀ ਇੱਕ ਖਿੱਤੇ ਦੇ ਨਾਲ ਦੂਸਰੀ ਕਨੈਕਟਿਡ ਆ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਆ। ਉਸ ਤੋਂ ਬਾਅਦ ਗੱਲ ਤਾਂ ਸਾਰੀ ਕਮਿਊਨੀਕੇਸ਼ਨ ਦੀ ਆ, ਜਿੱਦਾਂ ਅੱਜ ਕੱਲ੍ਹ ਕਈ ਲੋਕਾਂ ਦਾ ਵਿਚਾਰ ਇਹ ਬਣ ਚੁੱਕਾ ਵੀ ਸਿਰਫ ਕਮਿਊਨੀਕੇਸ਼ਨ ਲਈ ਭਾਸ਼ਾ ਚਾਹੀਦੀ, ਆਪਾਂ ਅੰਗਰੇਜ਼ੀ ਵਰਤ ਲੈਂਦੇ ਕੀ ਫਰਕ ਕੀ ਪੈਂਦਾ। ਫਿਰ ਇਹ ਹੌਲੀ ਹੌਲੀ ਇਹ ਜਿਹੜਾ ਖਿੱਤੇ ਤੋਂ ਖਿੱਤੇ ਬਦਲਣਾ ਉਹਦੇ ਪਿੱਛੇ ਕੀ ਵਜ੍ਹਾ ਨਿਕਲਦੀ ਆ?
9: ਹੁਣ ਇਹਦੇ 'ਚ ਫਿਰ ਹਰਕੀਰਤ ਸਿੰਘ ਦਾ ਹੀ, ਡਾਕਟਰ ਹਰਕੀਰਤ ਸਿੰਘ ਦਾ ਹੀ ਨਾਂ ਲਊਂਗਾ। ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਬੋਲੀ ਤਾਂ ਦੋ ਬੰਦਿਆਂ ਦੀ ਨਹੀਂ ਰਲਦੀ, ਇੱਕ ਪਰਿਵਾਰ 'ਚ ਪਿਓ ਅਤੇ ਪੁੱਤ ਦੀ, ਮਾਂ ਧੀ ਦੀ, ਉਹਨਾਂ ਦੀ ਨਹੀਂ ਆਪਸ 'ਚ। ਇੱਕ ਨੇ ਐਂ ਬੋਲ ਦੇਣਾ, ਇੱਕ ਨੇ ਉਸੇ ਸ਼ਬਦ ਨੂੰ, ਉਹ ਪਤਾ ਲੱਗ ਜਾਣਾ ਵੀ ਇਹ ਉਹਨੇ ਇੱਕੋ ਪਰਿਵਾਰ 'ਚ ਰਹਿ ਰਹੇ ਹੁੰਦੇ ਆ। ਇਹ ਮਨੁੱਖੀ ਸੁਭਾਅ ਹੀ ਆ, ਹੈ ਨਾ ਜੀ। ਹੁਣ ਇਹਦੇ 'ਚ ਇਹ ਆ ਵੀ ਬੋਲੀ ਬਦਲਦੀ ਆ ਵਾਤਾਵਰਨ 'ਚ, ਜਿਵੇਂ ਆਪਾਂ ਇੱਕ ਦੂਜੇ ਨੂੰ ਸੁਣਨਾ ਵਾ। ਫਿਰ ਇਹਦੇ 'ਚ ਇੱਕ ਪੰਜਾਬੀ ਦੇ ਵਿੱਚ ਇਹ ਗਾਉਣਾ ਵੀ ਪੰਜਾਬੀ ਮਾਂ ਬੋਲੀ ਕਹਿੰਦੇ ਆ, ਫਿਰ ਮਾਂ ਨਾਲ ਲਾਡਾਂ ਝੇਡਾਂ ਵੀ ਹੋ ਜਾਂਦੀਆਂ, ਗੁੱਸੇ ਵੀ ਹੋ ਜਾਣਾ ਵਾ, ਪਿਆਰ ਵੀ ਹੋ ਜਾਣਾ, ਮਖੌਲ ਵੀ ਕਰ ਲੈਣੇ ਆ। ਪੰਜਾਬੀ ਪੰਜਾਬੀ ਬੋਲੀ ਦੇ ਨਾਲ ਉਹਦੇ ਨਾਲ ਐਕਸਪੈਰੀਮੈਂਟ ਵੀ ਕਰਦਾ ਵਾ, ਉਹ ਥੋੜ੍ਹਾ ਜਿਹਾ ਇੱਧਰ ਉੱਧਰ ਵੀ ਸ਼ਬਦ ਉਹਨੇ ਬੋਲ ਦੇਣਾ, ਉਹ ਕਿਸੇ ਨੇ ਟੋਕਣਾ ਨਹੀਂ ਹੈਗਾ। ਅੱਜ ਕੱਲ੍ਹ ਪੜ੍ਹਾਈ ਲਿਖਾਈ ਵਾਲੇ ਬਹੁਤ ਇਹ ਹੁੰਦੇ ਆ ਵੀ ਇਹ ਇਵੇਂ ਲਿਖਿਆ ਇਵੇਂ ਹੀ ਪੜ੍ਹਨਾ ਵਾ ਉਹ, ਪਰ ਮਾਂ ਬੋਲੀ ਦੇ ਵਿੱਚ ਇਹ ਨਹੀਂ ਹੁੰਦਾ। ਮਾਂ ਬੋਲੀ 'ਚ ਤੁਸੀਂ ਕਰ ਸਕਦੇ ਹੋ ਫੇਰ ਬਦਲ,
8: ਜਦਕਿ ਟਕਸਾਲੀ ਬੋਲੀ ਹੋਰ ਅਤੇ ਜਿਹੜੀ ਤੁਸੀਂ ਬੋਲ ਚਾਲ 'ਚ ਵਰਤਦੇ ਉਹਦਾ ਤਾਂ ਫਰਕ ਪੈਂਦਾ ਹੀ।
9: ਉਹਦਾ ਉਹ ਹੁੰਦਾ ਵੀ ਉਸ ਤਰੀਕੇ ਨਾਲ ਇਹ ਫਿਰ ਲਹਿਜੇ ਬਦਲਦੇ ਆ, ਥੋੜ੍ਹਾ ਇੱਕ ਦੂਜੇ ਤੋਂ ਸੁਣ ਕੇ ਦੇਖਣਾ ਵਾ। ਫਿਰ ਦੂਜਾ ਇਹ ਆ ਵੀ ਪੰਜਾਬੀ ਬੋਲੀ ਟੋਨਲ ਲੈਂਗੁਏਜ ਆ, ਜਿਹਨੂੰ ਗਾਉਣ ਧੁਨ ਇਹ ਕਹਿੰਦੇ ਆ, ਜਿਵੇਂ ਮੈਂਡਰਿਨ ਕੈਂਥਨੀਜ਼ ਆ, ਇਹ ਗਾਉਣ ਧੁਨ ਇਹ ਹੈਗੀਆਂ, ਟੋਨਲ ਲੈਂਗੁਏਜ ਆ। ਪੰਜਾਬੀ ਇਕੱਲੀ ਹੀ ਟੋਨਲ ਲੈਂਗੁਏਜ ਆ ਸਾਊਥ ਏਸ਼ੀਆ ਦੇ ਵਿੱਚ, ਅਤੇ ਸਾਰੀ ਜਿਹੜੀ ਇੰਡੋ ਯੂਰਪੀਅਨ ਲੈਂਗੁਏਜ ਪਰਿਵਾਰ ਆ ਜਿਹੜਾ ਆਇਰਲੈਂਡ ਤੋਂ ਚੱਲ ਕੇ ਬੰਗਾਲ ਤੱਕ ਜਾਂਦਾ ਵਾ,
8: ਓਕੇ,
9: ਵੱਡਾ ਇਹ ਪਰਿਵਾਰ, ਉਹਦੇ ਵਿੱਚ ਵੀ ਪੰਜਾਬੀ ਹੀ ਇੱਕ ਵੱਡੀ ਭਾਸ਼ਾ ਵਾ ਜਿਹੜੀ ਟੋਨਲ ਲੈਂਗੁਏਜ ਆ। ਉਹਦੇ ਵਿੱਚ ਫਿਰ ਲਹਿਜੇ ਦਾ ਬਹੁਤ ਵੱਡਾ ਰੋਲ ਆ, ਜਿਹੜੀ ਟੋਨਲ ਲੈਂਗੁਏਜ ਹੁੰਦੀ ਆ। ਮੈਂ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਣਾ, ਇਹਦੇ 'ਚ ਹੁਣ ਬਾਲ ਆ ਅਤੇ ਬਾਲ ਆ
8: ਜੀ,
9: ਬਾਲ ਸਿਰ ਦੇ ਬਾਲ ਜਾਂ ਦਾੜੀ ਦੇ ਬਾਲ, ਅਤੇ ਬਾਲ
8: ਬੱਚਾ
9: ਬੱਚਾ,
8: ਹਾਂਜੀ।
9: ਹੁਣ ਆਪਾਂ ਕੁਛ ਨਹੀਂ, ਮਾੜਾ ਜਿਹਾ ਬੋਲਿਆ ਬਾਲ ਕਿਹਾ
8: ਜੀ,
9: ਅਤੇ ਬਾਲ। ਹੁਣ ਇਹ ਅੰਗਰੇਜ਼ੀ 'ਚ ਇਹ ਚੀਜ਼ਾਂ ਹੈ ਨਹੀਂ ਗੀਆਂ, ਜਾਂ ਹੋਰ ਦੂਜੀਆਂ ਇਹ
8: ਚੀਜ਼ਾਂ
9: ਵੀ ਉਹ ਬਾਲ ਅਤੇ ਉਹਦੇ ਕਹਿਣ ਦੇ ਢੰਗ ਨਾਲ ਆਪਾਂ ਕੋਈ ਬਾਲਾ ਬਦਲਿਆ ਨਹੀਂ ਹੈ, ਪਰ ਥੋੜ੍ਹੀ ਜਿਹੀ ਟੋਨ ਅਤੇ ਸਟ੍ਰੈਸ ਹੀ ਵਧਾਈ ਆ
8: ਜੀ।
9: ਬੇਸਿਕ ਉਹੀ ਟੋਨ
8: ਜ਼ਬਾਨ ਨੂੰ ਵਲ ਮਾੜਾ ਜਿਹਾ ਮਾਰਿਆ,
9: ਮਾੜਾ ਜਿਹਾ ਉਹਦੀ ਸਟ੍ਰੈਸ ਵਧਾਉਣ ਨਾਲ ਹੋ ਗਿਆ। ਗੋਲੀ ਅਤੇ ਗੋਲੀ, ਇਹ ਆ ਵੀ ਗੋਲੀ ਵੀ ਉਹੀ ਆ, ਗੋਲੀ
8: ਜੀ,
9: ਉਹਨਾਂ ਦੇ ਮੀਨਿੰਗ ਅੱਡ ਅੱਡ ਆ,
8: ਗਲੀ ਅਤੇ ਗਲੀ
9: ਗਲ, ਹਾਂ ਜੀ। ਫਿਰ ਹੁਣ ਨੌਂ, ਕਿਸੇ ਦਾ ਨਾਂ
8: ਜੀ
9: ਨੌਂ, ਹੈ ਨਾ ਜੀ, ਅਤੇ ਇਸ ਤਰੀਕੇ ਦੇ ਸ਼ਬਦ ਹੈ, ਇਸ ਤਰੀਕੇ ਦੇ ਬਹੁਤ ਸਾਰੇ ਸ਼ਬਦ ਆਪਣੇ ਕੋਲ ਹੈਗੇ ਆ। ਫਿਰ ਇਹ ਘਰ, ਘਰੋਂ, ਘਰੇ
8: ਜੀ,
9: ਹੁਣ ਤਿੰਨ ਸ਼ਬਦ ਹੋ ਗਏ, ਘਰ ਘਰ ਆ, ਘਰੋਂ ਵੀ ਮੈਂ ਘਰ ਤੋਂ ਆ, ਜੇ ਇਹੀ ਗੱਲ ਅੰਗਰੇਜ਼ੀ 'ਚ ਕਹਿਣੀ ਹੋਵੇ ਉਹਨਾਂ ਨੇ ਕਹਿਣਾ ਫਰੋਮ ਹਾਊਸ ਫਰ, ਹੈ ਨਾ, ਪਰ ਸਾਨੂੰ ਫਰੋਮ ਅਤੇ ਹਾਊਸ ਦੋ ਨਹੀਂ ਲਾਉਣੇ ਪਏ, ਅਸੀਂ ਘਰੋਂ ਕਹਿ ਦੇਣਾ,
8: ਜਾਂ ਆਪਣੇ ਘਰੋਂ ਵਹੁਟੀ ਲਈ ਵੀ ਵਰਤ ਲੈਂਦੇ ਇਹ ਫਲਾਣੇ ਦੇ ਘਰੋਂ,
9: ਉਹ ਹਾਂ ਜੀ ਉਹ ਮੀਨਿੰਗ ਡਿਫਰੈਂਟ, ਹਾਂ ਉਹ ਵੀ ਹੋ ਗਿਆ। ਹੁਣ ਆਇਆ ਵੀ ਘਰ ਘਰੇ, ਹੁਣ ਆਪਾਂ ਕਹਿਣਾ ਵੀ ਕਿੱਥੇ ਆ ਘਰੇ, ਹੁਣ ਆਈ ਐਮ ਐਟ ਦਾ ਹਾਊਸ ਨਹੀਂ ਕਹਿਣਾ ਪਿਆ, ਆਪਾਂ ਕਿੱਥੇ ਆ ਘਰੇ
8: ਜੀ।
9: ਇਹ ਟੋਨਲ ਲੈਂਗੁਏਜ ਆ ਸਾਡੀ, ਇਹਦੇ 'ਚ ਟੋਨਲ ਲੈਂਗੁਏਜ ਦੇ ਵਿੱਚ ਫਿਰ ਲਹਿਜੇ ਬਣਨੇ ਸੁਭਾਵਿਕ ਹੀ ਆ, ਵੀ ਜਦੋਂ ਤੁਸੀਂ ਕੋਈ ਗੱਲ ਕਹਿਣੀ ਆ, ਸਟ੍ਰੈਸ ਕਿਤੇ ਵੱਧ ਦੇਤੀ ਕਿਤੇ ਘੱਟ ਦੇਤੀ, ਉਹ ਉਹਦੇ ਨਾਲ ਫਿਰ ਲਹਿਜੇ ਬਣਨੇ ਬਹੁਤ ਸੁਭਾਵਿਕ ਹੀ ਹੋ ਜਾਂਦੇ ਆ ਵੀ ਲਹਿਜੇ। ਇਸੇ ਕਰਕੇ ਹੁਣ ਪੰਜਾਬੀ ਇਹੋ ਜਿਹੀ ਭਾਸ਼ਾ ਵਾ, ਹੁਣ ਜਸਪਾਲ ਸਿੰਘ ਮੇਹਲ ਨੇ ਇਹਦੇ 20 ਤੋਂ ਵੱਧ ਲਹਿਜੇ ਗਿਣੇ ਆ, ਐਸ ਜਾਣੀ ਕਿ ਹੁਣ ਉਹਨਾਂ ਨੇ ਤਿੰਨ ਲਹਿਜੇ ਇਹਦੇ ਵਿੱਚ, ਇੱਕ ਤਾਂ ਟ੍ਰੈਡੀਸ਼ਨਲ ਆਪਣੇ ਚੱਲੀ ਜਾਂਦੇ ਆ ਵੀ ਮੁਲਤਾਨੀ ਹੋ ਗਈ, ਹਿੰਦਕੋ ਹੋ ਗਈ, ਜਟਕੀ ਹੋ ਗਈ, ਅਤੇ ਆਪਣੀ ਪੋਠੋਹਾਰੀ ਜੋ ਵੀ ਇਹ ਸਾਰੇ ਹੈਗੇ ਆਪਣੇ ਪੁਆਧੀ ਅਤੇ ਇੱਧਰ ਵਾਲੇ ਹੋ ਜਾਂਦੇ ਆ, ਪਟਿਆਣੀ ਹੋ ਗਈ, ਉਹ ਉਹਨਾਂ ਨੇ ਇਹਦੇ 'ਚ ਤਿੰਨ ਲਹਿਜੇ ਹੋਰ ਜੋੜਤੇ ਵੀ, ਇੱਕ ਅੰਗਰੇਜ਼ੀ ਸਪੀਕਿੰਗ ਵਾਲੇ ਜਿਹੜੇ ਇਲਾਕੇ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਆ, ਇੰਗਲੈਂਡ, ਅਮੈਰੀਕਾ, ਆਸਟ੍ਰੇਲੀਆ ਹੋ ਗਿਆ, ਵੀ ਜਿਹੜੇ ਇੱਥੇ ਦੇ ਬੱਚੇ ਆ ਇਹਨਾਂ 'ਤੇ ਹੁਣ ਅੰਗਰੇਜ਼ੀ ਦਾ ਪ੍ਰਭਾਵ ਆ, ਉਹਨਾਂ ਦੇ ਲਹਿਜੇ 'ਚ ਆਪਾਂ ਨੂੰ ਪਤਾ ਲੱਗ ਜਾਂਦਾ
8: ਜੀ। ਜਬਾਨ ਦਾ ਵਲ ਜਿਹੜਾ ਉਹ ਮਿਸਿੰਗ ਹੈ।
9: ਹਾਂਜੀ ਹਾਂ, ਉਹ ਉਹਨਾਂ ਦਾ ਉਹ ਕਹਿੰਦੇ ਵੀ ਇਹ ਵੀ ਇੱਕ ਨਵਾਂ ਲਹਿਜਾ ਹੋਣਾ ਚਾਹੀਦਾ, ਗਿਣਤੀ ਹੋਣੀ ਹੈ। ਫਿਰ ਉਹਨਾਂ ਨੇ ਕੀਨੀਆ ਵਾਲਾ ਇੱਕ ਜੋੜਿਆ
8: ਜੀ,
9: ਵੀ ਇਹ ਜਿਹੜੇ ਅਫਰੀਕਨ ਆ, ਇੱਕ ਇਹਨਾਂ ਦਾ ਵੀ ਆਪਦਾ ਲਹਿਜਾ ਅੱਡ ਹੋਣਾ ਚਾਹੀਦਾ,
8: ਦਾਇਰਾ ਵੱਡਾ ਹੋ ਗਿਆ ਹੁਣ।
9: ਹਾਂਜੀ, ਉਹ ਹੁਣ ਲਹਿਜੇ ਵੀ ਵੱਧ ਗਏ, ਜਿਵੇਂ ਜੋ ਪੰਜਾਬੀ ਵਧੇ ਆ ਨਾ, ਉਹਨਾਂ ਨਾਲ ਲਹਿਜੇ ਵੀ ਸਾਡੇ ਦੋ ਨਵੇਂ ਉਹਨਾਂ ਨੇ ਐਡ ਕਰਤੇ। ਸ਼ਾਇਦ ਮੈਂ ਤਿੰਨ ਕਹਿ ਗਿਆ ਪਹਿਲਾਂ, ਦੋ ਆ ਇਹ ਵੀ ਉਹਨਾਂ ਨੇ, ਦੋ ਇਹ ਵੀ ਆ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲਾ, ਇੱਕ ਅਫਰੀਕਾ ਵਾਲਾ, ਵੀ ਉਹਨਾਂ ਨੇ ਇਹ ਦੋ ਵੀ ਇਹਨਾਂ ਦੇ ਇਹ ਵੀ ਲਹਿਜੇ ਹੀ ਬਣ ਗਏ
8: ਨਵੇਂ ਐਡ ਆਨ ਹੋ ਗਏ,
9: ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਨਾ, ਜੇ ਹੁਣ ਤੁਸੀਂ ਬਾਹਰਲਾ ਬੱਚਾ ਅੰਗਰੇਜ਼ੀ ਸਪੀਕਿੰਗ ਜਦੋਂ ਕੋਈ ਗੱਲ ਕਰ ਰਿਹਾ ਵਾ
8: ਜੀ,
9: ਉਹਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਪੰਜਾਬ ਵਾਲੇ ਨਾਲੋਂ ਫਰਕ ਆ।
8: ਜ਼ਿਆਦਾਤਰ ਲਿੰਗ ਪਲਿੰਗ ਉਹਨਾਂ ਨੇ ਵਿੱਚ ਮਿਸ ਕਰਤੇ ਜਾਂ ਜ਼ਬਾਨ ਦਾ ਵਲ ਖਤਮ ਹੋ ਗਿਆ, ਸਾਨੂੰ ਪਤਾ ਲੱਗ
9: ਗਿਆ
8: ਜੀ।
9: ਉਹ ਜਿਹੜੀ ਆਪਣੇ ਕੰਨ ਨੂੰ ਸੁਣਨ ਨੂੰ ਪਤਾ ਲੱਗ ਜਾਂਦਾ ਨਾ ਵੀ ਆਹ ਕੋਈ ਬਾਹਰ ਦਾ ਜੰਮਿਆ ਹੋਇਆ ਜਵਾਕ ਆ, ਚਾਹੇ ਪੰਜਾਬੀ ਉਹਦੇ ਚ ਜਮਾਂ ਅੰਗਰੇਜ਼ੀ ਦਾ ਸ਼ਬਦ ਨਹੀਂ ਬੋਲ ਰਿਹਾ ਵਧੀਆ, ਪਰ ਉਹਦਾ ਲਹਿਜਾ ਇੱਕ ਹੋਰ ਹੋ ਗਿਆ
8: ਜੀ। ਅੱਛਾ, ਇੱਕ ਜਿਹੜਾ ਸ਼ਬਦ ਤੁਸੀਂ ਯੂਜ਼ ਕੀਤਾ ਕਿ ਟੋਨਲ ਆ, ਇਹ ਭਾਸ਼ਾ ਕਿਉਂ ਆ ਟੋਨਲ, ਇਹਦੇ ਪਿੱਛੇ ਕੁਛ ਲੱਭਾ ਰੀਜ਼ਨ?
9: ਇਹ ਜਦੋਂ ਹੁਣ
8: ਲਿਖਤੇ ਦੇ ਕਰਕੇ ਜਾਂ
9: ਇਹ ਹੁਣ ਇਹ ਜੀ ਇੱਕ ਭਾਸ਼ਾ ਦਾ ਇੱਕ ਗੁਣ ਆ, ਹੁਣ ਇਹ ਪਤਾ ਨੀ ਕਿਉਂ ਆ, ਹੁਣ ਇਹ ਨੀ ਮੈਂ
8: ਜਦੋਂ ਆਪਾਂ ਪਿਛਲੇ ਦਿਨੀ ਆਪਾਂ ਨਾਚਾਂ ਤੇ ਗੱਲ ਕਰ ਰਹੇ ਹਾਂ, ਆਪਾਂ ਭੰਗੜੇ ਤੇ ਗਿੱਧੇ ਤੇ ਮਲਵਈ ਗਿੱਧੇ ਤੇ ਉਹਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਆਉਂਦੀ ਸੀ ਕਿ ਇਹ ਉਸ ਖਿੱਤੇ ਦੇ ਸੁਭਾਅ ਦੇ ਨਾਲ, ਉਸ ਖਿੱਤੇ ਦੇ ਸਟਰਗਲ ਦੇ ਨਾਲ, ਉਸ ਖਿੱਤੇ ਦੇ ਰੋਜ਼ਗਾਰ ਦੇ ਸਾਧਨਾਂ ਦੇ ਨਾਲ, ਇਸ ਸਭ ਕੁਛ ਦੇ ਨਾਲ ਉਹਦਾ ਵਾਹ ਵਾਸਤਾ ਹੁੰਦਾ ਵਾ, ਉਹਦੇ ਹਿਸਾਬ ਦੇ ਨਾਲ ਡਾਂਸ ਬਦਲ ਜਾਂਦਾ। ਅਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਜੇ ਡਾਂਸ ਬਦਲਦਾ ਤਾਂ ਫਿਰ ਬੋਲੀ ਤਾਂ ਉਹ ਤੋਂ ਪਹਿਲਾਂ ਬਦਲੂਗੀ?
9: ਨਹੀਂ, ਬੋਲੀ ਕਾਹਤੋਂ ਬਦਲੂਗੀ ਮੈਨੂੰ ਸਮਝ ਨਹੀਂ।
8: ਜਿਹੜੇ ਜੋ ਲੋਕਾਂ ਦਾ ਉੱਥੇ ਸੁਭਾਅ ਆ, ਜਿੱਦਾਂ ਤੁਸੀਂ ਇੱਕ ਕਪਾਹ ਦੀ ਐਗਜ਼ਾਮਪਲ ਦਿੱਤੀ,
9: ਹਾਂਜੀ,
8: ਹੁਣ ਉਹ ਜਿਹੜੇ ਵੜੇਵੇਂ ਆ, ਹੁਣ ਜਿਹਦੇ ਕੋਲ ਨਹੀਂ ਹੈਗੇ ਉਹ ਤੇ ਰਾੜਾ, ਹੁਣ ਆਪਾਂ ਵੇਹਨੇ ਆ ਵੀ ਇੱਥੇ ਬੋਲ ਹੀ ਨਹੀਂ ਪਾਉਂਦਾ ਕੋਈ। ਸੋ ਆਪਾਂ ਇਹ ਕਹਿ ਲਈਏ ਕਿ ਉੱਥੋਂ ਦਾ ਜੋ ਧਰਾਤਲ ਆ ਉਹ ਵੀ ਅਸਰਦਾਰ ਹੋਇਆ, ਉੱਥੋਂ ਦੀ ਖੇਤੀਬਾੜੀ, ਉੱਥੋਂ ਦੇ ਲੋਕਾਂ ਦਾ ਸੁਭਾਅ, ਉੱਥੋਂ ਦੇ ਲੋਕਾਂ ਦਾ ਕਿੱਤਾ, ਉਹ ਸਾਰੀਆਂ ਚੀਜ਼ਾਂ ਫਿਰ ਉਹ ਹੋਣਗੀਆਂ ਅਸਰਦਾਰ।
9: ਬਿਲਕੁਲ 100% ਜੀ, ਇਹ ਬੋਲੀ ਤੇ ਮਟੀਰੀਅਲ ਕਲਚਰ ਆ, ਇਹ ਦੋਨੇ ਬਰਾਬਰ ਚੱਲਦੇ ਆ। ਮਟੀਰੀਅਲ ਕਲਚਰ ਜੋ ਉਹਦਾ ਪਦਾਰਥੀ ਸੱਭਿਆਚਾਰ ਆ, ਬੋਲੀ ਅਸਲ 'ਚ ਹੈ ਹੀ ਪਦਾਰਥੀ ਸੱਭਿਆਚਾਰ ਦੀ ਆ। ਕਿਸੇ ਬੋਲੀ ਕੋਲ ਉਹਦੇ ਅਣਗਿਣਤ ਸ਼ਬਦ ਨਹੀਂ ਹੁੰਦੇ, ਸਿਰਫ ਜ਼ਰੂਰਤ ਦੇ ਸ਼ਬਦ ਹੁੰਦੇ ਆ,
8: ਜਿਹੜੀ
9: ਚੀਜ਼ ਦੀ ਜ਼ਰੂਰਤ ਆ ਉਹਨਾਂ ਕੋਲ। ਡਿਕਸ਼ਨਰੀ ਕਿਸੇ ਬੋਲੀ ਕੋਲ ਵਾਧੂ ਨਹੀਂ ਪਈ ਹੁੰਦੀ ਵੀ ਆਹ ਨਵੀਂ ਚੀਜ਼ ਆ ਗਈ ਆਪਣਾ ਆਹ ਸ਼ਬਦ ਪਿਆ ਹੁਣ ਇੱਥੇ ਆਪਾਂ ਵਰਤੀਏ, ਨਹੀਂ। ਉਹ ਜਿਹੜੀ ਚੀਜ਼ਾਂ ਨਾਲ ਆਪਾਂ ਵਰਤ ਵਿਹਾਰ ਕਰਨਾ, ਜੋ ਮਟੀਰੀਅਲ ਆ, ਜੋ ਪਦਾਰਥ ਆ, ਸਾਡੇ ਕੋਲ ਸ਼ਬਦ ਵੀ ਉਹਦੇ ਹੀ ਹੋਣੇ ਆ। ਉਹ ਹੁਣ ਆਪਾਂ ਉਦਾਹਰਣ ਦੇ ਤੌਰ 'ਤੇ ਦੇਖ ਲੈਂਦੇ ਹਾਂ ਵੀ ਜਿਹੜੇ ਇੱਥੇ ਆਪਣੇ ਵੈਸਟਰਨ ਕੰਟਰੀਜ਼ ਦੇ ਵਿੱਚ ਇੱਧਰਲੇ ਜਿਹੜੇ ਹੈਗੇ ਆ, ਉਹਨਾਂ ਕੋਲ ਫਰੰਟ ਯਾਰਡ, ਬੈਕ ਯਾਰਡ, ਐਟਕ, ਇਹੋ ਜਿਹੇ ਸ਼ਬਦ ਹੋਣਗੇ, ਹੈ ਨਾ
8: ਜੀ।
9: ਪੋਰਚ ਹੋਊਗਾ, ਸਨਡੈਕ ਹੋਊਗਾ, ਇਹ ਪੰਜਾਬ 'ਚ ਤਾਂ ਨਹੀਂ ਹੋਣੇ,
8: ਨਹੀਂ ਹੋਣੇ
9: ਪੰਜਾਬ 'ਚ। ਪਹੇ, ਬੀਆਂ, ਹੈ ਨਾ, ਇਹ ਚੁਰਸਤੇ, ਇਹ ਹੋਣਗੇ, ਉਹ ਇਹਨਾਂ ਕੋਲੇ ਨਹੀਂ ਹੋਣੇ,
8: ਉਹਨਾਂ ਕੋਲੇ,
9: ਕਿਉਂਕਿ ਉਹਨਾਂ ਦਾ ਮਟੀਰੀਅਲ ਕਲਚਰ ਹੋਰ ਆ, ਇਹ ਹੋਰ ਆ। ਬੋਲੀ ਹੈ ਹੀ ਮਟੀਰੀਅਲ ਕਲਚਰ ਦੀ ਆ।
8: ਜਾਂ ਫਿਰ ਆਪਾਂ ਇਹਦੀ ਇੱਕ ਐਗਜ਼ਾਮਪਲ ਹੋਰ ਵੀ ਆਪਾਂ ਵੇਖੀਏ, ਤੇ ਹੁਣ ਜਿਹੜੇ ਸ਼ਬਦ ਤੁਸੀਂ ਯੂਜ਼ ਕੀਤੇ ਆ, ਪਏ, ਦੱਬ, ਕਾਈ, ਸਰਕੜਾ, ਇਹ ਚੀਜ਼ਾਂ ਹੁਣ ਸਾਡੇ ਚੋਂ ਗੜੇ ਇਲਾਕਿਆਂ ਚੋਂ ਜੇ ਗਾਇਬ ਨੇ ਤੇ ਉਹ ਸ਼ਬਦ ਵੀ ਨਹੀਂ ਆਉਂਦੇ ਗਾਂ ਕਿਸੇ ਨੂੰ।
9: ਹਾਂਜੀ, ਨਹੀਂ,
8: ਹੌਲੀ ਹੌਲੀ ਉਹ ਅਗਲੀ ਪੀੜ੍ਹੀ ਚੋਂ ਖਤਮ ਨੇ ਉਹ।
9: ਹਾਂਜੀ, ਹੁਣ ਇਹ ਹੁਣ ਧੌੜੀ ਦੀ ਜੁੱਤੀ, ਹੁਣ ਕਿਹਦੇ ਪੈਰ ਆ ਧੌੜੀ ਦੀ ਜੁੱਤੀ, ਝੱਲ ਜਾਣਗੇ ਅੱਜ, ਹੁਣ ਉਹ ਗਾਇਬ ਹੀ ਹੋਣਾ,
8: ਜਾਂਦੀ ਰਹਿਣੀ ਆ,
9: ਉਹ ਜਾਣਾ ਹੀ ਆ ਸ਼ਬਦ। ਹੁਣ ਕਿੰਨੇ ਖੇਤੀਬਾੜੀ ਦੇ ਸੰਦ ਆ ਜਿਹੜੇ ਨਹੀਂ ਵਰਤਣੇ, ਉਹ ਹੁਣ ਖੂਹ ਹੈ ਨਹੀਂ ਗੇ, ਖੂਹ ਦੇ ਹੁਣ ਪਤਾ ਨਹੀਂ, ਮੈਨੂੰ ਤਾਂ ਨਹੀਂ ਬਾਹਲੇ ਯਾਦ, ਮੈਂ ਮੂੰਹ ਜਵਾਨੀ ਕਹਿ ਸਕਾਂ ਵੀ ਤੂੰ ਜਿਹੜੇ ਖੂਹ ਦੇ ਆਲੇ ਦੁਆਲੇ ਜੋ ਵੀ ਹਲਟ ਚੱਲਦਾ ਸੀਗਾ, ਟਿੰਡਾਂ, ਉਹ ਹੁਣ ਕਿੰਨੇ ਕੁ ਸ਼ਬਦ ਯਾਦ ਰੱਖ ਲਾਂਗੇ ਆਪਾਂ, ਨਜਾਇਜ਼, ਉਹ ਦਿਮਾਗ ਨੇ ਯਾਦ ਰੱਖਣੇ ਹੀ ਨਹੀਂ ਹੈਗੇ,
8: ਕਿਉਂਕਿ ਡੇਲੀ ਉਹ ਵਰਤੋਂ 'ਚ ਨਹੀਂ,
9: ਹਾਂਜੀ,
8: ਨਹੀਂ ਉਹ ਆ ਰਹੇ। ਅੱਛਾ, ਤੁਸੀਂ ਵਿੱਚ ਲਿਪੀ ਦੀ ਤੁਸੀਂ ਗੱਲ ਕੀਤੀ ਸੀ, ਕਿੰਨੀਆਂ ਕੁ ਲਿਪੀਆਂ ਤੱਕ ਆਪਾਂ ਪਿੱਛੇ ਜਾਂਦੇ ਜਾਂ ਕਿੰਨੀਆਂ ਕੁ ਲਿਪੀਆਂ ਤੱਕ ਦੀ ਜਾਣਕਾਰੀ, ਜੇ ਆਪਾਂ ਪੰਜਾਬੀ ਉਸ ਟਾਈਮ ਦੇ ਪੰਜਾਬੀ ਖਿੱਤੇ ਤੋਂ ਲੈ ਕੇ ਆਪਾਂ ਗੱਲ ਕਰੀਏ?
9: ਇਹ ਜੀ ਲਿਪੀਆਂ ਦਾ ਸਾਰਿਆਂ ਨਾਲੋਂ ਪਹਿਲਾਂ ਨਾ ਜੇਕਰ ਆਉਂਦਾ ਵਾ, ਜਦੋਂ ਜਿਹੜੇ ਸਿਕੰਦਰ ਦੇ ਨਾਲ ਲਿਖਾਰੀ ਆਏ ਆ ਆਪਣੇ ਇਲਾਕੇ ਦੇ ਵਿੱਚ, ਪੰਜਾਬ ਦੇ ਵਿੱਚ, ਉਹ ਬਹੁਤੇ ਜੇਹਲਮ ਦੇ ਦਰਿਆ ਦੇ ਕੰਢੇ ਕੰਢੇ ਚੱਲੇ ਆ, ਤੇ ਉਸ ਉਹ ਜੇ ਫਿਰ ਬਿਆਸ ਤੱਕ ਇੱਧਰ ਗੇੜਾ ਕੱਢ ਕੇ ਚੱਲੇ ਗਏ, ਪਰ ਬਹੁਤਾ ਜੇਹਲਮ ਵਾਲੇ ਤੋਂ ਉੱਥੋਂ ਥੱਲੇ, ਉਹਨਾਂ ਦੇ ਪਹਿਲੀ ਆਉਂਦਾ ਵੀ ਇਹ ਇਲਾਕੇ ਦੇ ਲੋਕ ਲਿਖਦੇ ਆ, ਇਹ ਨਹੀਂ ਉਹਨਾਂ ਨੇ ਲਿਖਿਆ ਵੀ ਕੀ ਲਿਖਦੇ ਆ,
8: ਓਕੇ,
9: ਵੀ ਉਹਾਂ ਵੀ ਲਿਖਦੇ ਆ ਤੇ ਇਹ ਕੱਪੜੇ ਦੇ ਉੱਤੇ ਲਿਖਦੇ ਆ,
8: ਓਕੇ,
9: ਕੋਈ ਨਾ ਕੋਈ ਲਿਪੀ ਉਹਨਾਂ ਕੋਲ ਸੀਗੀ ਜਿਹੜੀ ਲਿਖਦੇ ਆ, ਇੰਨੀ ਕੀ ਜਾਣਕਾਰੀ ਆ।
8: ਓਕੇ,
9: ਇਹ ਆਪਣੇ ਕੋਲ ਖੁਸ਼ਕਿਸਮਤੀ ਕਹਿ ਲਓ, ਹੁਣ ਇਹਨੂੰ ਮੇਰੇ ਕੋਲ ਸ਼ਬਦ ਹੋਰ ਹੈ ਨਹੀਂ ਗਾ ਵੀ ਇੱਕ ਵੀ ਜਦੋਂ ਗ੍ਰੀਕ ਸਿਕੰਦਰ ਆਇਆ, ਸਿਕੰਦਰ ਆਉਣ ਨਾਲ ਉਹਦੇ ਨਾਲ ਬਹੁਤ ਸਾਰੇ ਵਿਦਵਾਨ ਆਏ ਆ, ਲਿਖਾਰੀ ਆਏ ਆ, ਪਾਇਰੋ ਵਰਗਾ ਇੱਕ ਦਾਰਸ਼ਨਿਕ ਬੰਦਾ, ਇੱਕ ਫਿਲੋਸਫਰ ਬੰਦਾ ਵੀ ਪੰਜਾਬ 'ਚ ਗੇੜਾ ਦੇ ਕੇ ਗਿਆ।
8: ਓਕੇ,
9: ਉਹ ਉਹਨਾਂ ਨੇ ਇੰਨੀ ਕੁ ਜਾਣਕਾਰੀ ਸਾਨੂੰ ਉਹ ਪੀਰੀਅਡ ਦੀ ਮਿਲਦੀ ਆ ਨਾ ਵੀ ਜਿਹੜੀ ਅਗਲੇ ਹਜ਼ਾਰ ਸਾਲ ਦੀ ਵੀ ਨਹੀਂ ਮਿਲਦੀ ਹੈਗੀ, ਇੰਨਾ ਕੁ ਲਿਖ ਕੇ ਸਾਨੂੰ ਦੇ ਗਏ ਆ ਉਸ ਪੀਰੀਅਡ। ਉਹ ਪੰਜਾਬ ਦੀ ਹੀ ਗੱਲ ਕਰ ਰਿਹਾ, ਉਹ ਕੋਈ ਬਾਕੀ ਇੰਡੀਆ ਦੀ ਭਾਅ ਨਹੀਂ ਗਾ, ਉੱਧਰ ਗਏ ਹੀ ਨਹੀਂ ਹੈਗੇ ਉਹ। ਉਹ ਉਹਦੇ ਬਾਰੇ ਸਾਨੂੰ ਬਹੁਤ ਬੰਦਿਆਂ ਬਾਰੇ, ਸੱਭਿਆਚਾਰ ਬਾਰੇ ਬਹੁਤ ਸਾਰੀਆਂ ਗੱਲਾਂ ਮਿਲਦੀਆਂ। ਉਹਦੇ ਵਿੱਚੋਂ ਇਹ ਵੀ ਇੱਕ ਗੱਲ ਮਿਲਦੀ ਆ ਵੀ ਹਾਂ ਲਿਖਦੇ ਹੈਗੇ ਆ, ਇਹ ਕੱਪੜੇ ਦੇ ਉੱਤੇ ਲਿਖਦੇ ਆ ਵੀ, ਪਰ ਪਤਾ ਉਹ ਇਹ ਨਹੀਂ ਹੈਗਾ ਵੀ ਕੀ ਲਿਖਦੇ ਆ, ਕਿਹੜੀ ਲਿਪੀ ਆ। ਪਰ ਪਹਿਲੀ ਲਿਪੀ ਜਿਹੜੀ ਸਾਨੂੰ ਮਿਲਦੀ ਆ ਥੇ ਵਿਗਿਆਨ ਚੋਂ, ਆਰਕੀਓਲੋਜੀ ਚੋਂ, ਉਹ ਖਰੋਸ਼ਤੀ ਆ।
8: ਖਰੋਸ਼ਤੀ
9: ਹਾਂਜੀ, ਉਹ ਨੌ ਦਿੱਤਾ ਹੁਣ ਖਰੋਸ਼ਤੀ, ਉਹ ਪਤਾ ਨੀ ਕੀ ਕਹਿੰਦੇ ਹੋਣਗੇ। ਇਹ ਇਹਦੀ ਨੌਵਾਂ ਦੀ ਵੀ ਇੱਕ ਅੱਡ ਆਪਦੀ ਕਹਾਣੀ ਆ, ਉਹ ਫਿਰ ਆਪਾਂ ਡਿਸਟਰੈਕਟ ਹੋ ਜਾਵਾਂਗੇ
8: ਉਹਦੇ ਪਿੱਛੇ ਵੀ।
9: ਹਾਂ ਉਹੀ ਆ ਵੀ ਆਪਾਂ ਜਿਹੜੀ ਗੱਲ ਕੀਤੀ ਸੀ ਵੀ ਜਿਹਦੇ ਤਣ ਫੜ ਲਓ ਫਿਰ ਉਹ ਗਾਂ ਗਾਂ ਕਿਤੇ ਤੁਣਕੇ ਮਾਰਦਾ, ਪਤਾ ਨੀ ਕਿੱਥੇ ਅੱਗੇ ਦੀ ਅੱਗੇ ਕਹਾਣੀ ਪਹੁੰਚ ਜਾਂਦੀ ਆ। ਪਰ ਉਹ ਖਰੋਸ਼ਤੀ ਲਿਪੀ ਉੱਤਰੀ ਪੰਜਾਬ ਦੇ ਵਿੱਚੋਂ ਸਾਨੂੰ ਬਹੁਤ ਲੱਭੀ ਆ। ਇਹ ਮਾਣਕਿਆਲ ਹੈਗਾ ਜਿਹੜਾ ਸਾਡੇ ਆਪਣੇ, ਹੁਣ ਆਪਾਂ ਆਪਣੇ ਵਾਲੇ ਪਾਸੇ ਦੇਖੀਏ ਬਟਾਲੇ ਤੋਂ ਥੋੜ੍ਹੀ ਜਿਹੀ ਦੂਰ ਪਾਕਿਸਤਾਨ ਦੇ ਵਿੱਚ ਆ, ਉੱਥੇ ਸਤੂਪਾ, ਬੋਧੀ ਸਤੂਪਾ ਮਿਲਿਆ। ਉਹਦੇ ਵਿੱਚ ਕਨਿਸ਼ਕ ਦਾ ਹੈਗਾ ਵਾ ਇਹ ਇੱਕ ਇਨਸਕ੍ਰਿਪਸ਼ਨ, ਉਹਦੀ ਲਿਖਤ ਮਿਲੀ ਆ, ਉਹ ਉਹ ਵੀ ਖਰੋਸ਼ਤੀ 'ਤੇ ਆ। ਅਤੇ ਕੁਛ ਜਿਵੇਂ ਮਾਲਵੇ ਵਾਲਾ ਇਲਾਕਾ ਜਾਂ ਅੱਜ ਕੱਲ੍ਹ ਦੇ ਹਿਮਾਚਲ ਵਾਲਾ ਇਲਾਕਾ, ਉੱਥੋਂ ਸਿੱਕੇ ਵਗੈਰਾ, ਉਹਨਾਂ ਦੇ ਵਿੱਚ ਵੀ ਖਰੋਸ਼ਤੀ ਦਾ ਮਿਲਿਆ ਵਾ। ਪਰ ਇਹਦਾ ਬਹੁਤਾ ਜਿਹੜਾ ਸਮਾਨ ਆ ਇਹ ਉੱਤਰੀ ਪੰਜਾਬ 'ਚ, ਉੱਤਰ ਪੱਛਮ ਪੰਜਾਬ, ਨੌਰਥ ਵੀ ਵੈਸਟ ਵੀ, ਜਿਵੇਂ ਰਾਵਲਪਿੰਡੀ ਤੋਂ ਅੱਗੇ ਵਾਲਾ ਇਲਾਕਾ, ਉਹਦੇ 'ਚੋਂ ਬਹੁਤ ਸਮਾਨ ਮਿਲਿਆ ਖਰੋਸ਼ਤੀ ਦਾ, ਥੱਲਿਓਂ ਆਪਾਂ ਨੂੰ ਬਹੁਤਾ ਨਹੀਂ ਮਿਲਿਆ।
8: ਅਤੇ ਇਹਦੀ ਕਿੰਨੀ ਕੁ ਰਿਜ਼ੈਂਬਲੈਂਸ ਹੈ ਗੁਰਮੁਖੀ ਦੇ ਨਾਲ?
9: ਉਹਦੀ ਨਹੀਂ ਹੈਗੀ,
8: ਬਿਲਕੁਲ ਨਹੀਂ,
9: ਉਹਦੀ ਨਹੀਂ ਹੈਗੀ, ਉਹ ਬਿਲਕੁਲ ਵੱਖਰੀ ਆ,
8: ਸਲੋ ਡਿਵੈਲਪਮੈਂਟ ਹੈ ਫਿਰ
9: ਉਹ। ਨਹੀਂ ਨਹੀਂ, ਉਹ ਇੱਕ ਖਰੋਸ਼ਤੀ ਉਹ ਆ, ਉਹ ਉਰਦੂ ਵਾਂਗੂ ਪੁੱਠੇ ਪਾਸਿਓਂ ਲਿਖੀ ਜਾਂਦੀ ਸੀਗੀ।
8: ਓਕੇ,
9: ਉਹ ਇੱਕ ਸਮੈਟਿਕ ਸਕ੍ਰਿਪਟ ਆ ਜਿਹੜੀ ਇੱਧਰੋਂ ਅਰਬਾਂ ਵਾਲੀ ਆ, ਉਹਦੇ ਨਾਲ ਜ਼ਿਆਦਾ ਰਲਦੀ ਆ। ਉਹ ਫਿਰ ਐਕਸਟਿੰਕਟ ਹੋ ਗਈ, ਉਹ ਦੂਜੀ ਤੀਜੀ ਸਦੀ ਤੱਕ ਤਾਂ ਚੱਲਦੀ ਰਹੀ ਆ ਇਹ ਈਸਾ ਤੋਂ ਬਾਅਦ
8: ਜੀ,
9: ਪਰ ਉਹ ਜਦੋਂ ਐਕਸਟਿੰਕਟ ਹੋਈ ਫਿਰ ਉਦੋਂ ਬਾਅਦ ਸ਼ਾਰਦਾ ਆਈ ਆ।
8: ਓਕੇ,
9: ਪੰਜਾਬ ਦੇ ਵਿੱਚ ਤੇ ਸਾਰੇ ਫਿਰ ਉਹ
8: ਇਹ ਵੀ ਮਤਲਬ ਐਕਸਟਿੰਕਟ ਹੁੰਦੇ ਆ ਵੀ ਬਹੁਤ ਲੰਮਾ ਸਮਾਂ ਲੱਗਾ ਹੋਊਗਾ ਇਹ, ਕੋਈ ਮਤਲਬ
9: 600-700 ਸਾਲ
8: ਸਾਰੇ। ਹਾਂਜੀ,
9: ਸਾਰੇ ਆਪਾਂ ਗੱਲ ਕਰ ਦਿੰਦੇ ਆ ਹੁਣ ਆਪਾਂ ਹੜੱਪਾ ਤੋਂ ਆ ਕੇ, ਹਨਾ ਜੀ, ਵੀ ਸਿਕੰਦਰ ਵੀ ਆ ਗਿਆ,
8: ਕਹਿਣ 'ਚ ਈਜ਼ੀ ਆ,
9: ਕਹਿਣ 'ਚ ਈਜ਼ੀ ਆ, ਪਰ ਉਹ 3-4 ਹਜ਼ਾਰ ਸਾਲ ਆ।
8: ਹੁਣ ਜਿੱਦਾਂ ਆਪਾਂ ਇੱਥੋਂ ਦੇ ਬੱਚਿਆਂ ਦੀ ਗੱਲ ਕੀਤੀ ਆ, ਕੀਨੀਆਂ ਦੀ ਤੁਸੀਂ ਗੱਲ ਕੀਤੀ ਆ, ਤੇ ਇਹ ਵੀ ਵੇਖੋ ਇਹ ਬੜਾ ਸਲੋ ਪ੍ਰੋਸੈਸ ਆ, ਇਹ ਪਤਾ ਨਹੀਂ ਹਲੇ ਆਪਾਂ ਕਹਿ ਦਿੰਦੇ ਆ ਵੀ ਇਹ ਖਤਮ ਹੋ ਰਿਹਾ ਵਾ, ਪਰ ਇਹ ਬੜਾ ਹੌਲੀ ਹੌਲੀ ਅੱਜ ਕੱਲ੍ਹ ਹਾਲੇ ਕਿ ਤੇਜ਼ ਯੁੱਗ ਆ, ਪਹਿਲਾਂ ਨਾਲੋਂ ਹੋ ਸਕਦਾ ਤੇਜ਼ੀ ਨਾਲ ਖਤਮ ਹੋਵੇ।
9: ਹਾਂ ਨਹੀਂ ਨਹੀਂ, ਆਪਾਂ ਛਾਲ ਬਹੁਤ 2-3 ਹਜ਼ਾਰ ਸਾਲ ਦੀ ਛਾਲ ਮਾਰ ਗਏ, ਖਰੋਸ਼ਤੀ ਖਤਮ ਹੁੰਦੇ ਨੂੰ ਵੀ ਹੁਣ 600 ਸਾਲ ਲੱਗ ਗਏ।
8: ਤੇ ਸ਼ਾਰਦਾ ਦੇ ਨਾਲ ਫਿਰ ਕੀ ਰਿਜ਼ੈਂਬਲੈਂਸ, ਉਹ ਕਿੱਥੇ ਕਿੱਥੇ ਤੱਕ ਆਉਂਦੀ ਆ?
9: ਉਹ ਤਾਂ ਕਾਫੀ ਰਲਦੀ ਆ।
8: ਓਕੇ,
9: ਪੰਜਾਬ ਗੁਰਮੁਖੀ ਨਾਲ ਕਾਫੀ ਉਹਦਾ ਤਾਂ ਹੈਗਾ
8: ਜੀ,
9: ਉਹ ਉਹ ਸ਼ਾਰਦਾ ਫਿਰ ਉਹ ਉਹ ਆਪਣੇ ਵਾਂਗੂ ਹੀ ਲਿਖ ਹੁੰਦੀ ਆ ਇਹ ਖੱਬੇ ਸੱਜੇ ਨੂੰ, ਤੇ ਉਹ ਉਹਦੇ 'ਚ ਫਿਰ ਫਨੀਸ਼ੀਅਨ ਸਕ੍ਰਿਪਟ ਨਾਲ ਵੀ ਉਹਦਾ ਜਿਹੜੀ ਜਿੱਥੋਂ ਸਾਰੀਆਂ ਲਿਪੀਆਂ ਸ਼ੁਰੂਆਤ 'ਚ ਚੱਲ ਰਹੀਆਂ ਵਾਂ ਸੀਰੀਆ, ਜੋਰਡਨ ਅਤੇ ਲੈਬਨਾਨ ਵਾਲੇ ਏਰੀਏ ਤੋਂ, ਉਹਦੀ ਉਹਦੇ ਨਾਲ ਵੀ ਉਹ ਜਿਹੜੇ ਮੁੱਢਲੇ ਅੱਖਰ ਆ ਉੱਧਰ ਵੀ ਰਲਦੇ ਆ।
8: ਸੋ ਇਹਦਾ ਮਤਲਬ ਉੱਧਰਲੇ ਪਾਸੇ ਉਸ ਖਿੱਤੇ ਨਾਲ ਸੀਰੀਆ, ਲਿਬਨਾਨ, ਉੱਧਰ ਕਾਫੀ ਮੇਲ ਜੋਲ ਪੰਜਾਬ ਦਾ ਜਿਹੜਾ ਗਹਿਰਾ ਨਾਤਾ ਰਿਹਾ ਵਾ ਇੱਧਰ, ਚਾਹੇ ਉਹ ਵਪਾਰ ਦੇ ਜ਼ਰੀਏ ਰਿਹਾ ਹੋਵੇ ਜਾਂ ਕਿਵੇਂ ਵੀ।
9: ਹਾਂਜੀ ਹਾਂ, ਕਿਉਂਕਿ ਜਿੰਨਾ ਗ੍ਰੀਕ ਪੀਰੀਅਡ ਆ ਨਾ ਇਹ ਯੂਨਾਨ ਪੀਰੀਅਡ, ਯੂਨਾਨੀ ਪੀਰੀਅਡ ਆ, ਉਹਦੇ ਵਿੱਚ ਆਉਣ ਜਾਣ ਲੱਗਿਆ ਹੀ ਰਿਹਾ। ਉਦੋਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਫਿਰ ਇਹ ਆਪਣੇ ਆ ਗਏ ਰਾਨੀਆਂ ਦਾ ਪਹਿਲਵੀ ਜਾਂ ਪਾਰਥੀਅਨ ਆ ਗਏ, ਫਿਰ ਸਸੇਨੀਅਨ ਆ ਗਏ, ਉਹ ਚੱਲਦਾ ਹੀ ਰਿਹਾ
8: ਆ
9: ਗਈ ਕਿਤੇ। ਹਾਂਜੀ ਹਾਂ, ਕਿਉਂਕਿ ਪੰਜਾਬ ਦਾ ਵਪਾਰ ਬਹੁਤ ਦੂਰ ਤੱਕ ਚੱਲਦਾ ਰਿਹਾ, ਸੈਂਟਰ ਪੰਜਾਬ ਹੀ ਸੀਗਾ, ਸਾਊਥ ਏਸ਼ੀਆ ਦਾ ਪੰਜਾਬ ਦੀ ਮੀਡੀਏਟਰੀ ਸੀਗਾ, ਇਹ ਇੱਥੋਂ ਹੀ ਚੱਲਦੀ ਸੀ ਸਾਰੀ ਕਹਾਣੀ,
8: ਕਿਉਂਕਿ ਖਿੱਤਾ ਬੜਾ ਵੱਡਾ ਨਾ। ਅੱਜ ਵੀ ਆਪਾਂ ਜੇ ਵੇਖੀਏ, ਜੇ ਆਪਾਂ ਲੈਂਦੇ ਚੜ੍ਹਦੇ ਨੂੰ ਹੀ ਮਿਲਾਈਏ ਤੇ ਕਿੱਡਾ ਤਕੜਾ ਪੰਜਾਬ ਹੈ। ਹੁਣ ਤੇ ਚਲੋ ਆਪਾਂ ਅੱਜ ਕੱਲ ਦੇ ਯੁੱਗ ਦੇ ਵਿੱਚ ਆਪਾਂ ਛੋਟੇ ਛੋਟੇ ਹਿੱਸਿਆਂ 'ਚ ਆਪਾਂ ਵੇਖਦੇ ਹਾਂ, ਪਰ ਜੇ ਪੁਰਾਣਾ ਪੰਜਾਬ ਵੇਖੀਏ ਤੇ ਉਹਦਾ ਏਰੀਆ ਹੀ ਬਹੁਤ ਵੱਡਾ।
9: ਹਾਂਜੀ, ਇੰਪੋਰਟੈਂਸ ਵੀ ਹੈ। ਹੁਣ ਇਹ ਆ ਜੀ, ਇਹ ਦੇਖੋ ਇੱਕ ਆਪਣੇ, ਹੁਣ ਉਹਦੇ ਮੈਨੂੰ ਐਗਜੈਕਟਲੀ ਉਹਦੇ ਡੇਟਾਂ ਨਹੀਂ ਮੇਰੇ ਦਿਮਾਗ 'ਚ ਆ ਰਹੀਆਂ ਵੀ ਕਿਹੜੀਆਂ ਵਾ, ਬੈਬਲੋਨ ਜਾਂ ਉੱਧਰੋਂ ਇੱਕ ਉਹਦੇ ਰਾਜਾ ਇੱਕ ਲਿਖਾ ਰਿਹਾ ਵਾ, ਆਪਦੀ ਵਡਿਆਈ ਕਰ ਰਿਹਾ ਵਾ, ਵੀ ਮੈਂ ਬਹੁਤ ਤਕੜਾ ਵਾਂ। ਉਹਦੇ ਵਿੱਚ ਉਹ ਕਹਿੰਦਾ ਵੀ ਮਲੂਹਾ ਦੀਆਂ ਮੇਰੇ ਆ ਕੇ ਇੱਥੇ ਬੇੜੀਆਂ ਲੱਗਦੀਆਂ ਵਾਂ, ਮਾਣ ਨਾਲ ਦੱਸ ਰਿਹਾ ਵੀ ਮੇਰੇ ਮੇਰਾ ਐਡੀ ਤੇ ਉਹ ਮੈਂ ਅਮੀਰ ਹਾਂ, ਮੈਂ ਇੰਨਾ ਤਕੜਾ, ਮੇਰੇ ਤਾਂ ਮਲੂਹੇ ਵਾਲੇ ਮੇਰੇ ਘਰੇ ਆਉਂਦੇ ਆ। ਇਹ ਇੰਪੋਰਟੈਂਸ ਆ, ਉਹ ਪੰਜਾਬ ਦਾ ਨਾਂ ਮਲੂਹਾ ਵਾ। ਉਹ ਇਹ ਆ ਵੀ ਇਹ ਇਕੱਲੀ ਇਹ ਨਹੀਂ ਹੈ ਵੀ ਅਸੀਂ ਕਰਦੇ ਸੀ, ਅਸੀਂ ਬੜੇ ਉਹਦੇ ਧੜੱਲੇ ਨਾਲ ਕਰਦੇ ਸੀ, ਉਹਦੇ ਇੰਪੋਰਟੈਂਸ ਸੀ ਵਪਾਰ ਦੇ ਵਿੱਚ। ਹੁਣ ਦੇਖੋ ਜੀ, ਆਪਾਂ ਕੜੇ ਚੂੜੀਆਂ ਪੰਜਾਬ ਦੇ ਵਿੱਚ ਚੱਲਦੇ ਆ, ਇਹ ਸਾਨੂੰ ਹੜੱਪਾ 'ਚ ਵੀ ਮਿਲ ਰਹੇ ਆ, ਇਹ ਸਾਨੂੰ ਉੱਥੇ ਓਮਾਨ ਆ ਜਿਹੜਾ ਅਰਬਾਂ ਦਾ, ਉਹਦੇ ਥੇਹਾਂ 'ਚੋਂ ਵੀ ਲੱਭ ਰਹੇ ਆ, ਇਹ ਸਾਨੂੰ ਮਿਸਰ ਦੇ ਵਿੱਚ ਵੀ ਲੱਭ ਰਹੇ ਆ। ਕਿਉਂਕਿ ਚੂੜੀਆਂ ਕੜੇ ਜਿਹੜੇ ਇਹ ਗੁੱਟਾਂ 'ਤੇ ਬਾਹਾਂ 'ਤੇ ਪਾਉਣ ਵਾਲੇ ਜਿਹੜੇ ਆ, ਇਹ ਇੱਕ ਇਸ ਇਲਾਕੇ ਦਾ ਗਹਿਣਾ ਵਾ, ਸਿੰਧਵਾਦੀ ਜਿਹਨੂੰ ਕਹਿ ਲਈਏ ਜਾਂ ਹੜੱਪਾ ਵਾਲੇ, ਇਸ ਇਹਦਾ ਇਹ ਉਸੇ ਸਮੇਂ ਦਾ ਚੱਲਿਆ ਹੁੰਦਾ। ਅੱਜ ਵੀ ਕੜੇ ਪਾਉਂਦੇ ਆ ਉਹ ਚੂੜੀਆਂ, ਉਹ ਉਦੋਂ ਵੀ ਪਾਉਂਦੇ ਸੀਗੇ, ਉਹ ਪੱਥਰ ਦੀਆਂ ਵੀ ਬਣਾ ਲੈਂਦੇ ਸੀਗੇ, ਉਹ ਆਪਣੇ ਦੀਆਂ ਜਿਹੜੀਆਂ ਸੀ ਸ਼ੈਲ ਜਿਹਨੂੰ ਕਹਿੰਦੇ ਆ, ਸੰਖ ਵਗੈਰਾ, ਉਹਨਾਂ ਨੂੰ ਵੀ ਕੱਟ ਕੇ ਬਣਾ ਲੈਂਦੇ ਸੀਗੇ ਇਸ, ਅਤੇ ਉਹ ਸਾਨੂੰ ਦੁਨੀਆਂ ਭਰ 'ਚ ਮਿਲ ਰਿਹਾ, ਅਫਗਾਨਿਸਤਾਨ 'ਚ ਵੀ ਮਿਲ ਰਹੇ ਆ ਉਸ ਹੜੱਪਾ ਵਾਲੇ ਟਾਈਮ ਦੇ, ਉੱਧਰ ਮਿਸਰ 'ਚ ਮਿਲ ਰਹੇ ਆ, ਈਜਿਪਤ ਦੇ ਵਿੱਚ। ਉਹ ਹੁਣ ਸਾਡਾ ਵਪਾਰ ਵੀ ਬਹੁਤ ਵੱਡਾ ਸੀ ਨਾ, ਝਾਖ ਰੱਖਦੇ ਸੀ ਵੀ ਤੁਸੀਂ ਵਧੀਆ ਚੀਜ਼ਾਂ ਬਣਾਉਂਦੇ ਹੋ ਸਾਨੂੰ ਦੋ, ਤੇ ਇੱਥੋਂ ਕਪਾਹ ਹੁੰਦੀ ਸੀ ਸਾਡੇ, ਉਹ ਯਕੀਨਨ ਆ ਉਹ ਕਪਾਹ ਵੀ ਮੰਗਦੇ ਹੋਣਗੇ, ਕਪਾਹ ਨਹੀਂ ਐਡੀ ਆਰਕਿਓਲੋਜੀ 'ਚ ਬਚੀ, ਉਹ ਗਲ ਗੁਲ ਗਈ, ਪਰ ਉਹ ਹੈ ਤਾਂ ਹੈ ਨਾ ਵੀ ਉਹ ਜਾਂਦੀ ਹੋਊ ਇੱਥੋਂ,
8: ਗੱਲ ਕੁੱਲ ਮਿਲਾ ਕੇ ਮਸਾਲਿਆਂ ਤੱਕ ਰਹਿ ਜਾਂਦੀ ਆ,
9: ਆਪਣੇ ਮਸਾਲੇ ਦੱਸ ਦੇਣੇ ਆ ਬਸ ਉੱਥੇ ਆ ਵੀ ਉਹ ਮਸਾਲੇ ਕਿੱਥੋਂ ਗਏ, ਉਹ ਇੰਡੀਆ 'ਚੋਂ ਗਏ, ਇੰਡੀਆ ਦੇ ਵਿੱਚੋਂ ਹੁਣ ਵੀ ਇੰਡੀਆ ਵੀ ਤਾਂ ਕੋਈ ਕੋਈ ਤਾਂ ਥਾਂ ਹੋਊ ਵੀ ਯੂਪੀ ਬਿਹਾਰ 'ਚੋਂ ਗਏ, ਉਹਨਾਂ ਦਾ ਤਾਂ ਕੋਈ ਇਤਿਹਾਸ 'ਚ ਨਾਂ ਹੀ ਨਹੀਂ ਆ ਰਿਹਾ, ਉਹ ਤਾਂ ਕਿਤੇ ਬਹੁਤ ਚਿਰ ਬਾਅਦ ਆ ਰਿਹਾ ਵਾ।
8: ਜ਼ਮੀਨ ਵੀ ਉਹ ਹਿਸਾਬ ਨਾਲ ਉਨੀ ਉਪਜਾਊ ਨਹੀਂ ਸੀ ਜਿੰਨੀ ਇਸ ਖਿੱਤੇ ਦੀ ਜ਼ਮੀਨ ਉਪਜਾਊ ਆ। ਕੁੱਲ ਮਿਲਾ ਕੇ ਜੇ ਆਪਾਂ ਵੇਖੀਏ, ਕਿਉਂਕਿ ਇਹ ਬੜੀਆਂ ਇੰਟਰਸਟਿੰਗ ਚੀਜ਼ਾਂ ਨੇ, ਵੱਧ ਤੋਂ ਵੱਧ ਜਾਣਨ ਨੂੰ ਦਿਲ ਕਰਦਾ, ਜਿੱਦਾਂ ਤੁਹਾਡਾ ਦਿਲ ਕੀਤਾ ਅੱਗੇ ਤੋਂ ਅੱਗੇ ਤੁਸੀਂ ਉਹ ਚੀਜ਼ਾਂ ਜਿਹੜੀਆਂ ਖੋਲ੍ਹਦੇ ਚਲੇ ਗਏ। ਜਾਣਨ ਤੋਂ ਪਹਿਲਾਂ ਅਤੇ ਇਸ ਦੇ ਦਰਮਿਆਨ ਅਤੇ ਹੁਣ ਕੀ ਫਰਕ ਮਹਿਸੂਸ ਕਰਦੇ ਹੋ?
9: ਹੁਣ ਜੀ ਹੋਰ ਛੋਟਾ ਮਹਿਸੂਸ ਕਰਦਾ ਪਹਿਲਾਂ ਨਾਲ, ਜਿੰਨਾ ਚਿਰ ਨਹੀਂ ਪਤਾ ਸੀਗਾ ਉਨਾ ਚਿਰ ਜ਼ਿੰਦਗੀ ਬਹੁਤ ਸੌਖੀ ਸੀਗੀ, ਹੁਣ ਐਂ ਲੱਗਦਾ ਵੀ ਹੁਣ ਦਿਮਾਗ 'ਤੇ ਬੋਝ ਹੀ ਰਹਿੰਦਾ, ਇੱਕ ਚੀਜ਼ ਲੱਭ ਜਾਂਦੀ ਆ ਤਾਂ ਉਹ ਗਾਂਹ ਵਾਲੇ ਦਾ ਆ ਜਾਂਦਾ ਵੀ ਹੁਣ ਇਹ, ਫਿਰ ਉਦੋਂ ਬਾਅਦ ਇਹ ਹੁੰਦਾ ਵੀ ਸਾਰੇ ਮਿੱਤਰ ਸਨੇਹੀ ਪਿਆ ਉਹ ਕਹਿੰਦੇ ਆ ਵੀ ਜਿੰਨਾ ਤੈਨੂੰ ਪਤਾ ਲੱਗ ਗਿਆ ਹੁਣ ਤੂੰ ਗਾਂਹ ਵੀ ਦੱਸ, ਆਪਦੇ ਕੋਲੇ ਕਿਉਂ ਰੱਖਿਆ, ਫਿਰ ਉਹਨੂੰ ਲਿਖਣਾ ਵੀ ਹੁੰਦਾ ਵਾ, ਅਤੇ ਉਹ ਹੁਣ ਜ਼ਿੰਦਗੀ ਔਖੀ ਆ।
8: ਅਤੇ ਅੱਗੇ ਤੋਂ ਅੱਗੇ ਹਲੇ ਚੱਲ ਰਹੀਆਂ ਗੁੰਝਲਾਂ, ਹੁਣ ਕਿਹੜੇ ਪਾਸੇ ਧਿਆਨ ਹੈ?
9: ਨਹੀਂ ਹੁਣ ਧਿਆਨ ਬਸ ਇਹੀ ਇੱਕ ਦਿਨ ਦਾ ਹੀ ਆ ਜੀ, ਅੱਜ ਦਾ ਹੀ ਆ ਫਿਕਰ ਵੀ ਅੱਜ ਵਾਲਾ ਕੁਛ ਹੋ ਜਾਵੇ, ਮਾੜਾ ਮੋਟਾ ਪੜ੍ਹ ਲਈਏ ਫਿਰ।
8: ਨਹੀਂ ਭਾਸ਼ਾ ਜਾਂ ਲਿਪੀ ਦੇ ਸੰਬੰਧ 'ਚ ਗੱਲ ਕਰਦਾ,
9: ਹਾਂਜੀ ਲਗਾਤਾਰ
8: ਕੋਈ ਕਿਸੇ ਵਿਸ਼ੇ 'ਤੇ ਹਾਲੇ ਚੱਲ ਰਹੀ ਹੋਵੇ ਕਿ ਆਪਾਂ ਇਹਦੇ ਬਾਰੇ?
9: ਲਗਾਤਾਰ ਚੱਲ ਰਹੀ ਆ ਜੀ, ਲਗਾਤਾਰ 8-10 ਆਰਟੀਕਲ ਹਮੇਸ਼ਾ ਸ਼ੁਰੂ ਹੀ ਰਹਿੰਦੇ ਆ, ਕਦੇ ਕਿਸੇ ਨੂੰ ਫੜ ਲਈਦਾ, ਕਿਤੇ ਕਿਸੇ ਨੂੰ ਫੜ ਲਈਦਾ ਵਾ, ਫਿਰ ਜਿੱਥੇ ਜਿਹੜੀ ਚੀਜ਼ ਆ ਗਈ ਫਿਰ ਕਈ ਵਾਰੀ ਪੁਰਾਣੇ ਅਪਡੇਟ ਕਰ ਦੇਈਦੇ, ਨਵੀਂ ਜਾਣਕਾਰੀ ਆਵੇ ਫਿਰ ਉਹ ਉਹਨੂੰ ਹੁੰਦਾ ਵੀ ਆ ਮੈਂ ਪਹਿਲਾਂ ਸ਼ਾਇਦ ਉਹ ਮੇਰੀ ਨਹੀਂ ਸਹੀ ਸੀਗੀ, ਹੁਣ ਇਹਨੂੰ ਅਪਡੇਟ ਇਹਨੂੰ ਨਵਾਂ ਕਰ ਦਈਏ ਅਤੇ ਜਾਂ ਐਡ ਕਰ ਦਈਏ ਇਹਦੇ 'ਚ ਕੁਛ, ਇਸੇ ਤਰੀਕੇ ਹੀ ਆ ਜੀ।
8: ਤੇ ਕਿੱਥੋਂ ਫਿਰ ਜ਼ਿਆਦਾ ਆਪਾਂ ਵੇਖੀਏ ਤੇ ਕਿਤਾਬਾਂ 'ਚੋਂ ਜਾਂ ਕੋਈ ਜਿਉਂਦੇ ਜਾਗਦੇ ਸਰੋਤ ਵੀ ਕੰਮ ਆ ਰਹੇ ਨੇ ਜਾਂ ਕਿੱਦਾਂ ਕਿੱਥੋਂ ਕਿੱਥੋਂ ਇਕੱਠਾ ਕਰਨ 'ਚ ਹੈਲਪ ਹੋਈ?
9: ਇਹ ਜੀ ਵਾਹਿਗੁਰੂ ਨੇ ਹੀਲੇ ਵਸੀਲੇ ਬਣਾ ਕੇ ਦਿੱਤੇ ਆ, ਉਹਨਾਂ ਨੇ ਡੰਗੋਰੀ ਫੜੀ ਹੋਈ ਆ, ਬਹੁਤ ਮਿੱਤਰ ਸਨੇਹੀ ਪਿਆਰੇ ਆਪ ਹੀ ਉੱਦਮ ਕਰਕੇ ਮੇਰੇ ਆਉਂਦੇ ਆ, ਸਲਾਹਾਂ ਕਰਦੇ ਆ, ਸਲਾਹਾਂ ਦਿੰਦੇ ਆ, ਟੋਕਦੇ ਆ ਵੀ ਇਹਨੂੰ ਹਟ ਜਾ ਆ ਨਾ ਗੱਲ ਕਰੀ, ਇਹ ਤੇਰੀ ਗੱਲ ਉਹ ਕਰੈਕਟ ਵੀ ਕਰ ਦਿੰਦੇ ਆ। ਇਸੇ ਤਰੀਕੇ ਹੀ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਆਰਟੀਕਲ ਕਿਤਾਬਾਂ ਪਈਆਂ ਯੂਨੀਵਰਸਿਟੀਆਂ ਦੇ ਵਿੱਚ, ਵਾਹਿਗੁਰੂ ਨੇ ਜੋੜਤਾ ਕੋਈ ਨਾ ਉਹ ਕਿਸੇ ਨੂੰ ਸੁਨੇਹਾ ਦੇ ਦੇਈਦਾ ਵੀ ਭਾਈ ਆ ਤੇਰੇ ਯੂਨੀਵਰਸਿਟੀ ਤੂੰ ਇੱਥੇ ਪੜ੍ਹਦਾ ਵਾਂ ਜਾਂ ਇੱਥੇ ਪੜ੍ਹਾਉਂਦਾ ਵਾਂ, ਆ ਮਾੜੀ ਜਿਹੀ ਮੈਨੂੰ ਕਿਤਾਬ ਕਢਾ ਕੇ ਦੇ ਦੇ, ਫਿਰ ਇਹਦੀ ਫੋਟੋ ਉਹ ਭੇਜ ਦਿੰਦਾ ਵਾ। ਫਿਰ ਉਦੋਂ ਬਾਅਦ 'ਚ ਹੁਣ ਬਿਕਰ ਸਿੰਘ ਹੌਂਗਕੌਂਗ ਵਰਗੇ ਬੰਦੇ ਆ, ਉਹਨਾਂ ਨੂੰ ਜਾ ਕੇ ਮੈਂ ਮਿਲਿਆ ਆ, ਐਡੇ ਉਹ ਮਹਾਨ ਬੰਦੇ ਆ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਪੰਜਾਬ 'ਚ ਹੀ ਨਹੀਂ ਕੋਈ ਜਾਣਦਾ ਹੈਗਾ, ਜਿਨ੍ਹਾਂ ਨੇ PhDਆਂ ਕਰਾਤੀਆਂ ਦੂਜਿਆਂ, ਉਹਨਾਂ ਦੀ ਖੋਜ ਤੋਂ ਕੋਈ ਹੋਰ PhD ਕਰ ਲਈ ਆ ਪਰ ਉਹ ਉਹਨਾਂ ਨੂੰ ਮਿਲੇ ਆ, ਉਹਨਾਂ ਨੇ ਕਬਾੜ ਖੋਲ੍ਹਤੇ ਜਾਣਕਾਰੀ ਵਾਲੇ ਵੀ ਆ ਚੱਕ ਹੈ ਵੀ ਇਹ ਨਹੀਂ ਆ ਜੀ ਇਹ ਹੁਣ।

0: ਹੁਣ ਹੈ ਤਾਂ ਹੈ ਸਮਾਜ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਇਹ ਜ਼ਰੂਰ ਹੈ ਵੀ ਕੌਣ ਕੀ ਆ, ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਵੱਧ ਕਰੋ, ਇਹ ਸਰਪੰਚ ਆ ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਕਰੋ। ਪਰ ਜਿਹੜੇ ਸਮਾਜ ਦੇ ਵਿੱਚ ਮੈਂ ਪਿਛਲੇ 30-35 ਸਾਲ ਵੈਸਟਰਨ ਸਮਾਜ ਦੇ ਵਿੱਚ ਕੱਢੇ ਆ, ਇੱਥੇ ਤੁਸੀਂ ਕੀ ਹੋ ਇਹਦਾ ਮਤਲਬ ਨਹੀਂ ਹੈ, ਤੁਸੀਂ ਕੀ ਕਰਦੇ ਹੋ ਉਹ ਉਹ ਭਾਰੂ ਆ,
1: ਇੰਪੋਰਟੈਂਟ।
0: ਕੰਧ ਤੇ ਮੇਰੇ ਸਰਟੀਫਿਕੇਟਾਂ ਨਾਲ ਮੈਂ ਐਨ ਭਰ ਦਵਾਂ ਨਾ, ਪੇਂਟ ਲੁਕੋ ਦਵਾਂ, ਪਰ ਮੇਰੇ ਕੋਲ ਕਹਿਣ ਨੂੰ ਕੁਛ ਹੈ ਨੀ, ਭਾਂਡਾ ਮੇਰਾ ਖੜਕਦਾ ਫਿਰ ਉਹ ਸਰਟੀਫਿਕੇਟ ਤੋਂ ਵੀ ਕੀ ਕਰਾਉਣਾ।
1: ਬਿਲਕੁਲ,
0: ਉਹ ਆ ਵੀ ਹੁਣ ਜੇ ਮੈਂ ਕੋਈ ਗੱਲ ਕਰਦਾ ਜੇ ਤੱਥ ਹੈਗਾ ਵਾ ਤਾਂ ਠੀਕ ਆ, ਜੇ ਨਹੀਂ ਤਾਂ ਉਹ ਫਿਰ ਠੀਕ ਆ ਵੀ ਹੈ ਨਾ, ਕੀ ਕਰ ਸਕਦੇ ਹਾਂ।
1: ਤੇ ਹੋਰ ਵਧੇਰੇ ਜੇ ਕਿਸੇ ਨੇ ਜਾਣਨਾ ਹੋਵੇ, ਕਿਉਂਕਿ ਆਪਾਂ ਸਾਰੀਆਂ ਗੱਲਾਂ ਤੇ ਇੱਥੇ ਸ਼ਾਇਦ ਨਹੀਂ, ਅੱਗੇ ਤੋਂ ਅੱਗੇ ਬੜਿਆਂ ਦੀ ਜਗਿਆਸਾ ਜਾਗੀ ਹੋਊਗੀ, ਉਹਦੇ ਲਈ ਕੀ ਫਿਰ ਆਉਣ ਵਾਲੇ ਦਿਨਾਂ 'ਚ ਕੋਈ ਕਿਤਾਬ ਵਗੈਰਾ ਲਿਖਣ ਦਾ ਮਨਸੂਬਾ, ਜਾਂ ਫਿਰ ਜਿੱਦਾਂ ਵੈਬਸਾਈਟ ਵਗੈਰਾ 'ਤੇ ਚੱਲ ਰਿਹਾ, ਜਾਂ ਹੋਰ ਜੇ ਕੋਈ ਸਰੋਤ ਨੇ ਤਾਂ ਉਹ ਵੀ ਦੱਸ ਦਿਓ।
0: ਹਾਂਜੀ, ਵੈਬਸਾਈਟ ਆਪੇ punjabhistory.com punjabhistory.com ਨਾਲ ਪੰਜਾਬ ਲਿਖਿਆ ਹੋਇਆ ਉੱਥੇ, ਉਹ punjabhistory.com ਉਹਦੇ ਉੱਤੇ ਜਿਹੜੇ ਕਿਤਾਬਾਂ ਆਰਟੀਕਲ ਜਿਹੜੇ ਮੈਨੂੰ ਹੁੰਦਾ ਵੀ ਇੰਪੋਰਟੈਂਟ ਆ, ਉਹ ਮੈਂ ਉਹਦੇ 'ਤੇ ਪੋਸਟ ਵੀ ਕਰ ਦਿੰਦਾ ਵਾਂ ਉਹਦੇ 'ਤੇ ਵੀ, ਕਿਉਂਕਿ ਬਹੁਤੀ ਖੋਜ ਹੋ ਚੁੱਕੀ ਆ ਇਸ ਵਿਸ਼ੇ 'ਤੇ, ਉਹਨੂੰ ਕੰਪਾਇਲ ਕਰਨ ਵਾਲਾ ਹੀ ਆ, ਉਹਨੂੰ ਐਨਾਲਿਸਿਸ ਕਰਨ ਵਾਲਾ ਹੀ ਆ ਵੀ ਕਿਸੇ ਥਾਂ 'ਤੇ ਅਪਡੇਟ ਕਰਨ ਵਾਲਾ ਵਾ ਤਾਂ ਉਹ ਹੋ ਜਾਂਦਾ। ਉਹ ਫਿਰ ਆਪ ਦੀਆਂ ਲਿਖਤਾਂ ਮੈਂ ਉੱਥੇ ਬਲੌਗ ਦੇ ਵਿੱਚ ਪਾ ਦਿੰਦਾ, ਜਿਹੜੀ ਬਾਹਲੀ ਛੋਟੀ ਛੋਟੀ ਇਨਫੋਰਮੇਸ਼ਨ, ਕਈ ਵਾਰੀ ਕਰੰਟ ਵਿਸ਼ਿਆਂ 'ਤੇ ਕੋਈ ਕੰਟਰੋਵਰਸੀ ਚੱਲਦੀ ਹੁੰਦੀ ਆ ਇੱਧਰ ਉੱਧਰ, ਉਹ ਮੈਂ ਆਪਦੇ ਫੇਸਬੁੱਕ ਹੈਗਾ ਵਾ ਪੰਨਾ ਉਹਦੇ 'ਤੇ ਰਮਨਦੀਪ ਸਿੰਘ ਦੇ ਨਾਂ 'ਤੇ ਹੀ ਆ, ਉਹਦੇ ਉੱਤੇ ਮੈਂ ਨਾਲ ਉਹ ਮਾੜੀ ਮੋਟੀ ਟੀਕਾ ਟਿੱਪਣੀ ਇੱਧਰ ਉੱਧਰ, ਟੀਕਾ ਟਿੱਪਣੀ ਤਾਂ ਨਹੀਂ ਵੈਸੇ ਮੈਂ ਕਰਦਾ, ਮੈਂ ਤਾਂ ਆਪਦੀ ਗੱਲ ਕਹਿ ਦਿੰਦਾ ਹੁੰਦਾ, ਬਾਕੀ ਗਿੱਟੇ ਲੱਗੇ ਗੋਡੇ ਲੱਗੇ ਚਲੋ ਠੀਕ ਆ ਹੈ ਨਾ। ਉਹ ਫਿਰ ਇੱਕ ਫੇਸਬੁੱਕ 'ਤੇ ਹੀ ਹੈਗਾ ਆਪਣਾ ਪੇਜ ਆ ਏਂਸ਼ੰਟ ਪੰਜਾਬ ਹਿਸਟਰੀ, ਉਹਦੇ ਉੱਤੇ ਜਿਹੜੀ ਖਾਸ ਜਾਣਕਾਰੀ ਆ ਫਿਰ ਉਹਦੇ ਉੱਤੇ ਵੀ ਲਿਖ ਦੇਈਦੀ ਆ
1: ਜੀ। ਸੋ ਇਹ ਨਾ ਸੋਰਸਿਸ 'ਤੇ ਜਾ ਕੇ ਅਤੇ ਆਪਾਂ ਹੋਰ ਵਧੇਰੇ ਜਾਣ ਸਕਦੇ ਹਾਂ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਹੋਰ ਅੱਗੇ ਤੋਂ ਅੱਗੇ ਸਗੋਂ ਬੰਦਾ ਫਿਰ ਤੰਗ ਹੁੰਦਾ ਜਾਣਨ ਦੇ ਲਈ ਵੀ ਆਪਾਂ ਉਹਨੇ ਕੁ ਠੀਕ ਹਾਂ, ਅਤੇ ਜੇ ਵਧੇਰੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਤਾਂ ਆਪਾਂ ਇਹ ਜਿਹੜੇ ਪੇਜ ਇਹਨਾਂ ਨੇ ਦੱਸੇ ਨੇ ਥੱਲੇ ਆਪਾਂ ਲਿੰਕ ਪੇਸਟ ਕਰ ਦਿਆਂਗੇ, ਉੱਥੋਂ ਜਾ ਕੇ ਤੁਸੀਂ ਵਧੇਰੇ ਜਾਣ ਸਕਦੇ ਹੋ। ਸ਼ੁਭਕਾਮਨਾਵਾਂ ਭਵਿੱਖ ਦੇ ਲਈ ਵੀ, ਇਸੇ ਤਰ੍ਹਾਂ ਦੇ ਨਾਲ ਸੋਹਣੇ ਸੋਹਣੇ ਕਾਰਜ ਕਰਦੇ ਰਹੋ। ਬੜੇ ਘੱਟ ਲੋਕਾਂ ਦੇ ਹਿੱਸੇ ਮੈਨੂੰ ਲੱਗਦਾ ਇੱਦਾਂ ਦੀ ਸੇਵਾ ਲੱਗਦੀ ਹੈ ਜਿਹੜੀ ਔਖੀ ਸੇਵਾ ਹੁੰਦੀ ਹੈ, ਜਿਹਦੇ ਉੱਤੇ ਕਿੰਤੂ ਪਰੰਤੂ ਸਵਾਲ ਬਹੁਤ ਹੁੰਦੇ ਨੇ, ਉਹਨਾਂ ਚੀਜ਼ਾਂ ਦਾ ਕ੍ਰਿਟੀਕਲ ਕ੍ਰਿਟੀਕਲ ਤਾਂ ਸ਼ਬਦ ਹੀ ਆਪਣੇ ਆਪ ਦੇ ਵਿੱਚ ਆਪਾਂ ਕਹੀਏ ਵੀ ਥੋੜ੍ਹਾ ਜਿਹਾ ਖਪਾਊ ਖਪਾਊ ਕੰਮ ਹੋ ਜਾਂਦਾ, ਕਿ ਕਿਉਂਕਿ ਕ੍ਰਿਟਿਕਸ ਦੇ ਫਿਰ ਅੱਗੇ ਕ੍ਰਿਟਿਕਸ ਹੋ ਜਾਂਦੇ ਆ, ਉਹ ਫਿਰ ਅੱਗੇ ਤੋਂ ਅੱਗੇ ਸਵਾਲ ਹੋ ਜਾਂਦੇ ਆ। ਚਲੋ ਖੈਰ, ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਇਸ ਸਫ਼ਰ ਦੇ ਦਰਮਿਆਨ, ਫਿਰ ਕਿਤੇ ਗੱਲਬਾਤ ਹੋਊਗੀ ਅਤੇ ਫਿਰ ਆਪਾਂ ਉਸ ਪਾਸੇ ਨੂੰ ਦੇੜਾਂਗੇ, ਜਿੱਦਾਂ ਤੁਸੀਂ ਵਿੱਚ ਗੱਲ ਕੀਤੀ ਸੀ ਕਿ ਆਪਾਂ ਮੁੱਦੇ 'ਤੇ ਰਹੀਏ ਤਾਂ ਚੰਗਾ, ਨਹੀਂ ਤਾਂ ਫਿਰ ਗੱਲ ਗਾਂਹ ਤੁਰ ਪੈਂਦੀ। ਧੰਨਵਾਦ ਭਾਈ ਤੁਹਾਡਾ ਸਮਾਂ ਦੇਣ ਦੇ ਲਈ।
0: ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ
1: ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਰਮਨਦੀਪ ਸਿੰਘ ਜੀ, ਵੈਨਕੂਵਰ ਤੋਂ ਸਾਡੇ ਕੋਲ ਪਧਾਰੇ ਨੇ, ਅਤੇ ਬਾਕੀ ਜਿਹੜੇ ਹੋਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਆਪਾਂ ਥੱਲੇ ਲਿੰਕ ਪੇਸਟ ਕਰ ਦਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਵੀ ਵਧੀਆ ਲੱਗੀ ਹੋਏਗੀ, ਬਹੁਤ ਸਾਰਾ ਨਵਾਂ ਕੁਛ ਅੱਜ ਸਾਨੂੰ ਵੀ ਜਾਣਨ ਨੂੰ ਮਿਲਿਆ, ਅਤੇ ਧੰਨਵਾਦ ਇੱਦਾਂ ਦੇ ਸੱਜਣਾਂ ਦਾ ਜਿਹੜੇ ਆਪ ਚੱਲ ਕੇ ਆ ਜਾਂਦੇ ਨੇ ਕੁਛ ਗੁਣ ਗਿਆਨ ਦੀਆਂ ਗੱਲਾਂ ਦੇਣ ਦੇ ਲਈ। ਸੋ ਜਿਨ੍ਹਾਂ ਦੇ ਕਾਫੀ ਸਾਰੀਆਂ ਕਿਤਾਬਾਂ, ਕਾਫੀ ਸਾਰੇ ਲੋਕਾਂ ਦੇ ਨਾਲ ਮੁਲਾਕਾਤਾਂ, ਅਤੇ ਉਸ ਤੋਂ ਬਾਅਦ ਇਹ ਜਾਣਕਾਰੀ ਇਹਨਾਂ ਨੇ ਇਕੱਠੀ ਕਰਕੇ ਅਤੇ ਇੱਦਾਂ ਹੀ ਹੁਣ ਥਾਂ ਥਾਂ ਦੇ ਉੱਤੇ ਸਾਰੇ ਭਾਈਚਾਰੇ ਤੱਕ ਪਹੁੰਚਾ ਰਹੇ ਨੇ। ਇਸੇ ਤਰ੍ਹਾਂ ਦੇ ਨਾਲ ਹੋਰ ਵਧੇਰੇ ਜਾਣਨ ਦੇ ਲਈ ਤੁਸੀਂ ਹੁਣ ਬਾਕੀ ਵੈਬਸਾਈਟ ਦੇ ਉੱਤੇ ਝਾਤੀ ਮਾਰ ਲਿਓ, ਮੈਨੂੰ ਦਿਓ ਇਜਾਜ਼ਤ।
2: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM.
3: Radio Hanji, 1674 AM. ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਉਸ ਰੱਬ ਦਾ ਕਰ ਰਹੇ ਹੋ ਕੇ ਸ਼ੁਕਰਾਨਾ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਅਤੇ ਕੋਸ਼ਿਸ਼ ਕਰਿਓ ਇਸ ਮੁਸਕਰਾਹਟ ਨੂੰ ਸਾਰਾ ਦਿਨ ਆਪਣੇ ਚਿਹਰੇ 'ਤੇ ਸਜਾ ਕੇ ਰੱਖੋ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਅੰਬਾਂ ਵਾਲੀ ਬੰਬੀ। ਅੰਬਾਂ ਵਾਲੀ ਬੰਬੀ ਇਹ ਕਹਾਣੀ ਸਰਤਾਜ ਸਿੰਘ ਹੋਰਾਂ ਨੇ ਲਿਖੀ ਹੈ, ਸਰਤਾਜ ਸਿੰਘ ਸੰਧੂ। ਕਹਿੰਦੇ ਨੇ ਹਰ ਰੋਜ਼ ਬਾਪੂ ਮੁੰਡਿਆਂ ਤੋਂ ਕੁੜੀਆਂ ਤੋਂ ਝਿੜਕਾਂ ਖਾਂਦਾ, ਝਿੜਕਾਂ ਖਾਂਦਾ ਕਿ ਤੂੰ ਸਾਡੀ ਗੱਲ ਨਹੀਂ ਮੰਨਦਾ। ਅਸੀਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਹੁਣ ਅਸੀਂ ਉੱਥੇ ਜਦੋਂ ਜਾਣਾ ਨਹੀਂ, ਉੱਥੇ ਅਸੀਂ ਰਹਿਣਾ ਨਹੀਂ, ਉੱਥੇ ਸਾਡਾ ਕੋਈ ਸਰੋਕਾਰ ਨਹੀਂ ਬਚਿਆ, ਅਤੇ ਫਿਰ ਭਲਾ ਉੱਥੇ ਜ਼ਮੀਨ ਵੀ ਕਿਉਂ ਛੱਡਣੀ, ਕਿਉਂ ਨਹੀਂ ਪੰਜਾਬ ਵਿਚਲੀ ਜ਼ਮੀਨ ਆਪਾਂ ਵੇਚ ਲੈਂਦੇ, ਕੀ ਰੱਖਿਆ ਉਸ ਜ਼ਮੀਨ ਦੇ ਵਿੱਚ, ਉਹਨਾਂ ਨੂੰ ਕੀ ਦੱਸਾਂ ਕੀ ਰੱਖਿਆ ਉਸ ਜ਼ਮੀਨ ਦੇ ਵਿੱਚ। ਪਰ ਹੁਣ ਬਾਪੂ ਸੋਚਦਾ, ਬੱਚੇ ਵੀ ਤਾਂ ਠੀਕ ਕਹਿੰਦੇ ਨੇ, ਨਾ ਉੱਥੇ ਜਾ ਕੇ ਵਾਹੁਣੀ ਨਾ ਉੱਥੇ ਜਾ ਕੇ ਰਹਿਣਾ, ਕਰਨੀ ਵੀ ਕੀ ਹੈ, ਹੁਣ ਉਮਰ ਵੀ ਕਾਫੀ ਹੋ ਗਈ ਹੈ, 70 ਟੱਪ ਚੁੱਕਾ, ਆਏ ਦਿਨ ਨਵੀਆਂ ਖਬਰਾਂ ਸੁਣ ਲਈਦੀਆਂ, ਕਿਸੇ ਦੀ ਸ਼ਰੀਕਾਂ ਨੇ ਦੱਬ ਲਈ, ਕਿਸੇ ਦੀ ਵਿੱਕੀ ਨੇ, ਕਿਸੇ ਦੀ ਬਦਮਾਸ਼ਾਂ ਨੇ ਕਬਜ਼ਾ ਕਰ ਲਿਆ। ਹੌਲੀ ਹੌਲੀ ਸਮਾਂ ਬਦਲਦਾ ਜਾ ਰਿਹਾ, ਇਸ ਵਾਰੀ ਲੱਗਦਾ ਧੀਆਂ ਪੁੱਤਾਂ ਦੀ ਮਾਨ ਹੀ ਲੱਗ, ਕਿੰਨੀ ਕੁ ਵਾਰੀ ਬਹਾਨੇ ਮਾਰੀ ਜਾਊਂਗਾ, ਕਦੀ ਕਹਿ ਦਿੱਤਾ ਵਿਕਦੀ ਨਹੀਂ, ਕਦੀ ਕਹਿ ਦਿੱਤਾ ਭਾਅ ਨਹੀਂ ਸਹੀ ਮਿਲਿਆ, ਪਰ ਇਸ ਵਾਰੀ ਸੋਚ ਕੇ ਪੰਜਾਬ ਪਰਤਿਆ ਗੁਰਨਾਮ ਸਿੰਘ। ਉਹਨੇ ਪੱਕਾ ਮਨ ਬਣਾਇਆ ਕਿ ਇਸ ਵਾਰੀ ਜਾ ਕੇ ਪਿੰਡ ਜ਼ਮੀਨ ਦਾ ਸੌਦਾ ਕਰਕੇ ਆਊਗਾ, ਨਾਲ ਇਹ ਵੀ ਡਰ ਮੁੱਕ ਜੂਗਾ ਕਿ ਕਿਸੇ ਨੇ ਦੱਬ ਲੈਣਾ, ਬੰਦੇ ਦਾ ਕੀ ਪਤਾ ਕਦੋਂ ਤੁਰ ਜਾਵੇ, ਬਾਅਦ 'ਚ ਧੀਆਂ ਪੁੱਤ ਕਿੱਥੇ ਧੱਕੇ ਖਾਂਦੇ ਰਹਿਣਗੇ। ਏਅਰਪੋਰਟ 'ਤੇ ਉਤਰਿਆ ਅਤੇ ਰਾਹ ਦੇ ਵਿੱਚ ਵੀ ਇਹੋ ਮਨਸੂਬੇ ਘੜਦਾ ਜਾਂਦਾ, ਕਿਨੂੰ ਕਿਨੂੰ ਮਿਲਣਾ, ਕੌਣ ਇਸ ਕੰਮ ਦੇ ਵਿੱਚ ਸਹੀ ਮਦਦ ਕਰ ਸਕਦਾ, ਇਹੋ ਹੀ ਸੋਚਦਾ ਪਿੰਡ ਪਹੁੰਚ ਗਿਆ। ਕਾਫੀ ਘੱਟ ਜਾਣੇ ਨੇ ਹੁਣ ਜਿਨ੍ਹਾਂ ਨੇ ਹਾਲ ਚਾਲ ਪੁੱਛਿਆ ਗੁਰਨਾਮ ਸਿੰਘ ਦਾ, ਜ਼ਿਆਦਾ ਜਾਣੇ ਤਾਂ ਇਹੋ ਪੁੱਛਦੇ ਨੇ ਕਿੰਨੀ ਕੁ ਛੁੱਟੀ ਆਇਆ ਗੁਰਨਾਮ ਸਿੰਘ, ਅਤੇ ਗੁਰਨਾਮ ਸਿੰਘ ਲੰਮਾ ਹੌਕਾ ਭਰ ਕੇ ਕਹਿ ਦਿੰਦਾ, ਬਸ ਹੁਣ ਤਾਂ ਸ਼ਾਇਦ ਆਖਰੀ ਵਾਰ ਆਇਆ, ਇਹ ਨਹੀਂ ਪਤਾ ਕਿੰਨੀ ਦੇਰ ਦੇ ਲਈ। ਸੋਚਿਆ ਏ ਇਸ ਵਾਰੀ ਜ਼ਮੀਨ ਦਾ ਸੌਦਾ ਕਰਕੇ ਜਾਵਾਂ, ਪਿੱਛੋਂ ਭਾਈ ਜਵਾਕਾਂ ਦੇ ਆਰਡਰ ਬੜੇ ਸਖਤ ਆਏ ਨੇ, ਮੈਂ ਆਪਣੀ ਜ਼ਮੀਨ ਵੇਚਣ ਦੇ ਲਈ ਪ੍ਰਾਪਰਟੀ ਡੀਲਰਾਂ ਨੂੰ ਵਿਖਾਉਣੀ ਹੈ, ਕੋਈ ਹੋਇਆ ਤਾਂ ਖੇਤ ਭੇਜੋ, ਇੱਕ ਦੋ ਜਾਣਿਆਂ ਨੂੰ ਕਹਿ ਛੱਡਿਆ। ਆਖਿਰਕਾਰ ਇੱਕ ਪ੍ਰਾਪਰਟੀ ਡੀਲਰ ਆ ਗਿਆ, ਚਾਰ ਸ਼ਫੇਰੇ ਉਹਨੂੰ ਆਪਣੀ ਜ਼ਮੀਨ ਵਿਖਾ ਕੇ ਗੱਲਬਾਤ ਸ਼ੁਰੂ ਕੀਤੀ। ਕੀਮਤ 'ਤੇ ਸੌਦਾ ਲਗਭਗ ਹੁਣ ਤੈਅ ਹੋਣ ਹੀ ਵਾਲਾ ਸੀ, ਬਾਪੂ ਤਾਂ ਕਿਸੇ ਵੀ ਕੀਮਤ 'ਤੇ ਵੇਚਣ ਨੂੰ ਤਿਆਰ, ਬਸ ਉਹ ਛੋਟੀ ਜੀ ਅੜੀ, ਇਸੇ ਅੜੀ ਦੇ ਦਰਮਿਆਨ ਏਜੰਟ ਅਗਲੀ ਪਾਰਟੀ ਨੂੰ ਮਨਾਉਣ ਦੇ ਵਿੱਚ ਰੁੱਝ ਗਿਆ, ਅਤੇ ਗੁਰਨਾਮ ਸਿੰਘ ਉਸੇ ਆਪਣੀ ਅੰਬਾਂ ਵਾਲੀ ਬੰਬੀ ਹੇਠ ਛਾਵੇਂ ਜਾ ਬੈਠਾ, ਸੋਚਾਂ ਵਿੱਚ ਕਦੋਂ ਡੁੱਬ ਗਿਆ ਪਤਾ ਹੀ ਨਹੀਂ ਲੱਗਾ। ਮਾਂ ਤੁਰੀ ਆਉਂਦੀ ਹੈ ਨਾਲ ਛੋਟਾ ਭਰਾ ਵੱਟੇ ਵੱਟ ਰੋਟੀ ਵਾਲਾ ਛਾਬਾ ਸਿਰ ਦੇ ਉੱਤੇ ਤੇ ਚਾਹ ਵਾਲਾ ਡੋਲੂ ਭਰਾ ਦੇ ਹੱਥ ਦੇ ਵਿੱਚ। ਬਾਪੂ ਲਾਗੇ ਹਲਵਾਈ ਜਾਂਦਾ। ਮਾਂ ਨੇ ਆਉਂਦੇ ਰੋਟੀ ਇੱਕ ਪਾਸੇ ਰੱਖੀ ਤੇ ਸਿਰ ਪਲੋਸ ਕੇ ਕਹਿੰਦੀ, ਅੱਜ ਤਾਂ ਮੇਰੇ ਪੁੱਤ ਨੇ ਵਾਹਵਾ ਹੀ ਕੰਮ ਕੀਤਾ ਲੱਗਦਾ। ਅੱਜ ਤਾਂ ਬਾਪੂ ਦਾ ਹੱਥ ਵੰਡਾਇਆ ਲੱਗਦਾ ਗੁਰਨਾਮ ਨੇ। ਮੈਂ ਕੰਮ ਕੀ ਕੀਤਾ ਬੇਬੇ, ਮੈਂ ਤਾਂ ਬਾਪੂ ਦੀਆਂ ਲੱਤਾਂ ਦੇ ਵਿੱਚ ਬਹਿ ਕੇ ਸੁਹਾਗੇ ਦਾ ਮਜ਼ਾ ਲੈ ਰਿਹਾ ਸੀ। ਬਸ ਸੁਹਾਗੇ ਤੋਂ ਪਤਾ ਨਹੀਂ ਕਦੋਂ ਡਿੱਗ ਪਿਆ ਤੇ ਮੇਰੀ ਲੱਤ ਥੱਲੇ ਆ ਗਈ। ਉਹ ਤੋਂ ਬਾਅਦ ਚ ਬਾਪੂ ਨੇ ਮੈਨੂੰ ਸੁਹਾਗੇ ਤੇ ਬਹਿਣ ਨਹੀਂ ਦਿੱਤਾ, ਕਹਿੰਦਾ ਸੀ ਸ਼ਾਮੇ ਜਾ ਕੇ ਬਹਿ ਜਾ। ਪਰ ਤੈਨੂੰ ਪਤਾ ਮੈਨੂੰ ਕੁਛ ਨਹੀਂ ਹੋਇਆ, ਬਸ ਮਾੜੀ ਜਿਹੀ ਝਰੀਟ ਆਈ ਹੈ, ਬਾਪੂ ਨੇ ਗਿੱਲੀ ਮਿੱਟੀ ਫੜ ਕੇ ਲਾ ਦਿੱਤੀ ਤੇ ਹੁਣ ਮੈਂ ਠੀਕ ਹਾਂ। ਇਹਨਾਂ ਕਹਿ ਕੇ ਗੁਰਨਾਮ ਸਿੰਘ ਨੇ ਆਪਣੀ ਮਾਂ ਵੱਲ ਸੱਟ ਵਾਲੀ ਲੱਤ ਕੀਤੀ। ਬੇਬੇ ਨੇ ਵੇਖਿਆ, ਕਹਿਣ ਲੱਗੀ, ਲੈ ਮੇਰਾ ਤਾਂ ਸ਼ੇਰ ਪੁੱਤ, ਇਹ ਤਾਂ ਸੱਟ ਠੀਕ ਵੀ ਹੋ ਗਈ। ਇਹਨੇ ਨੂੰ ਬਾਪੂ ਵੀ ਆ ਗਿਆ। ਗੱਲਾਂ ਬਾਤਾਂ ਚੱਲਦੀਆਂ ਚ ਹੱਥ ਧੋ ਕੇ ਬਾਪੂ ਵੀ ਰੋਟੀ ਖਾਣ ਬਹਿ ਗਿਆ। ਪਤਾ ਨਹੀਂ ਕੀ ਆਈ ਮਨ ਦੇ ਵਿੱਚ, ਕਹਿਣ ਲੱਗਾ, ਪੁੱਤਰਾ ਕੋਈ ਪੜ੍ਹ ਲਿਖ ਕੇ ਜਿੱਡਾ ਮਰਜ਼ੀ ਅਫਸਰ ਬਣ ਜੀ, ਪਰ ਆਪਣੀ ਜ਼ਮੀਨ ਨਾ ਵੇਚੀ। ਇਹੋ ਜਿਹੀਆਂ ਸੱਟਾਂ ਪੇਟਾਂ ਤੋਂ ਘਬਰਾ ਕੇ ਕਿਤੇ ਇਹ ਨਾ ਸੋਚੀ ਜ਼ਮੀਨ 'ਚ ਕੀ ਰੱਖਿਆ। ਜ਼ਮੀਨ ਵੱਡੇ ਵਡੇਰਿਆਂ ਦੀ ਜੜ ਹੁੰਦੀ ਹੈ। ਬੜੀ ਮੁਸ਼ਕਲ ਦੇ ਨਾਲ ਅਸੀਂ ਇਹ ਬੂਝੇ ਝਾੜੀਆਂ ਪੁੱਟ ਪੁੱਟ ਕੇ ਆਬਾਦ ਕੀਤੀ ਹੈ। ਜੇ ਤੂੰ ਕਿਤੇ ਕਲਰ ਵੇਖ ਲੈਂਦਾ ਨਾ ਮੇਰੇ ਵਾਂਗੂ ਤੇ ਤੈਨੂੰ ਯਕੀਨ ਨਹੀਂ ਸੀ ਆਉਣਾ ਕਿ ਇਹ ਜ਼ਮੀਨ ਵੀ ਅੱਜ ਵਰਗੀ ਜਰਖੇਜ ਹੋ ਸਕਦੀ। ਪਰ ਮੈਂ ਤਾਂ ਇੱਕ ਚੀਜ਼ ਵੇਖੀ ਹੈ, ਜ਼ਮੀਨ ਨੂੰ ਮਾਂ ਮੰਨ ਕੇ ਜਿੰਨੀ ਇਹਦੀ ਸੇਵਾ ਕਰੀਏ ਉਨਾ ਹੀ ਤੁਹਾਨੂੰ ਇਹ ਮੇਵਾ ਦੇਂਦੀ ਹੈ। ਬੇਬੇ ਵਿੱਚ ਟੋਕ ਕੇ ਬੋਲੀ, ਰੋਟੀ ਖਾ ਲਓ ਹੁਣ, ਮੇਰੇ ਪੁੱਤ ਨੂੰ ਵੀ ਬਹੁਤ ਭੁੱਖ ਲੱਗੀ। ਅਚਾਨਕ ਜਿੱਦਾਂ ਮੈਂ ਵਰਤਮਾਨ ਚ ਵਰਤਾਇਆ ਹੋਵਾਂ, ਕਿਉਂਕਿ ਏਜੰਟ ਵੀ ਲਾਗੇ ਆ ਕੇ ਕਲੋਜ਼ ਆ ਗਈ, ਮੈਂ ਅਣਗੌਲਿਆ ਜਿਹਾ ਕੀਤਾ, ਮੋਢੇ ਤੇ ਹੱਥ ਧਰ ਕੇ ਕਹਿਣ ਲੱਗਾ, ਗੁਰਨਾਮ ਸਿੰਘ ਸੌਦਾ ਪੱਕਾ ਫਿਰ? ਨਾ ਬਈ, ਨਾ ਮੇਰੀ ਬੇਬੇ ਮੰਨਦੀ ਤੇ ਨਾ ਮੇਰਾ ਬਾਪੂ। ਹੱਕਾ ਪੱਕਾ ਜਿਹਾ ਹੋ ਕੇ ਗੁਰਨਾਮ ਸਿੰਘ ਵੱਲ ਵੇਖ ਕੇ ਬੋਲਿਆ, ਗੁਰਨਾਮ ਸਿੰਘ ਮੈਨੂੰ ਤਾਂ ਪਤਾ ਲੱਗਾ ਸੀ ਉਹ 20-22 ਸਾਲ ਹੋ ਗਏ ਨੇ ਜਾਨੋਂ ਤੁਰ ਗਏ। ਉਹ ਨਾ ਉਹ ਭਾਈ ਤੂੰ ਕਿੱਥੋਂ ਸੁਣ ਲਿਆ, ਉਹ ਹੁਣੇ ਬੈਠੇ ਸੀ ਮੇਰੇ ਕੋਲ, ਅੱਜ ਤੇ ਤੂੰ ਖਲੋਤਾ ਬਿਲਕੁਲ ਲਾਗੇ, ਇੱਥੇ ਹੀ ਨੇ ਉਹ, ਇਸੇ ਮਿੱਟੀ ਦੇ ਵਿੱਚ ਨੇ, ਇਸੇ ਪੈਲੀ ਦੇ ਵਿੱਚ। ਮੇਰੇ ਮਾਂ ਪਿਓ ਇਹਨਾਂ ਪੈਲੀਆਂ ਦੇ ਵਿੱਚ ਨੇ, ਉਹ ਕਿੱਦਾਂ ਮਰ ਸਕਦੇ ਜਿਹੜੀ ਮਿੱਟੀ ਦੇ ਵਿੱਚ ਉਹਨਾਂ ਨੇ ਖੂਨ ਪਸੀਨਾ ਡੋਲਿਆ, ਜਿਹਨੂੰ ਉਹਨਾਂ ਨੇ ਮਾਂ ਵਾਂਗੂ ਪੂਜਿਆ, ਉਹ ਕਿੱਦਾਂ ਮਰ ਸਕਦੇ? ਉਹ ਤਾਂ ਇਸ ਮਿੱਟੀ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ, ਅੱਜ ਵੀ ਜਿਉਂਦੇ ਨੇ, ਮੇਰੇ ਨਾਲ ਹੁਣੇ ਤਾਂ ਉਹਨਾਂ ਨੇ ਗੱਲ ਕੀਤੀ ਹੈ, ਹੁਣੇ ਤਾਂ ਮੇਰੇ ਬਾਪੂ ਨੇ ਕਿਹਾ ਪੁੱਤਰਾ ਜ਼ਮੀਨ ਨਾ ਵੇਚੀ। ਏਜੰਟ ਹੱਕਾ ਪੱਕਾ ਹੋਇਆ, ਗੁਰਨਾਮ ਸਿੰਘ ਵੱਲ ਵੇਖੀ ਜਾਵੇ, ਇਹਨੂੰ ਕੀ ਹੋਇਆ? ਪਰ ਉਹ ਕੀ ਸਮਝੇ ਅੱਜ ਗੁਰਨਾਮ ਸਿੰਘ ਨੂੰ ਕੀ ਹੋਇਆ? ਅਚਾਨਕ ਉੱਠਿਆ ਗੁਰਨਾਮ ਸਿੰਘ, ਆਪਣੇ ਝੋਲੇ ਚੋਂ 20,000 ਰੁਪਈਆ ਕੱਢ ਕੇ ਏਜੰਟ ਦੇ ਹੱਥ ਚ ਫੜਾ ਦਿੱਤਾ। ਅੱਜ ਭਾਈ ਤੇਰਾ ਸਮਾਂ ਖਰਾਬ ਹੋਇਆ, ਆ ਲੈ ਤੇਰੀ ਅੱਜ ਦੀ ਮਿਹਨਤ, ਤੇ ਅੱਗੇ ਤੋਂ ਮੈਨੂੰ ਕੋਈ ਪੁੱਛੇ ਨਾ ਜ਼ਮੀਨ ਵੇਚਣੀ ਕਿ ਨਹੀਂ। ਗੁਰਨਾਮ ਸਿੰਘ ਬੈਠਾ ਸੋਚਦਾ, ਮੈਂ ਆਪਣੇ ਜਵਾਕਾਂ ਨੂੰ ਬਾਈ ਕਿਵੇਂ ਸਮਝਾਵਾਂ, ਕਿਵੇਂ ਸਮਝਾਵਾਂ ਉਹਨਾਂ ਨੂੰ ਕਿ ਅਸੀਂ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਵੱਟ ਕੇ ਕਿੱਥੋਂ ਆਪਣੇ ਵੱਡੇ ਵਧੇਰਿਆਂ ਨੂੰ ਲੱਭ ਲਾਂਗੇ। ਗਵਾਚੇ ਲਾਲ ਕਦੀ ਲੱਭਣੇ, ਜਿੰਨਾ ਚਿਰ ਮੈਂ ਜਿਉਂਦਾ ਨਾ ਉਹਨਾਂ ਚਿਰ ਨਹੀਂ ਵੇਚਦਾ ਮੈਂ ਜ਼ਮੀਨ, ਮੈਂ ਨਹੀਂ ਵੇਚਦਾ ਆਪਣੇ ਵੱਡੇ ਵਡੇਰਿਆਂ ਨੂੰ, ਨਹੀਂ ਵੇਚਣੇ ਮੈਂ ਆਪਣੇ ਬੇਬੇ ਬਾਪੂ, ਨਹੀਂ ਵੇਚਣਾ ਮੈਂ ਆਪਣਾ ਦਾਦ। ਕਹਾਣੀ ਲਿਖੀ ਸੀ ਸਰਤਾਜ ਸਿੰਘ ਸੰਧੂ ਰਾਣੀ, ਪਿੰਡ ਰਣੀਕੇ, ਜ਼ਿਲ੍ਹਾ ਅੰਮ੍ਰਿਤਸਰ। ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਵੇ।

0: ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ ਵੈਰਬੀ ਟੋਇਟਾ ਦ ਸਮਾਰਟ ਚੋਇਸ ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਹਾਂਜੀ 1674

ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਬਾਪੂ ਜੀ ਦੇ ਮੁਤਾਬਕ ਜ਼ਿੰਦਗੀ ਖਵਾਹਿਸ਼ਾਂ ਤੇ ਔਕਾਤਾਂ ਦਰਮਿਆਨ ਹੁੰਦੀ ਤਾਂ ਇੱਕ ਲਗਾਤਾਰ ਖਿੱਚੋ ਤਾਣ ਦੇ ਨਾਮ ਹੈ ਕਿ ਜਿੱਥੇ ਇੱਕ ਪਾਸੇ ਤਾਂ ਤੁਹਾਡੀਆਂ ਖਵਾਹਿਸ਼ਾਂ ਨੇ ਤੇ ਦੂਜੇ ਪਾਸੇ ਔਕਾਤ ਆ। ਉਸੇ ਖਿੱਚੋ ਤਾਣ ਨੂੰ ਬੰਦਾ ਸਾਰੀ ਉਮਰ ਹੜਾਉਂਦਾ ਰਹਿੰਦਾ। ਕੁਝ ਥਾਵਾਂ ਤੇ ਤਾਂ ਖਵਾਹਿਸ਼ਾਂ ਦੀ ਜਿੱਤ ਹੋ ਜਾਂਦੀ ਤੇ ਕਿਤੇ ਕਿਤੇ ਔਕਾਤ ਆਪਣਾ ਜ਼ੋਰ ਪਾ ਦਿੰਦੀ ਹੈ। ਇੱਦਾਂ ਹੀ ਪਿਤਾ ਜੀ ਦੇ ਦੱਸਣ ਮੁਤਾਬਕ ਜਾਂ ਜਿਹੜਾ ਅੱਖਾਂ ਸਾਹਮਣੇ ਹੁੰਦਾ ਦੇਖਿਆ, ਇੱਕ ਅੰਕਲ ਹੁੰਦੇ ਸਨ ਸਾਡੇ ਜਾਣ ਪਛਾਣ ਦੇ, ਸੋਹਣੇ ਸੁਨੱਖੇ ਉੱਚੇ ਲੰਮੇ, ਹਮੇਸ਼ਾ ਉਹਨਾਂ ਨੇ ਬੜੀ ਸੋਹਣੀ ਪੱਗ ਬੰਨ ਕੇ ਰੱਖਣੀ, ਕਿਸੇ ਹੀਰੋ ਦਾ ਭੁਲੇਖਾ ਪਾਉਂਦੇ ਸਨ। ਪਰ ਉਹਨਾਂ ਦੀ ਜ਼ਿੰਦਗੀ ਦਾ ਦੂਜਾ ਪੱਖ ਇਹ ਵੀ ਕਿ ਸਾਰੀ ਉਮਰ ਬਸ ਕਿੰਨੀਆਂ ਖਿੱਚੋ ਤਾਣਾਂ ਦੇ ਵਿੱਚ ਉਲਝਦੇ ਰਹੇ। ਪਹਿਲੋਂ ਦੋ ਧੀਆਂ ਹੋਈਆਂ, ਉਹਨਾਂ ਮਗਰੋਂ ਇੱਕ ਪੁੱਤ ਹੋਇਆ ਜਿਹੜਾ ਕਿ ਖਵਾਹਿਸ਼ਾਂ ਵਾਲੀ ਪੰਡ ਨੂੰ ਭਰੀ ਗਿਆ ਤੇ ਉਹ ਵੀ ਹੱਸ ਹੱਸ ਬਰਦਾਸ਼ਤ ਕਰਦੇ ਗਏ। ਪੁੱਤ ਨੇ ਜੋ ਕਹਿਣਾ ਪੂਰਾ ਕਰ ਦੇਣਾ ਕਿ ਜਿਵੇਂ ਬੰਦਾ ਬਸ ਡਰਿਆ ਜਿਹਾ ਰਹਿੰਦਾ। ਜੇ ਨਾਲ ਦੀ ਨੇ ਕਹਿਣਾ ਵੀ ਇੰਨਾ ਕਿਉਂ ਕਰਦੇ ਹੋ, ਹਰ ਇੱਕ ਖਵਾਹਿਸ਼ ਕਿਉਂ ਪੂਰੀ ਕਰਨੀ, ਅੰਕਲ ਹੋਣਾ ਦਾ ਅੱਗੋਂ ਜਵਾਬ ਹੁੰਦਾ ਕਿ ਇਹ ਸਭ ਕੁਝ ਸਹਿਣਾ ਪੈਂਦਾ, ਨਹੀਂ ਤਾਂ ਜਿਹੜੀ ਅਗਲੀ ਪੀੜ੍ਹੀ ਹੁੰਦੀ ਹੈ ਨਾ, ਰੁਸ ਕੇ ਦੂਜੇ ਦੇ ਪਲੜੇ ਬਹਿ ਜਾਂਦੀ ਆ। ਬਸ ਇਸੇ ਦੂਜੇ ਪਲੜੇ ਦੇ ਡਰ ਦੇ ਖਾਤਰ ਜ਼ਿੰਦਗੀ ਕੱਟਦੇ ਕੱਟਦੇ ਅੰਕਲ ਜੀ ਬਿਮਾਰ ਰਹਿਣ ਲੱਗ ਗਏ। ਬਿਮਾਰ ਸੋਚਾਂ ਪ੍ਰਤੀ ਕਿ ਮੈਂ ਆਹ ਚੀਜ਼ ਪੂਰੀ ਕਰ ਦੇਵਾਂ, ਮੈਥੋਂ ਇਹ ਚੀਜ਼ ਮੰਗੀ ਗਈ ਹੈ ਮੈਂ ਪੂਰੀ ਕਰ ਦੇਵਾਂ, ਆਹ ਖਵਾਹਿਸ਼ਾਂ ਪੂਰੀਆਂ ਕਰ ਦੇਵਾਂ, ਪਰ ਆਪਣੇ ਆਪ ਬਾਰੇ ਸੋਚਿਆ ਨਹੀਂ। ਗੱਲ ਇੰਨੀ ਵੱਧ ਗਈ ਕਿ ਗੱਲਾਂ ਕਰਦੇ ਅਕਸਰ ਹੱਥ ਕੰਬਦੇ ਉਹਨਾਂ ਦੇ। ਫਿਰ ਅੰਕਲ ਹੁਣਾਂ ਨੇ ਇੱਕ ਵਪਾਰ ਸ਼ੁਰੂ ਕੀਤਾ, ਪਰ ਰੱਬ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ, ਵਪਾਰ 'ਚ ਵੀ ਘਾਟਾ ਪੈ ਗਿਆ। ਡਾਵਾਂਡੋਲ ਹੋਈ ਜਾਂਦੀ ਔਕਾਤ ਨੂੰ ਪੈਰਾਂ ਭਾਰਨ ਖਰ ਖਾਤਰ ਸਾਰੀ ਜ਼ਮੀਨ ਵੀ ਵੇਚਦੀ ਕਿ ਬਸ ਜਿਹੜੀ ਇਹ ਔਕਾਤ ਹੈ ਬਚੀ ਰਹੇ, ਜਿਹੜੀ ਇਹ ਮੈਂ ਰੁਤਬਾ ਕਮਾਇਆ ਹੈ ਬਣਿਆ ਰਹੇ। ਇਸ ਖਾਤਰ ਜੇ ਜ਼ਮੀਨ ਵੀ ਜਾਂਦੀ ਹੈ ਤਾਂ ਜਾਵੇ, ਬੈਂਕਾਂ ਦੀਆਂ ਲਿਮਟਾਂ, ਕਰਜ਼ੇ, ਮੌਰਗੇਜਾਂ, ਉਧਾਰ, ਫਾਈਨੈਂਸ, ਇਹ ਸਾਰਾ ਕੁਝ ਬਸ ਇੱਕ ਡਾਵਾਡੋਲ ਹੋਈ ਜਾਂਦੀ ਹੈ ਔਕਾਤ ਨੂੰ ਪੈਰਾਂ ਭਾਰ ਕਰਨ ਲਈ। ਊਠਾਂ ਵਾਲੇ ਨਾਲ ਪਈ ਸਾਂਝ ਨੇ ਵਾਰ ਵਾਰ ਘਰ ਦੀ ਬਾਰੀ ਸਰਦਲ ਉੱਚੀ ਮਜਬੂਰ ਕਰਨ ਨੂੰ ਕਰ ਹੀ ਦਿੱਤਾ ਸੀ। ਕਈ ਵਾਰੀ ਦੋਸਤ ਮਿੱਤਰ ਆਉਂਦੇ ਤੇ ਕਹਿੰਦੇ ਜਾਂ ਹਮਦਰਦੀ ਦਿੰਦੇ ਜਾਂ ਕੋਈ ਸਲਾਹ ਦੇਣ ਆਉਂਦੇ ਤਾਂ ਅੱਗਿਓਂ ਅੰਕਲ ਵੀ ਹੱਸ ਪੈਂਦੇ, ਪਰ ਅੰਦਰੋਂ ਅੰਦਰ ਹੀ ਸ਼ਾਇਦ ਦੁਖੀ ਸਨ। ਅਖੀਰ ਉਦਣ ਰੋਏ ਜਿੱਦਣ ਲਾਡਾਂ ਨਾਲ ਪਾਲੇ ਹੋਏ ਗੱਭਰੂ ਪੁੱਤ ਨੇ ਬਾਹਰੋਂ ਫੋਨ ਦੇ ਉੱਪਰ ਜਦੋਂ ਗੱਲ ਕਰਨੀ ਚਾਹੀ ਤਾਂ ਅੱਗੋਂ ਝਿੜਕਾਂ ਮਾਰਤੀਆਂ। ਉਹ ਗੱਲ ਸ਼ਾਇਦ ਅੰਕਲ ਦੇ ਦਿਲ ਨੂੰ ਬਹੁਤ ਜ਼ਿਆਦਾ ਚੁੱਭ ਗਈ, ਪਰ ਕਿਸੇ ਨੂੰ ਵੀ ਅਸਲ ਗੱਲ ਦਾ ਪਤਾ ਨਾ ਲੱਗਣ ਦਿੱਤਾ। ਬਸ ਅਖੀਰ ਤੱਕ ਇਹੋ ਆਖਦੇ ਰਹੇ ਕਿ ਮੈਥੋਂ ਕੋਈ ਗਲਤੀ ਹੋ ਗਈ ਹੋਣੀ ਆ। ਬਸ ਇਹ ਅੰਦਰ ਦੀਆਂ ਸੋਚਾਂ ਇੱਕ ਦਿਨ ਮਾਰੂ ਸਾਬਤ ਹੋਈਆਂ ਤੇ ਅੰਕਲ ਹੁਣੀ ਰਵਾਨਗੀ ਪਾ ਗਏ। ਸਾਰੇ ਜਾਣੇ ਬੜੇ ਹੈਰਾਨ ਸੀਗੇ ਕਿ ਇੰਨੀ ਛੇਤੀ ਜਾਣ ਵਾਲਾ ਇਨਸਾਨ ਤੇ ਨਹੀਂ ਸੀ ਅੰਕਲ,
चले गए। इंज तुसी भी हजारां होर वेखियां होनियां चीजां, सो अपनी सेहत ते समर्था नाल चढ़दी कला नाल कदी भी समझौता ना किया जाए। बस यो खातर कि एक रुतबा बनया बनया रवे, सारे नू पता कि मेरे को इन्ना कुछ है तो इन्ना कुछ ही रवे, उस खातर बंदा भज नठ करी जाए, रोटी पानी नू समा ना दवे, अपनी सेहत नू समा ना दवे, तो बस भज्जा फिरदा रवे। इस भुलेखे च कि जेड़ी मैं अकात की कंध खड़ी की है कित ना डिग जे, सेहत ता ही बरकरार रह सकती जो भुख प्यास लगन ते सत काम छड़ के भी रोटी खाधी जाए। यह सारा कुछ ये सारा काम करता है क्योंकि तुसी हाफ तुरे फिरते हो। तो रही गल चढ़ती कला की, तो जे नितनेम का तो तुरकी बाणी का लड़ फड़िया रवे ना तो सब कुछ कायम हो जाता। उदा ही जिदा दसम पिता ने माछीवाड़े के जंगलों के कंडिया की सेज से इस चढ़ती कला नूं काम करके विखाया सी। सो चढ़दियां कलावां च रहो, यह सारा कुछ इस सारे रिश्तियां नूं तां समां दिओ, पर अपने शरीर नूं अपनी समय की खुराक नूं अपनी चढ़ती कला नूं उहनूं भी तजबी दिओ। पल चुकली माफी, ज्यौंदे वास्ते रहो। अज की कहानी लिखी सी हरप्रीत सिंह जवंदा ने, आस करते हैं थोनू पसंद आई होगी।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

हाँ जी 16-74 ये नहीं है 71-72 ये है 16-74 ये है 16-74 सुनते रहो हाँ जी AM।

Yohanji, son las 8 de la tarde.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: JBCO Films leke aaye ne action, emotion ate full on entertainment. Punjabi feature film Shera.
3: 5 saal baad mudiyan Shera, te mudiyan vi kede haathan ch.
4: Starring Parmesh Verma, Sonal Chauhan, Yograj Singh, Manav Vij ate hor vi ugge kalakar.
5: Main utthon vi mud gaya jithon koi nahi mud gaya hunda.
2: Written and directed by Savio Sandhu, produced by Anmol Sahni.
4: Hun vekhna na bhullyo 15 Mai ton tuhade nedle cinema ghar vich
2: Shera.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਡੀਜੇ ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
5: ਸਤਿ ਸ਼੍ਰੀ ਅਕਾਲ, ਸ਼ੁਭੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: This station is now the ultimate power in the universe.
4: Radio Hanji 1674 AM.
5: शिकार जब तक नजरों के सामने है तीर चला देना चाहिए।
6: कल सिवाय इस पिंजरे में होगा जिंदा या मुर्दा।
7: ये हिंदवी स्वराज जवाब है हीतर श्रींचीचा।
2: Book your tickets now for Raja Shivaji, starring Ritesh Deshmukh, Sanjay Dutt, Abhishek Bachchan and Vidya Balan. Releasing in cinemas on 1st May.
8: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
8: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 AM ਔਰ ਆਸਟ੍ਰੇਲੀਆ ਦੇ ਮਈ ਬਜਟ ਜਿਹਨੂੰ ਫੈਡਰਲ ਬਜਟ ਦੇ ਤੌਰ 'ਤੇ ਵੀ ਜਾਂ ਸਾਲਾਨਾ ਬਜਟ ਦੇ ਨਾਲ ਵੀ ਜਾਣਿਆ ਜਾਂਦਾ ਸਾਲ 2026-27 ਦੇ ਇਸ ਵਿੱਤੀ ਬਜਟ ਦੇ ਨਾਲ ਜੁੜੀ ਹੋਈ ਕੁਝ ਅਹਿਮ ਜਾਣਕਾਰੀਆਂ ਅਤੇ ਵਿਸ਼ਲੇਸ਼ਣ ਲੈ ਕੇ ਆਏ ਹਾਂ ਰੇਡੀਓ ਹਾਂਜੀ 1674 AM 'ਤੇ ਮੈਂ ਗੌਤਮ ਕਪਿਲ ਚੇਤੇ ਕਰਾ ਦਈਏ ਕਿ ਟ੍ਰੈਜ਼ਰਰ ਜਿਮ ਚਾਮਸ ਵੱਲੋਂ ਇਹ ਬਜਟ ਅਧਿਕਾਰਕ ਤੌਰ ਦੇ ਉੱਤੇ 12 ਮਈ 2026 ਨੂੰ ਪੇਸ਼ ਕੀਤਾ ਜਾਣਾ ਪਰ ਸਰਕਾਰ ਅਤੇ ਆਰਥਿਕ ਮਾਹਰਾਂ ਵੱਲੋਂ ਹੁਣ ਤੱਕ ਦਿੱਤੇ ਗਏ ਸੰਕੇਤਾਂ ਦੇ ਆਧਾਰ ਦੇ ਉੱਤੇ ਕੁਝ ਮੁੱਖ ਨੁਕਤੇ ਜਿਨ੍ਹਾਂ ਦੀ ਚਰਚਾ ਕਰਨੀ ਬਣਦੀ ਹੈ ਜਿਹੜੇ ਤੁਹਾਨੂੰ ਵੀ ਪ੍ਰਭਾਵਿਤ ਕਰਨਗੇ ਉਹਨਾਂ ਕੁਝ ਮੁੱਖ ਪਹਿਲੂਆਂ ਦੇ ਉੱਤੇ ਗੱਲ ਕਰ ਲਈਏ ਇਸ ਵਾਰ ਦਾ ਬਜਟ ਲੇਬਰ ਸਰਕਾਰ ਦੀ ਦੂਸਰੀ ਪਾਰੀ ਦਾ ਪਹਿਲਾ ਬਜਟ ਹੈ ਜਿਸ ਦੇ ਵਿੱਚ ਮੁੱਖ ਉਦੇਸ਼ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਮਹਿੰਗਾਈ ਨੂੰ ਘੱਟ ਕਰਨਾ ਔਰ ਜਿਹੜਾ ਦੁਨੀਆ ਭਰ ਦੇ ਵਿੱਚ ਇੱਕ ਫਿਊਲ ਕ੍ਰਾਈਸਿਸ ਬਣਿਆ ਹੋਇਆ ਔਰ ਜਿਸ ਦੇ ਚੱਲਦਿਆਂ ਸਪਲਾਈ ਚੇਨ ਤੋਂ ਲੈ ਕੇ ਹਰ ਇੱਕ ਸ਼ੈ ਮਹਿੰਗੀ ਹੋ ਗਈ ਹੈ ਆਸਟ੍ਰੇਲੀਆ ਭਰ ਦੇ ਵਿੱਚ ਸੋ ਉਸ ਵਧੀ ਹੋਈ ਮਹਿੰਗਾਈ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਆਰਥਿਕ ਸਥਿਰਤਾ ਲਿਆਉਣਾ ਇੱਕ ਗੱਲ ਇੱਥੇ ਚੇਤੇ ਕਰਵਾ ਦਈਏ ਕਿ ਜਿੰਨੀਆਂ ਵੀ ਕੌਮਾਂਤਰੀ ਏਜੰਸੀਆਂ ਨੇ ਜਿੰਨੇ ਵੀ ਵਿੱਤੀ ਸੰਸਥਾਨ ਨੇ ਆਰਥਿਕ ਮਾਹਰ ਨੇ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਸਰਕਾਰ ਓਵਰ ਸਪੈਂਡਿੰਗ ਕਰ ਰਹੀ ਹੈ ਯਾਨੀ ਕਿ ਬੇਲੋੜੇ ਖਰਚੇ ਕਰ ਰਹੀ ਹੈ ਔਰ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਹਾਲੇ ਤੱਕ ਤਾਂ ਬੇਸ਼ੱਕ ਮਹਿੰਗਾਈ ਨੇ ਹੀ ਦਸਤਕ ਦਿੱਤੀ ਹੋਵੇ ਪਰ ਮੰਦੀ ਨੇ ਦਸਤਕ ਜੇ ਦੇਣੀ ਹੈ ਤਾਂ ਉਸਦੇ ਲਈ ਸਰਕਾਰ ਨੂੰ ਜ਼ਰੂਰੀ ਹੈ ਕਿ ਇਸ ਮਈ ਬਜਟ ਦੇ ਵਿੱਚ ਬਹੁਤ ਸਾਰੇ ਖਰਚਿਆਂ ਨੂੰ ਕੰਟਰੋਲ ਦੇ ਵਿੱਚ ਲੈ ਕੇ ਆਵੇ ਸਰਕਾਰ ਨੂੰ ਆਮ ਤੌਰ ਦੇ ਉੱਤੇ ਖਰਚੇ ਜਿਹੜੇ ਹੁੰਦੇ ਨੇ ਉਹ ਲੋਕ ਭਲਾਈ ਦੇ ਕੰਮਾਂ ਦੇ ਉੱਤੇ ਹੁੰਦੇ ਨੇ ਪਰ ਇੱਥੇ ਕਮਾਈ ਜਿਹੜੀ ਹੁੰਦੀ ਹੈ ਉਹ ਟੈਕਸ ਦੇ ਜ਼ਰੀਏ ਹੁੰਦੀ ਹੈ ਸੋ ਬਜਟ ਦਾ ਸਭ ਤੋਂ ਪਹਿਲਾ ਨੁਕਤਾ ਟੈਕਸ ਦੇ ਨਾਲ ਜੁੜਿਆ ਹੋਏ ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਇਸ ਵਾਰ ਦੇ ਬਜਟ ਦੇ ਵਿੱਚ ਟੈਕਸ ਸੁਧਾਰ ਹੋਏਗਾ ਟੈਕਸ ਨੂੰ ਲੈ ਕੇ ਰਾਹਤ ਮਿਲੇਗੀ ਕੁਝ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਨੇ ਜਿਵੇਂ ਕਿ ਇਨਕਮ ਟੈਕਸ ਕਟੌਤੀ ਜਿਹੜੀ ਉਹ 1 ਜੁਲਾਈ 2026 ਤੋਂ ਸਭ ਤੋਂ ਘੱਟ ਜਿਹੜੀ ਟੈਕਸ ਬਰੈਕਟ ਹੈ ਜਿਹੜੀ ਹੇਠਲੀ ਟੈਕਸ ਬਰੈਕਟ ਹੁੰਦੀ ਹੈ ਜਦੋਂ ਤੁਹਾਡੀ ਸਾਲਾਨਾ ਆਮਦਨੀ 18,201 ਤੋਂ ਲੈ ਕੇ $45,000 ਦੇ ਦਰਮਿਆਨ ਹੁੰਦੀ ਹੈ ਤਾਂ ਇਸ ਦੇ ਲਈ ਟੈਕਸ ਦਰ ਘਟਾ ਕੇ 16% ਤੋਂ 15% ਲਾਗੂ ਕੀਤੇ ਜਾਣ ਦੀ ਯੋਜਨਾ ਔਰ 1 ਜੁਲਾਈ ਤੋਂ ਲਾਗੂ ਹੋ ਜਾਣੀ ਹੈ ਔਰ ਇਸ ਦੇ ਨਾਲ ਔਸਤ ਕਮਾਈ ਕਰਨ ਵਾਲੇ ਜਿਹੜੇ ਵਿਅਕਤੀ ਨੇ ਇਹ ਇੱਕ ਅੰਦਾਜ਼ਾ ਲਗਾਇਆ ਗਿਆ ਹੈ ਕਿ ਉਹਨਾਂ ਨੂੰ ਲਗਭਗ $268 ਦੀ ਸਾਲਾਨਾ ਬਜਟ ਹੋਏਗੀ ਦੂਸਰਾ ਇੱਕ ਬੜਾ ਅਹਿਮ ਪਹਿਲੂ ਹੈ ਇਸ ਬਜਟ ਦਾ ਜਿਸ ਦੇ ਉੱਤੇ ਅਸੀਂ ਸੋਸ਼ਲ ਮੀਡੀਆ 'ਤੇ ਵੀ ਚਰਚਾ ਕੀਤੀ ਸੀ ਨੈਗੇਟਿਵ ਗੇਅਰਿੰਗ ਅਤੇ CGT ਯਾਨੀ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਹੁਣ ਜੇਕਰ ਤੁਹਾਡੇ ਕੋਲ ਇੱਕ ਪ੍ਰੋਪਰਟੀ ਹੈ ਅਤੇ ਦੂਜੀ ਪ੍ਰੋਪਰਟੀ ਤੁਹਾਡੀ ਨਿਵੇਸ਼ਕ ਦੇ ਤੌਰ ਦੇ ਉੱਤੇ ਤੁਸੀਂ ਵਰਤ ਰਹੇ ਹੋ ਜਾਂ ਇਨਵੈਸਟਰ ਦੇ ਤੌਰ 'ਤੇ ਵਰਤ ਰਹੇ ਹੋ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਨੈਗੇਟਿਵ ਗੇਅਰਿੰਗ ਕਿਸ ਤਰੀਕੇ ਦੇ ਨਾਲ ਤੁਹਾਡੇ ਸਾਲਾਨਾ ਟੈਕਸ ਦੇ ਵਿੱਚ ਇੱਕ ਬਚਤ ਦੇ ਤੌਰ ਦੇ ਉੱਤੇ ਇੱਕ ਰਾਹਤ ਦੇ ਤੌਰ ਦੇ ਉੱਤੇ ਵਰਤਿਆ ਜਾਣ ਵਾਲਾ ਇੱਕ ਤਰੀਕਾ ਹੈ CGT ਯਾਨੀ ਕੈਪੀਟਲ ਗੇਨਸ ਟੈਕਸ ਡਿਸਕਾਊਂਟ ਜਿਹੜਾ ਉਹ ਵੀ 50% ਤੱਕ ਦਿੱਤਾ ਜਾਂਦਾ ਰਿਹਾ ਹੈ ਆਸਟ੍ਰੇਲੀਆ ਦੇ ਵਿੱਚ ਸੋ ਜਿੰਨੀਆਂ ਵੀ ਇਨਵੈਸਟਮੈਂਟ ਪ੍ਰੋਪਰਟੀਜ਼ ਨੇ ਉਹਨਾਂ ਦੇ ਉੱਤੇ ਦਿੱਤੀਆਂ ਜਾਣ ਵਾਲੀਆਂ ਜਿਹੜੀਆਂ ਟੈਕਸ ਛੋਟਾਂ ਨੇ ਜਿਹਨੂੰ ਨੈਗੇਟਿਵ ਗੇਅਰਿੰਗ ਆਪਾਂ ਅੰਗਰੇਜ਼ੀ 'ਚ ਕਹਿ ਲੈਂਦੇ ਹਾਂ ਉਸ ਦੇ ਵਿੱਚ ਕਟੌਤੀ ਕਰਨੀ ਕੈਪੀਟਲ ਗੇਨ ਟੈਕਸ ਦੇ ਡਿਸਕਾਊਂਟ ਦੇ ਵਿੱਚ ਸੁਧਾਰ ਕੀਤਾ ਜਾਣਾ ਇਹ ਸਾਰੇ ਵੀ ਜਿਹੜੇ ਨੇ ਸਰਕਾਰ ਦੇ ਇਸ ਬਜਟ ਦੇ ਵਿੱਚ ਮਸਲੇ ਹੋਣਗੇ ਪਿਛਲੇ ਸਾਲ ਤੱਕ ਟ੍ਰੈਜ਼ਰਰ ਜਿਮ ਚਾਮਸ ਇਸ CGT ਔਰ ਜਿਹੜਾ ਨੈਗੇਟਿਵ ਗੇਅਰਿੰਗ ਹੈ ਇਸ ਦੇ ਵਿੱਚ ਸੁਧਾਰ ਨੂੰ ਲੈ ਕੇ ਕਿਸੇ ਵੀ ਬਿਆਨ ਦੇਣ ਤੋਂ ਬਚਦੇ ਰਹੇ ਨੇ ਹੋ ਸਕਦਾ ਹੈ ਕਿ ਹੁਣ ਜਦੋਂ ਬਜਟ ਪੇਸ਼ ਕੀਤਾ ਜਾਏਗਾ ਉਸੇ ਦਿਨ ਤੁਹਾਨੂੰ ਇਹ ਸਾਰੀਆਂ ਗੱਲਾਂ ਪਤਾ ਚੱਲਣ ਕਿ ਆਖਿਰਕਾਰ ਸਰਕਾਰ ਨੇ ਇਸ ਦਾ ਇੱਕ ਵਿਚਕਾਰਲਾ ਰਾਹ ਲੱਭਿਆ ਕੀ ਹੈ ਸਰਕਾਰ ਦਾ ਮੰਨਣਾ ਹੈ ਕਿ ਇਸ ਦੇ ਨਾਲ ਜਿਹੜਾ ਦੇਸ਼ ਦੇ ਵਿੱਚ ਇੱਕ ਹਾਊਸਿੰਗ ਕ੍ਰਾਈਸਿਸ ਚੱਲ ਰਿਹਾ ਰਿਹਾਇਸ਼ੀ ਸੰਕਟ ਚੱਲ ਰਿਹਾ ਉਹਦੇ ਤੋਂ ਵੀ ਨਜਿੱਠਿਆ ਜਾ ਸਕੇਗਾ ਉਹਦਾ ਇੱਕ ਹੱਲ ਹੋ ਸਕੇਗਾ ਕਿੰਨਾ ਹੱਲ ਹੁੰਦਾ ਖੈਰ ਇਹ ਭਵਿੱਖ ਦੇ ਬੁੱਕਲ 'ਚ ਹੈ ਦੂਸਰਾ ਜਿਹੜਾ ਇਸ ਬਜਟ ਦਾ ਇੱਕ ਖਾਸ ਪਹਿਲੂ ਹੈ ਜਿਹੜਾ ਕਿ ਹਰ ਇੱਕ ਆਮ ਖਾਸ ਵਿਅਕਤੀ ਨੂੰ ਚਾਹੇ ਟੈਕਸ ਕਿੰਨਾ ਵੀ ਭਰਦਾ ਕਿੰਨੀ ਵੀ ਆਮਦਨੀ ਹੈ ਉਸ ਦੇ ਲਈ ਇਹ ਬੇਹੱਦ ਜ਼ਰੂਰੀ ਨੁਕਤਾ ਹੈ ਉਹ ਹੈ ਰਹਿਣ ਸਹਿਣ ਦਾ ਖਰਚ ਇਸ ਦੇ ਵਿੱਚ ਸਰਕਾਰ ਦਾ ਕਹਿਣਾ ਹੈ ਕਿ ਜਿਹੜੀ ਕੋਸਟ ਆਫ ਲਿਵਿੰਗ ਹੈ ਉਹਨੂੰ ਸਪੋਰਟ ਕਰਨ ਦੇ ਲਈ ਦੋ ਬਹੁਤ ਵੱਡੇ ਇੰਤਜ਼ਾਮਾਂ ਇਸ ਬਜਟ ਦੇ ਵਿੱਚ ਹੋਣਗੇ ਸੋ ਧਿਆਨ ਜ਼ਰੂਰ ਰੱਖਿਓ ਇੱਕ ਤਾਂ ਬਿਜਲੀ ਬਿੱਲਾਂ ਦੇ ਵਿੱਚ ਰਾਹਤ ਜਿਹੜੀ ਹੈ ਉਹ ਸਰਕਾਰ ਨੇ ਦੇਣੀ ਸ਼ੁਰੂ ਕੀਤੀ ਸੀ ਪਿਛਲੇ ਸਾਲ ਸਰਕਾਰ ਦਾ ਕਹਿਣਾ ਹੈ ਕਿ ਹੁਣ ਬਿਜਲੀ ਬਿੱਲਾਂ 'ਤੇ ਜਿਹੜੀ ਦਿੱਤੀ ਜਾਣ ਵਾਲੀ ਸਬਸਿਡੀ ਹੈ ਜਿਹੜੀ ਐਨਰਜੀ ਰਿਬੇਟਸ ਨੇ ਉਹਨੂੰ ਹੋਰ 6 ਮਹੀਨਿਆਂ ਦੇ ਲਈ ਅਸੀਂ ਵਧਾਉਣ ਬਾਰੇ ਸੋਚ ਰਹੇ ਹਾਂ ਸੰਕੇਤ ਦਿੱਤੇ ਸੀਗੇ ਇਸ ਤਰ੍ਹਾਂ ਦੇ ਕੋਈ ਅਧਿਕਾਰਕ ਸੰਕੇਤ ਨਹੀਂ ਪਰ ਆਸਟ੍ਰੇਲੀਆ ਦੇ ਅਲੱਗ ਅਲੱਗ ਮੀਡੀਆ ਅਦਾਰਿਆਂ ਦੇ ਨਾਲ ਇਸ ਤਰ੍ਹਾਂ ਦੀਆਂ ਜੁੜੀਆਂ ਹੋਈਆਂ ਖਬਰਾਂ ਨੇ ਔਰ ਉਹਨਾਂ ਹੀ ਅਦਾਰਿਆਂ ਦੀਆਂ ਖਬਰਾਂ ਨੂੰ ਕੰਪਾਇਲ ਕਰਕੇ ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਆਧਾਰ ਬਣਾ ਕੇ ਦੱਸ ਰਹੇ ਹਾਂ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿ ਸਬਸਿਡੀ ਨੂੰ 6 ਮਹੀਨਿਆਂ ਲਈ ਵਧਾਇਆ ਜਾਂਦਾ ਹੈ ਜਾਂ ਵੱਧ ਸਰਕਾਰ ਨਹੀਂ ਚਾਹੁੰਦੀ ਕਿ ਉਸਨੂੰ ਹੋਰ ਲੰਮਾ ਲਟਕਾਇਆ ਜਾਵੇ ਕਿਉਂਕਿ ਇੱਕ ਤਾਂ ਕੋਸਟ ਆਫ ਲਿਵਿੰਗ ਦੇ ਵਿੱਚ
ਆਮ ਲੋਕਾਂ ਨੂੰ ਰਾਹਤ ਵੀ ਦਿਖਾਈ ਦੇਣੀ ਚਾਹੀਦੀ ਹੈ ਕਿ ਇਹ ਵੱਧ ਰਹੀ ਮਹਿੰਗਾਈ ਦੇ ਵਿੱਚ ਲੋਕਾਂ ਦੇ ਲਈ ਕੀ ਹੈ ਇਸ ਬਜਟ 'ਚ, ਅਤੇ ਦੂਸਰਾ ਇਸ ਨੂੰ ਹੋਰ ਲੰਬਾ ਇਸ ਕਰਕੇ ਨਹੀਂ ਸਰਕਾਰ ਲਿਜਾਣਾ ਚਾਹੁੰਦੀ ਤਾਂ ਕਿ ਖਜ਼ਾਨੇ ਦੇ ਉੱਤੇ ਵੀ ਵਾਧੂ ਬੋਝ ਨਾ ਪਵੇ, ਕਿਤੇ ਲੈ ਦੇ ਕੇ ਫਿਰ ਸਰਕਾਰ ਦੇ ਉੱਤੇ ਹੀ ਇਹ ਭਾਰੀ ਫੈਸਲਾ ਨਾ ਪਵੇ। ਅਕਸਰ ਜਿੰਨੀਆਂ ਵੀ ਸਬਸਿਡੀਆਂ ਹੁੰਦੀਆਂ ਨੇ, ਜਿੰਨੇ ਵੀ ਲੋਕ ਭਲਾਈ ਦੇ ਕੰਮ ਹੁੰਦੇ ਨੇ, ਉਹ ਜਿਹੜੇ ਆਮ ਲੋਕਾਂ ਦੀ ਜੇਬ ਹੈ ਉਹਦੇ 'ਤੇ ਹੀ ਅਸਰ ਪੈਂਦਾ ਮੁੜ ਖਿੜ ਕੇ। ਔਰ ਦੂਸਰਾ ਜਿਹੜਾ ਕੋਸਟ ਆਫ ਲਿਵਿੰਗ ਜਿਹੜੀ ਸਪੋਰਟ ਹੈ ਸਰਕਾਰ ਦੇਣ ਬਾਰੇ ਸੋਚ ਰਹੀ, ਉਹਦੇ 'ਚ ਦੂਜਾ ਬੜਾ ਅਹਿਮ ਨੁਕਤਾ ਉਹ ਹੈ ਤੇਲ ਦੀਆਂ ਕੀਮਤਾਂ। ਤੁਸੀਂ ਜਾਣਦੇ ਹੀ ਹੋ ਕਿ ਮੈਲਬਰਨ ਸਿਡਨੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਤੇਲ ਦੀਆਂ ਕੀਮਤਾਂ ਪਿਛਲੇ ਹਫ਼ਤਿਆਂ ਦੇ ਦਰਮਿਆਨ $3 ਪ੍ਰਤੀ ਲੀਟਰ ਤੋਂ ਵੀ ਉੱਪਰ ਚਲੀਆਂ ਗਈਆਂ। ਖੇਤਰੀ ਇਲਾਕਿਆਂ ਦੇ ਵਿੱਚ ਕਈ ਥਾਂ ਦੇ ਉੱਤੇ ਪੈਟਰੋਲ ਪੰਪ ਹੀ ਸੁੱਕ ਗਏ। ਅਜਿਹੇ ਦੇ ਵਿੱਚ ਜਿਹੜਾ ਅਮਰੀਕਾ ਨੇ ਔਰ ਇਜ਼ਰਾਈਲ ਨੇ ਇਰਾਨ ਦੇ ਉੱਤੇ ਹਮਲਾ ਕਰਕੇ ਦੁਨੀਆ ਭਰ ਦੇ ਲਈ ਇੱਕ ਮੁਸੀਬਤ ਸਜੇੜੀ ਹੈ ਅਤੇ ਉਸ ਤੋਂ ਆਸਟ੍ਰੇਲੀਆ ਵੀ ਪ੍ਰਭਾਵਿਤ ਹੋ ਰਹੇ ਹੈ, ਹਾਲਾਂਕਿ ਬਗੈਰ ਕਿਸੇ ਗੱਲ ਤੋਂ ਆਸਟ੍ਰੇਲੀਆ ਪ੍ਰਭਾਵਿਤ ਹੋ ਰਿਹਾ, ਪਰ ਆਸਟ੍ਰੇਲੀਆ ਦੀਆਂ ਜਿਹੜੀਆਂ ਫਿਊਲ ਲੋੜਾਂ ਨੇ, ਜਿਹੜੀਆਂ ਤੇਲ ਨੂੰ ਲੈ ਕੇ ਜਿਹੜੀਆਂ ਲੋੜਾਂ ਨੇ ਆਸਟ੍ਰੇਲੀਆ ਦੀਆਂ, ਉਹ ਬੇਹੱਦ ਜ਼ਿਆਦਾ ਡਿਪੈਂਡੈਂਟ ਨੇ ਹੋਰਨਾਂ ਦੇ ਉੱਤੇ, ਯਾਨੀ ਇੰਪੋਰਟ ਦੇ ਉੱਤੇ। ਅਜਿਹੇ ਦੇ ਵਿੱਚ ਜਦੋਂ ਇੰਪੋਰਟ ਕਰਕੇ ਕੰਪਨੀਆਂ ਆਸਟ੍ਰੇਲੀਆ ਦੇ ਵਿੱਚ ਫਿਊਲ ਮੰਗਵਾਉਂਦੀਆਂ ਨੇ ਤਾਂ ਉਹਨਾਂ ਦੇ ਉੱਤੇ ਸਰਕਾਰ ਐਕਸਾਈਜ਼ ਲਗਾਉਂਦੀ ਹੈ, ਉਹਨਾਂ ਦੇ ਉੱਤੇ ਇੱਕ ਕਿਸਮ ਦਾ ਟੈਕਸ ਲਗਾਉਂਦੀ ਹੈ, ਅਤੇ ਉਹ ਟੈਕਸ ਜਿਹੜਾ ਫਿਰ ਹੋਰ ਤੇਲ ਦੀਆਂ ਕੀਮਤਾਂ ਜਿਹੜੀਆਂ ਵੱਧ ਜਾਂਦੀਆਂ ਨੇ ਕਿਉਂਕਿ ਕੰਪਨੀਆਂ ਨੇ ਲੋਕਾਂ ਦੀ ਜੇਬ 'ਚੋਂ ਵਸੂਲਣੀ ਹੁੰਦੀ ਹੈ। ਸੋ ਸਰਕਾਰ ਨੇ ਕਿਹਾ ਹੈ ਕਿ ਅਸੀਂ ਫਿਊਲ ਐਕਸਾਈਜ਼ ਦੇ ਵਿੱਚ ਫਿਲਹਾਲ ਅਸਥਾਈ ਕਟੌਤੀ, ਇਸ ਗੱਲ ਵੱਲ ਧਿਆਨ ਦਿਓ, ਪੱਕੀ ਕਟੌਤੀ ਨਹੀਂ ਕੋਈ ਕਰਨ ਲੱਗੀ ਸਰਕਾਰ, ਅਸਥਾਈ ਕਟੌਤੀ ਹੈ ਔਰ ਉਹਨੂੰ ਦੁਬਾਰਾ ਫਿਰ ਲਾਗੂ ਕਰ ਦੇਣਗੇ। ਉਹ ਜਿਹੜੇ ਫਿਊਲ ਐਕਸਾਈਜ਼ ਹੈ ਉਸਦੇ ਉੱਤੇ ਕਟੌਤੀ ਕਰਨ ਦੇ ਬਾਰੇ ਸਰਕਾਰ ਸੋਚ ਰਹੀ ਹੈ, ਤਾਂ ਕਿ ਜਿੰਨੀਆਂ ਉਹ ਐਕਸਾਈਜ਼ ਘਟਣਗੀਆਂ ਉਨੀਆਂ ਤੇਲ ਦੀਆਂ ਕੀਮਤਾਂ ਥੱਲੇ ਆਉਣਗੀਆਂ, ਅਤੇ ਜਿੰਨੀਆਂ ਤੇਲ ਦੀਆਂ ਕੀਮਤਾਂ ਥੱਲੇ ਆਉਣਗੀਆਂ ਉਨਾ ਟਰਾਂਸਪੋਰਟੇਸ਼ਨ ਤੋਂ ਲੈ ਕੇ ਸਪਲਾਈ ਚੇਨ ਤੋਂ ਲੈ ਕੇ ਖਾਣ ਪੀਣ ਦੀਆਂ ਚੀਜ਼ਾਂ ਦੇ ਉੱਤੇ ਕੀਮਤਾਂ ਦੇ ਵਿੱਚ ਕਾਬੂ ਪਾਇਆ ਜਾ ਸਕੇਗਾ। ਤੀਸਰਾ ਅਹਿਮ ਨੁਕਤਾ ਜਿਹੜਾ ਹੈ ਉਹ ਹੈਕਸ ਹੈਲਪ, ਜਿਹੜੇ ਆਸਟ੍ਰੇਲੀਆ ਦੇ ਵਿੱਚ ਜੰਮੇ ਪਲੇ ਬੱਚੇ ਨੇ ਉਹਨਾਂ ਦੇ ਲਈ ਇਹ ਰਾਹਤ ਦੀ ਖਬਰ ਸੀ। ਇਸ ਪਹਿਲਾਂ ਵੀ ਬੜੀ ਵਾਰ ਤੁਹਾਡੇ ਨਾਲ ਚਰਚਾ ਕਰ ਚੁੱਕੇ, ਪਰ ਇਸ ਬਜਟ ਤੋਂ ਸ਼ੁਰੂ ਕਰ ਦਿੱਤਾ ਜਾਣਾ। ਸਰਕਾਰ ਦਾ ਕਹਿਣਾ ਕਿ 20% ਤੱਕ ਕਟੌਤੀ ਜਿਹੜੀ ਹੈ ਸਟੂਡੈਂਟ ਡੈਟ ਦੇ ਵਿੱਚ, ਯਾਨੀ ਕਿ ਵਿਦਿਆਰਥੀ ਕਰਜ਼ਿਆਂ 'ਚ ਜਿਨ੍ਹਾਂ ਨੂੰ ਹੈਕਸ ਹੈਲਪ ਕਹਿ ਦਿੱਤਾ ਜਾਂਦਾ, ਉਹਨਾਂ ਕਰਜ਼ਿਆਂ ਦੇ ਵਿੱਚ ਦਿੱਤੀ ਜਾਣੀ, ਔਰ ਲੱਖਾਂ ਨੌਜਵਾਨਾਂ ਨੂੰ ਇਸ ਦੇ ਨਾਲ ਆਰਥਿਕ ਰਾਹਤ ਮਿਲੇਗੀ। ਇਹ ਵਨ ਟਾਈਮ ਜਿਹੜੀ ਇੱਕ ਰਾਹਤ ਦੇਣੀ ਹੈ, ਇੱਕੋ ਹੀ ਵਾਰ ਇਹ ਮਿਲਣੀ ਹੈ। ਇੱਕ ਹੋਰ ਨੁਕਤਾ ਇਸ ਬਜਟ ਦੇ ਵਿੱਚ NDIS ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ। ਸਰਕਾਰ ਬਾਰ ਬਾਰ ਕਹਿ ਰਹੀ ਹੈ ਕਿ ਇੱਕ ਐਸਾ ਚਿੱਟਾ ਹਾਥੀ ਹੈ ਜਿਹੜਾ ਆਸਟ੍ਰੇਲੀਆ ਨੇ ਪਾਲਤਾ ਰੱਖਿਆ, ਪਰ ਬਹੁਤ ਥੋੜ੍ਹੇ ਲੋਕਾਂ ਤੱਕ ਜਿਹੜੀ ਮਦਦ ਹੈ ਉਹ ਵਾਜਬ ਜਿਹੇ ਤਰੀਕੇ ਦੇ ਨਾਲ ਪਹੁੰਚਦੀ ਹੈ, ਪਰ ਬੜਿਆਂ ਤੱਕ ਮਦਦ ਘੱਟ। ਪਰ ਇਸ ਸਕੀਮ ਦੇ ਰਾਹੀਂ ਸਰਕਾਰੀ ਖਜ਼ਾਨੇ ਨੂੰ ਖੋਰਾ ਬਹੁਤ ਲੱਗਦਾ। ਜ਼ਾਹਰ ਜੀ ਗੱਲ ਹੈ ਕਿ ਉਸ ਦੇ ਵਿੱਚ ਭਾਈਚਾਰੇ ਦੇ ਲੋਕ ਵੀ ਸ਼ਾਮਲ ਨੇ ਜਿਹੜੇ NDIS ਸਪੋਰਟ ਪ੍ਰੋਵਾਈਡਰ ਬਣ ਕੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਗਾ ਰਹੇ ਨੇ। ਪਿਛਲੇ 1 ਤੋਂ 1.5 ਸਾਲ ਦੇ ਵਿੱਚ ਅਸੀਂ ਰੇਡੀਓ ਹਾਂਜੀ ਦੇ ਉੱਤੇ ਬਾਰ ਬਾਰ ਅਲੱਗ ਅਲੱਗ ਖਬਰਾਂ ਦੇ ਜ਼ਰੀਏ ਅਲੱਗ ਅਲੱਗ ਨਾਵਾਂ ਦਾ ਜਿਹੜਾ ਖੁਲਾਸਾ ਵੀ ਕੀਤਾ। ਆਸਟ੍ਰੇਲੀਆ ਦੇ ਬਾਰੇ ਪਤਾ ਚੱਲਦਾ ਰਿਹਾ ਕਿ ਲੋਕ ਕਿਵੇਂ NDIS ਦਾ ਫਾਇਦਾ ਉਠਾਉਂਦੇ ਰਹੇ ਨੇ, ਲਾਹਾ ਲੈਂਦੇ ਰਹੇ ਨੇ। ਹੁਣ ਮਾਹਰਾਂ ਦੇ ਮੁਤਾਬਕ ਅਗਲੇ 4 ਸਾਲਾਂ ਦੇ ਵਿੱਚ ਲਗਭਗ $25 billion ਦੀ ਉਮੀਦ ਕਰਨ ਦੀ ਸਰਕਾਰ ਸੋਚ ਰਹੀ ਹੈ, ਔਰ ਬਚਤ ਹੋਣ ਦੇ ਬਾਰੇ ਸਰਕਾਰ ਸੋਚ ਰਹੀ ਹੈ। ਬਚਤ ਕਿਵੇਂ ਹੋਏਗੀ NDIS ਦੇ ਵਿੱਚ? ਬਚਤ ਸਿੱਧੀ ਜਿਹੀ ਗੱਲ ਹੈ, ਸਰਕਾਰ ਦਾ ਕਹਿਣਾ ਹੈ ਕਿ $50 billion ਤੱਕ ਦਾ ਇਹਦਾ ਸਾਲਾਨਾ ਖਰਚ ਹੈ, ਔਰ 2030 ਤੱਕ ਅਗਲੇ 4 ਸਾਲਾਂ 'ਚ ਜਾਂਦਿਆਂ ਜਾਂਦਿਆਂ ਖਰਚ $70-75 billion ਤੱਕ ਨਾ ਹੋ ਜਾਵੇ ਉਹਨੂੰ ਕੰਟਰੋਲ ਕਰਨਾ ਪੈਣਾ। ਉਸ ਦੇ ਲਈ ਬਹੁਤ ਸਾਰੀਆਂ ਜਿਹੜੀਆਂ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ, ਬੜੇ ਸਾਰੇ ਸੁਧਾਰ ਕੀਤੇ ਜਾ ਰਹੇ ਨੇ। ਸੁਧਾਰ ਤੋਂ ਭਾਵ ਇਹ ਹੈ ਕਿ NDIS ਦੇ ਵਿੱਚ ਹੁਣ ਤੱਕ ਜਿਹਨਾਂ ਲੋਕਾਂ ਨੂੰ ਰਾਹਤ ਦਿੱਤੀ ਜਾਂਦੀ ਰਹੀ ਸੀ, ਵਿੱਤੀ ਮਦਦ ਨਹੀਂ ਹੁੰਦੀ ਇਹ ਇੱਕ ਕਿਸਮ ਦੀ, ਪਰ ਹਾਂ ਵਿੱਤੀ ਤੌਰ ਦੇ ਉੱਤੇ ਅਸਿੱਧੇ ਤਰੀਕੇ ਦੇ ਨਾਲ ਇੱਕ ਮਦਦ ਹੁੰਦੀ ਹੈ ਕਿ ਵਿੱਤੀ ਬੋਝ ਕਿਸੇ ਐਸੇ ਵਿਅਕਤੀ ਦੇ ਉੱਤੇ ਨਾ ਪਵੇ ਜਿਹੜਾ ਡਿਸੇਬਲ ਹੋਵੇ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਨਾਗਰਿਕ ਹੋਣ। ਸੋ ਉਹ ਬਹੁਤ ਸਾਰੀਆਂ ਜਿਹੜੀਆਂ ਕੈਟਾਗਰੀਜ਼ ਨੇ ਉਹਨਾਂ ਦੇ ਵਿੱਚ ਸ਼ਾਇਦ ਕੁਹਾੜੀ ਚੱਲ ਸਕਦੀ ਹੈ, ਅਤੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ। ਬਲਕ ਬਿਲਿੰਗ ਦੀ ਜਿਹੜੀ ਸਹੂਲਤਾਂ ਨੇ ਉਹਨੂੰ ਵਧਾਉਣ ਦੇ ਲਈ ਫੰਡ ਜਾਰੀ ਕੀਤੇ ਗਏ। ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਪਿਛਲੇ ਕੁਝ ਦਿਨਾਂ ਦੇ ਵਿੱਚ ਖਬਰਾਂ ਦੇ ਵਿੱਚ ਦੱਸਿਆ ਸੀ ਕਿ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਅਰਜੈਂਟ ਕੇਅਰ ਕਲੀਨਿਕ ਨੇ ਉਹਨਾਂ ਨੂੰ ਹੁਣ ਚੱਲਦਾ ਰੱਖਣਾ ਹੈਗਾ। 100 ਤੋਂ 125 ਤੋਂ ਉੱਪਰ ਕਲੀਨਿਕ ਹੈਗੇ ਨੇ ਆਸਟ੍ਰੇਲੀਆ ਭਰ 'ਚ, ਉਹਨਾਂ ਨੂੰ ਚੱਲਦਾ ਰੱਖਣਾ ਔਰ ਉਹਨਾਂ ਨੂੰ ਪਰਮਾਨੈਂਟ ਕਰ ਦੇਣਾ। ਸੋ ਉਹਦਾ ਫਾਇਦਾ ਆਮ ਇਨਸਾਨ ਨੂੰ ਤੁਹਾਨੂੰ ਇਹ ਹੋਏਗਾ ਕਿ ਤੁਸੀਂ GP ਦੇ ਜਾਂਦੇ ਹੋ, ਜਨਰਲ ਪ੍ਰੈਕਟੀਸ਼ਨਰ ਦੇ ਜਾਂਦੇ ਹੋ, ਡਾਕਟਰ ਦੇ ਜਾਂਦੇ ਹੋ, ਅਤੇ ਜਦੋਂ GP ਦੇ ਜਾਂਦੇ ਹੋ ਅਤੇ ਕਈ GPs ਜਿਹੜੇ ਨੇ ਉਹ ਬਲਕ ਬਿਲਿੰਗ ਨਹੀਂ ਹੁੰਦੇ, ਮੈਡੀਕੇਅਰ ਦੇ ਉੱਤੇ
ਤੁਸੀਂ ਮੈਡੀਕੇਅਰ ਕਾਰਡ ਦੇ ਦਿੰਦੇ ਹੋ ਪਰ ਫਿਰ ਵੀ ਆਊਟ ਆਫ ਪੋਕਿਟ ਤੁਹਾਨੂੰ ਕੁਝ ਖਰਚ ਦੇਣਾ ਪੈਂਦਾ 30-40-50-60-70 ਡਾਲਰ ਤੱਕ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਰੀਆ ਦੇ ਵਿੱਚ ਰਹਿ ਰਹੇ ਹੋ, ਕਿਸ ਇਲਾਕੇ 'ਚ ਰਹਿ ਰਹੇ ਹੋ ਔਰ ਕਿਸ ਆਈਟਮ ਕੋਡ ਨੂੰ ਵਰਤ ਰਹੇ ਹੋ, ਯਾਨੀ ਕਿ ਕਿਹੜੀ ਸੇਵਾਵਾਂ GP ਤੋਂ ਲੈਣ ਜਾ ਰਹੇ ਹੋ। ਸੋ ਉਸ ਦੇ ਮੁਤਾਬਕ ਤੁਹਾਨੂੰ ਇਹ ਆਊਟ ਆਫ ਪੋਕਿਟ ਦੇਣਾ ਪੈਂਦਾ ਸੀ। ਪਰ ਸਰਕਾਰ ਦਾ ਕਹਿਣਾ ਕਿ ਜਿਹੜੇ ਅਰਜੈਂਟ ਕੇਅਰ ਕਲੀਨਿਕ ਨੇ, ਇੱਕ ਤਾਂ ਇਹਨਾਂ 'ਚ ਸਹੂਲਤਾਂ ਬਿਹਤਰ ਨੇ ਅਤੇ ਦੂਸਰਾ ਇਹ ਸਾਰੇ ਬਲਕ ਬਿਲਿੰਗ ਨੇ, ਯਾਨੀ ਕਿ ਤੁਹਾਨੂੰ ਪੱਲਿਓਂ ਕੁਝ ਖਰਚਣ ਦੀ ਲੋੜ ਨਹੀਂ ਹੈ। ਮੈਡੀਕੇਅਰ ਦਿਖਾਓ ਅਤੇ GP ਦੀ ਪੂਰੀ ਜਿਹੜੀ ਫੈਸਿਲਿਟੀ ਉਹ ਤੁਹਾਨੂੰ ਤੁਹਾਡੇ ਮੈਡੀਕੇਅਰ ਦੇ ਵਿੱਚੋਂ ਹੀ ਹੋਏਗੀ, ਯਾਨੀ ਤੁਹਾਨੂੰ ਆਪਣੇ ਕੋਲੋਂ ਕੋਈ ਖਰਚ ਨਹੀਂ ਦੇਣਾ ਹੋਏਗਾ। ਮੋਟੇ ਤੌਰ ਦੇ ਉੱਤੇ ਇਸ ਬਜਟ ਦੇ ਵਿੱਚ ਇਹਦੀਆਂ ਜਿਹੜੀਆਂ ਇਕਨੋਮਿਕ ਫੋਰਕਾਸਟ ਆ ਰਹੇ ਨੇ, ਜੋ ਅਲੱਗ ਅਲੱਗ ਅਖਬਾਰਾਂ 'ਚ TV ਚੈਨਲਾਂ ਦੇ ਉੱਤੇ ਤੁਸੀਂ ਦੇਖ ਲਿਆ ਹੋਣੀਆਂ, ਖਬਰਾਂ ਪੜ੍ਹ ਲਈਆਂ ਹੋਣੀਆਂ, ਸੁਣ ਲਈਆਂ ਹੋਣੀਆਂ, ਸਰਕਾਰ ਚਾਹ ਰਹੀ ਹੈ ਕਿ ਜਿਹੜਾ GDP ਹੈ ਆਸਟ੍ਰੇਲੀਆ ਦਾ, ਗਰੋਸ ਡੋਮੈਸਟਿਕ ਪ੍ਰੋਡਕਸ਼ਨ, ਉਹਨੂੰ 2.3% ਦੇ ਆਸਪਾਸ ਰੱਖਿਆ ਜਾਵੇ। ਹੁਣ ਇਹਨੂੰ ਸੁਣ ਕੇ ਹੈਰਾਨ ਨਾ ਹੋਇਓ, ਕਿਉਂਕਿ ਭਾਰਤ ਦੇ ਵਿੱਚ ਅਕਸਰ ਸਰਕਾਰ ਕਹਿੰਦੀ ਹੈ ਕਿ ਅਸੀਂ 6-7% GDP ਰੱਖਣੀ ਹੈ, ਅਤੇ ਚਾਈਨਾ ਦੇ ਵਿੱਚ ਵੀ 6-7% ਤੱਕ ਹੁੰਦੀ ਹੈ, ਕੋਵਿਡ ਤੋਂ ਪਹਿਲਾਂ 7-8% ਤੱਕ ਦੇ ਵੀ ਦਾਅਵੇ ਹੁੰਦੇ ਰਹੇ ਨੇ। ਪਰ ਇਹ ਭਾਰਤ ਚੀਨ ਅਲੱਗ ਕਿਸਮ ਦੀ ਆਰਥਿਕ ਤਾਕਤਾਂ ਨੇ, ਉਹਨਾਂ ਦੇ ਬਾਜ਼ਾਰ ਦਾ ਸਾਈਜ਼ ਵੱਖਰਾ ਹੈਗਾ, ਇਹਦੇ ਬਾਰੇ ਬੜੀ ਵਾਰ ਚਰਚਾ ਕਰ ਚੁੱਕੇ ਹਾਂ। ਆਸਟ੍ਰੇਲੀਆ ਦਾ ਜਿਹੜਾ ਬਾਜ਼ਾਰ ਆ ਔਰ ਇੱਥੋਂ ਦੀ ਜਿਹੜੀ ਪ੍ਰੋਡਕਸ਼ਨ ਔਰ ਕੰਜ਼ਮਪਸ਼ਨ ਦੋਹਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆਂ 2.5-2.25% ਦੇ ਆਸ ਪਾਸ ਦੀ ਜਿਹੜੀ GDP ਆ, ਉਹ ਬਹੁਤ ਬਿਹਤਰ ਇੱਕ GDP ਵਾਧਾ ਮੰਨਿਆ ਜਾਂਦਾ। ਫਿਰ ਦੂਸਰਾ ਇੱਕ ਵੱਡਾ ਫੈਕਟਰ ਹੈ ਜਿਹੜਾ ਇਸ ਬਜਟ ਦੇ ਵਿੱਚੋਂ ਨਿਕਲ ਕੇ ਆਉਂਦਾ, ਹੁੰਦਾ CPI, ਕੰਜ਼ਿਊਮਰ ਪ੍ਰਾਈਸ ਇੰਡੈਕਸ, ਯਾਨੀ ਕਿ ਮਹਿੰਗਾਈ। ਸਿੱਧੇ ਸਿੱਧੇ ਸੌਖੇ ਸ਼ਬਦਾਂ ਦੇ ਵਿੱਚ ਸਰਕਾਰ ਚਾਹੁੰਦੀ ਹੈ ਕਿ 3% ਤੋਂ ਤਾਂ ਨਾ ਜਾਣ ਦਿੱਤੀ ਜਾਵੇ ਮਹਿੰਗਾਈ, ਕਿਉਂਕਿ ਜਿਵੇਂ ਹੀ ਮਹਿੰਗਾਈ ਤਾਂ ਜਾਂਦੀ ਹੈ ਹੇਠਾਂ ਰੱਖਣ ਦੀ ਉਮੀਦ ਹੈਗੀ ਹੈ। ਜਿੰਨੀ ਮਹਿੰਗਾਈ ਉੱਪਰ ਜਾਂਦੀ ਹੈ 3% ਤੋਂ ਉੱਪਰ, ਓਨਾ ਫਿਰ ਇਸ ਦਾ ਅਸਰ ਪੈਂਦਾ ਘੁੰਮ ਫਿਰਾ ਕੇ ਉਹ ਗੱਲ ਤੁਹਾਡੇ ਤੱਕ ਹੀ ਆਉਂਦੀ ਹੈ। ਤੁਸੀਂ ਜੇਕਰ ਕਰਜ਼ੇ ਲੈ ਰੱਖੇ ਨੇ ਘਰਾਂ ਲਈ, ਵਪਾਰਕ ਅਦਾਰਿਆਂ ਦੇ ਲਈ ਕਿਸੇ ਕਿਸਮ ਦੇ, ਤਾਂ ਫਿਰ ਉਹ ਜਿਹੜੇ ਬੈਂਕਾਂ ਦੇ ਕਰਜ਼ੇ ਨੇ ਉਹਨਾਂ ਦੀਆਂ ਵਿਆਜ ਦਰਾਂ ਵੱਧਦੀਆਂ ਨੇ, ਜੋ ਕਿ ਵਧੀ ਵੀ ਜਾ ਰਹੀਆਂ ਨੇ ਔਰ ਇਸ ਸਾਲ ਦੇ ਵਿੱਚ ਪਤਾ ਚੱਲਿਆ ਕਿ ਹੋਰ 2-3 ਵਾਧੇ ਹੋਰ ਹੋਣੇ ਨੇ, ਇੰਟਰਸਟ ਰੇਟ ਹਾਈਕ ਹੋਣੇ ਹੋਰ। ਸੋ RBA ਯਾਨੀ ਕਿ ਦੇਸ਼ ਦਾ ਜਿਹੜਾ ਕੇਂਦਰੀ ਬੈਂਕ ਹੈ, ਸਭ ਤੋਂ ਪਹਿਲਾਂ ਤਾਂ ਨਜ਼ਰ ਉਹਨਾਂ ਦੀ ਹੁੰਦੀ ਹੈ ਇਸ ਕਿਸਮ ਦੇ ਫੈਡਰਲ ਬਜਟ ਦੇ ਉੱਤੇ ਕਿ ਸਰਕਾਰ ਕਿਸ ਕਿਸਮ ਦੀਆਂ ਰਾਹਤ ਦੇਣਾ ਚਾਹੁੰਦੀ ਹੈ। ਸੋ ਸਰਕਾਰ ਜਿਸ ਕਿਸਮ ਦੇ ਆਪਣੇ ਫਿਸਕਲ ਡੈਫੀਸਿਟ ਯਾਨੀ ਕਿ ਵਿੱਤੀ ਘਾਟੇ ਜਿਹੜੇ ਉਹਨਾਂ ਨੂੰ ਕੰਟਰੋਲ ਕਰੇਗੀ ਔਰ ਜਿਸ ਕਿਸਮ ਦੇ ਆਪਣੇ ਟਾਰਗੇਟਸ ਸੈੱਟ ਕਰੇਗੀ, ਉਹਦੇ 'ਤੇ ਜਿਹੜੇ ਆਰਥਿਕ ਅਦਾਰੇ ਨੇ ਉਹਨਾਂ ਦੀ ਪੂਰੀ ਪੂਰੀ ਨਿਗਾਹ ਰਹਿੰਦੀ ਹੈ। ਸੋ ਖਾਸ ਤੌਰ ਦੇ ਉੱਤੇ RBA, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵਰਗਾ ਅਦਾਰਾ, ਬੇਰੁਜ਼ਗਾਰੀ ਦਰ ਜਿਹੜੀ ਹੈ ਉਸਨੂੰ ਆਸਟ੍ਰੇਲੀਆ ਦੇ ਵਿੱਚ 4.25% ਤੱਕ ਰੱਖਣ ਦੀ ਇੱਕ ਸਰਕਾਰ ਦਾ ਇੱਕ ਟੀਚਾ ਹੈਗਾ, ਉਹ ਰੱਖਣਾ ਚਾਹੁੰਦੀ ਹੈ। ਔਰ ਮੁੱਕਦੀ ਗੱਲ ਇਹ ਕਿ ਇਸ ਬਜਟ ਦੇ ਵਿੱਚ ਜਿਹੜਾ ਘਾਟਾ ਹੈ, ਐਂਥਨੀ ਅਲਬਨੀ ਸਰਕਾਰ ਨੂੰ ਲੱਗਦਾ ਹੈ ਕਿ ਘਾਟੇ ਨੂੰ ਜਿੰਨਾ ਕੰਟਰੋਲ ਕੀਤਾ ਜਾ ਸਕੇ, ਇਸ 'ਚ ਕੋਈ ਸ਼ੱਕ ਨਹੀਂ ਕਿ ਆਸਟ੍ਰੇਲੀਆ ਦਾ ਇਹ ਜਿਹੜਾ ਬਜਟ ਹੋਏਗਾ ਇਸ ਦੇ ਵਿੱਚ ਵਿੱਤੀ ਘਾਟਾ ਪਏਗਾ। ਬਜਟ ਘਾਟਾ ਜਿਹਨੂੰ ਕਹਿ ਲੈਂਦੇ ਹਾਂ, ਯਾਨੀ ਡੈਫੀਸਿਟ ਜਿਹੜਾ, ਬਜਟ ਡੈਫੀਸਿਟ $36 billion ਦਾ ਡੈਫੀਸਿਟ ਅੰਦਾਜ਼ਾ ਮੰਨਿਆ ਜਾ ਰਿਹਾ ਹੈ, ਜੋ ਕਿ ਸਰਕਾਰ ਦੀ ਤਰਫ ਤੋਂ ਇੱਕ ਚੰਗੀ ਕੋਸ਼ਿਸ਼ ਹੈ। ਹੁਣ ਘਾਟਾ ਇੱਕ ਚੰਗੀ ਗੱਲ ਨਹੀਂ ਹੁੰਦੀ, ਬਟ ਬਜਟ ਡੈਫੀਸਿਟ ਆਮ ਤੌਰ ਦੇ ਉੱਤੇ ਹੁੰਦੇ ਹੀ ਹੁੰਦੇ ਨੇ। ਇਹਦਾ ਮਤਲਬ ਇਹ ਹੈ ਕਿ ਜਿੰਨੀਆਂ ਆਮਦਨੀਆਂ ਨੇ ਅਤੇ ਜਿੰਨੇ ਖਰਚੇ ਨੇ, ਖਰਚਿਆਂ ਦੇ ਵਿੱਚ ਸਿਰਫ ਲੋਕ ਭਲਾਈ ਦੇ ਜਾਂ ਜਿਹੜੇ ਇਨਫਰਾਸਟ੍ਰਕਚਰ ਦੇ ਉੱਤੇ ਖਰਚੇ ਨੇ ਜਾਂ ਡਿਫੈਂਸ ਬਜਟ ਜਾਂ ਹੋਰ ਜਾਂ ਫਿਰ ਐਮਰਜੈਂਸੀ ਫੰਡਸ, ਇਹ ਨਹੀਂ ਹੁੰਦੇ ਹੈਗੇ। ਜਿਹੜੀਆਂ ਵਿਆਜ ਦਰਾਂ ਕੌਮੀ ਪੱਧਰ ਦੇ ਉੱਤੇ, ਕੌਮਾਂਤਰੀ ਪੱਧਰ ਦੇ ਉੱਤੇ ਹੁੰਦੀਆਂ ਨੇ, ਉਹਨਾਂ ਨੂੰ ਵੀ ਤਾਰਨਾ ਹੁੰਦਾ ਹੈ। ਸੋ ਉਹ ਵੀ ਸਾਰਿਆਂ ਕੁਛ ਰਲਾ ਕੇ ਜੇ ਦੇਖਿਆ ਜਾਵੇ ਤਾਂ ਜਿੰਨੀ ਆਮਦਨੀ ਹੈ ਮਾਈਨਸ ਜਿੰਨਾ ਘੱਟ ਹੈ ਉਹਨੂੰ ਬਜਟ ਡੈਫੀਸਿਟ ਮੰਨ ਲਿਆ ਜਾਂਦਾ ਹੈਗਾ। ਖੈਰ ਫਿਲਹਾਲ ਬਜਟ ਦੇ ਕਿਸੇ ਖਾਸ ਹਿੱਸੇ ਦੇ ਬਾਰੇ ਤੁਸੀਂ ਕੋਈ ਖਾਸ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਤੁਹਾਡੇ ਤੱਕ ਵੀ ਕੋਈ ਜਾਣਕਾਰੀਆਂ ਨੇ ਤਾਂ ਉਹ ਤੁਸੀਂ ਸਾਡੇ ਤੱਕ ਸਾਂਝੀਆਂ ਕਰਨੀਆਂ ਚਾਹੁੰਦੇ ਹੋ, ਫੀਡਬੈਕ ਦੇਣਾ ਚਾਹੁੰਦੇ ਹੋ ਅਤੇ ਆਪਣੀ ਜਿਹੜੀ ਜਾਣਕਾਰੀ ਹੈ ਉਸਨੂੰ ਹੋਰਾਂ ਲੋਕਾਂ ਤੱਕ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਮੈਸੇਜ ਜ਼ਰੂਰ ਕਰ ਦਿਆ ਕਰੋ ਚੱਲਦੇ ਪ੍ਰੋਗਰਾਮ ਦੇ ਵਿੱਚ, facebook.com/radio ਹਾਂਜੀ ਜਾਂ facebook.com/ਹਾਂਜੀ Sydney ਦੇ ਉੱਤੇ, ਇਹ ਫੇਸਬੁੱਕ ਦੇ ਪਤੇ ਨੇ। ਨਹੀਂ ਤਾਂ ਸਟੂਡੀਓ ਨੰਬਰਸ ਤੁਹਾਨੂੰ ਪਤਾ ਹੀ ਨੇ, ਸਟੂਡੀਓ ਨੰਬਰਸ 'ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸੌਖਾ ਤਰੀਕਾ ਇੱਕ ਹੋਰ ਵੀ ਹੈ, info@hanji.com.au ਦੇ ਉੱਤੇ ਵੀ ਤੁਸੀਂ ਆਪਣੀ ਈਮੇਲ ਭੇਜ ਕੇ ਆਪਣੀ ਫੀਡਬੈਕਸ ਸਾਡੇ ਤੱਕ ਭੇਜ ਸਕਦੇ ਹੋ, ਪੂਰੀ ਟੀਮ ਉਸ ਨੂੰ ਵਾਚ ਕਰਦੀ ਹੈ। ਬਹਰਹਾਲ ਅੱਜ ਦੇ ਇਸ ਬਜਟ ਦੇ ਨਾਲ ਜੁੜੇ ਹੋਏ ਇੱਕ ਖਾਸ ਸੈਗਮੈਂਟ ਦੇ ਵਿੱਚ ਇਹ ਜਾਣਕਾਰੀ ਇੰਨੀ, ਮੈਨੂੰ ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM.

0: ਰੇਡੀਓ ਹਾਂਜੀ 1674 ਮੈਂ ਦੱਸੋ ਗਾਣਾ ਤੁਸੀਂ ਸੁਣ ਰਹੇ ਸੀ ਕੋਹੇ ਨੂਰ ਅਤੇ ਅੱਜ ਕੱਲ੍ਹ ਕੋਹੇ ਨੂਰ ਦੇ ਫਿਰ ਦੁਬਾਰਾ ਤੋਂ ਕਾਫੀ ਚਰਚੇ ਨੇ ਚਰਚੇ ਬਹੁਤੇ ਇਸ ਕਰਕੇ ਵੀ ਨੇ ਕਿਉਂਕਿ ਹਾਲ ਹੀ ਦੇ ਵਿੱਚ ਆਪਾਂ ਖਬਰਾਂ ਦੇ ਵਿੱਚ ਵੇਖਿਆ ਕਿ ਨਿਊਯਾਰਕ ਦੇ ਜਿਹੜੇ ਮੇਅਰ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਮੰਗ ਕਰਨਗੇ ਬ੍ਰਿਟਿਸ਼ ਕਿੰਗ ਚਾਰਲਸ ਦੇ ਕੋਲੋਂ ਕਿ ਮੁਲਾਕਾਤ ਦੇ ਦਰਮਿਆਨ ਕੋਹੇ ਨੂਰ ਹੀਰਾ ਜਿਹੜਾ ਉਹ ਭਾਰਤ ਨੂੰ ਵਾਪਸ ਦਿੱਤਾ ਜਾਵੇ। ਸੋ ਇਸ ਤੋਂ ਬਾਅਦ ਫਿਰ ਧੜਾ ਧੜ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ। ਆਪਾਂ ਵੇਖ ਰਹੇ ਹਾਂ ਕਿ ਭਾਰਤੀ ਅਖਬਾਰਾਂ ਦੇ ਵਿੱਚ ਖਾਸ ਤੌਰ ਉੱਤੇ ਪੰਜਾਬ ਦੇ ਵਿੱਚ ਇਹਦੇ 'ਤੇ ਖੂਬ ਚਰਚੇ ਚੱਲ ਰਹੇ ਨੇ ਅਤੇ ਅੱਜ ਦੇ ਦਿਨ ਆਪਾਂ ਕੋਹੇ ਨੂਰ ਦੇ ਉੱਤੇ ਹੀ ਚਰਚਾ ਕਰਨ ਦੇ ਲਈ ਸਰਦਾਰ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੂੰ ਸੱਦਿਆ ਫੋਨ ਲਾਈਨ ਦੇ ਉੱਤੇ ਅਤੇ ਉਹ ਜਾਣਦੇ ਹਾਂ ਕੀ ਇਹਦਾ ਇਤਿਹਾਸ ਸੀ, ਕੀ ਹੁਣੇ ਹੋਇਆ ਅਤੇ ਅੱਗੇ ਕੀ ਹੋਣ ਦੇ ਆ ਸਾਰ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ। ਹਾਂਜੀ
1: ਸਤਿ ਸ਼੍ਰੀ ਅਕਾਲ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ।
1: ਅੱਜ ਆਪਾਂ ਗੱਲ ਹਾਂਜੀ
0: ਜੀ ਬਿਲਕੁਲ ਅੱਜ ਕੋਹੇ ਨੂਰ ਦੀ ਸਾਨੂੰ ਇਹ ਕਿ ਗੱਲ ਕਰੀਏ ਫਿਰ ਦੁਬਾਰਾ ਖਬਰਾਂ ਤੋਂ ਆਪਾਂ ਵੇਖ ਰਹੇ ਹਾਂ ਕਿ ਚਰਚਾ ਚ ਆ ਗਿਆ।
1: ਨਹੀਂ ਬਿਲਕੁਲ, ਕਿਉਂਕਿ ਜਦੋਂ ਜਿਹੜੇ ਨਿਊਯਾਰਕ ਦੇ ਜੋ ਸਿਟੀ ਦੇ ਮੇਅਰ ਨੇ ਜ਼ੋਹਰਾਨ ਮਮਦਾਨੀ, ਜਿਨ੍ਹਾਂ ਨੇ ਇਹ ਗੱਲ ਕਹੀ ਜਦੋਂ ਪ੍ਰਿੰਸ ਚਾਰਲਸ ਨੇ ਆਉਣਾ ਸੀਗਾ, ਤੇ ਕਿਉਂਕਿ ਉਹਨਾਂ ਨੇ ਆਉਣਾ ਤਾਂ ਜਿਹੜਾ 9-11 ਦੇ ਚੱਕਰ ਦੇ ਵਿੱਚ ਉਹ ਦੇਖਣ ਵਾਸਤੇ ਆਉਣਾ ਸੀ, ਯਾਦਗਾਰ ਜਿਹੜੀ 9/11 ਵਾਲੀ ਜਿਹੜੀ ਬਣੀ ਹੈ ਜਦੋਂ ਅਟੈਕ ਹੋਇਆ ਸੀ ਤੇ, ਪਰ ਉਹਨਾਂ ਨੇ ਪਹਿਲਾਂ ਇਹ ਗੱਲ ਕੀਤੀ ਬਕਾਇਦਾ ਕਿ ਉਹ ਜਿਹੜਾ ਹੈਗਾ ਕਿੰਗ ਪ੍ਰਿੰਸ ਚਾਰਲਸ ਨੂੰ ਜਿਹੜਾ ਹੈਗਾ ਇਹ ਗੱਲ ਕਹਿਣਗੇ ਕਿ ਜਿਹੜਾ ਕੋਹੇ ਨੂਰ ਹੈ ਉਹ ਵਾਪਸ ਜਿਹੜਾ ਹੈਗਾ ਮੋੜਿਆ ਜਾਵੇ, ਭਾਰਤ ਨੂੰ ਦਿੱਤਾ ਜਾਵੇ, ਤੇ ਇਹ ਗੱਲ ਉਹ ਜਿਹੜੀ ਉਹ ਜ਼ਰੂਰ ਕਰਨਗੇ, ਏਦਾਂ ਦੀ ਗੱਲ ਕੀਤੀ ਤੇ। ਪਰ ਉਹ ਬਾਅਦ ਦੇ ਵਿੱਚ ਮਿਲੇ ਵੀ, ਪਰ ਉਹ ਕਿਉਂਕਿ ਸਾਰੇ ਨਾਲ ਹੋਰ ਅਮਲਾ ਫੈਲਾ ਸਾਰੇ ਸੀਗੇ, ਉਹਨਾਂ ਨੇ ਉਹਨੂੰ ਗੱਲ ਕੀਤੀ ਜਾਂ ਨਹੀਂ ਕੀਤੀ, ਪਰ ਉਹਨਾਂ ਨੇ ਇਹ ਵੀ ਕਿਹਾ ਸੀ ਜਦੋਂ ਇਕੱਲੇ 'ਚ ਕੋਈ ਗੱਲ ਹੋਈ ਤਾਂ ਜ਼ਰੂਰ ਇਹ ਗੱਲ ਕਰਨਗੇ। ਇਹਦੇ ਨਾਲ ਫਿਰ ਸਾਰੇ ਪਾਸੇ ਜਿਹੜਾ ਸੀ, ਚਲੋ ਉੱਧਰ ਤਾਂ ਨੌਰਥ ਅਮੈਰੀਕਾ ਦੇ ਵਿੱਚ ਤਾਂ ਇਹਦੀ ਚਰਚਾ ਸ਼ੁਰੂ ਹੋਣੀ ਸੀ, ਕੈਨੇਡਾ ਅਮਰੀਕਾ ਦੇ ਵਿੱਚ, ਨਾਲ ਇੱਧਰ ਇੰਡੀਆ ਦੇ ਵਿੱਚ ਵੀ ਨਾਲ ਹੀ ਚਰਚਾ ਸ਼ੁਰੂ ਹੋ ਗਈ ਤੇ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਕਿ ਇਹ ਮਿਲਣਾ ਚਾਹੀਦਾ। ਸੋ ਕੋਹੇ ਨੂਰ ਬਾਰੇ ਜਿਹੜੀਆਂ ਨੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ, ਇਹਦੇ ਬਾਰੇ ਬੜੇ ਅੰਧ ਵਿਸ਼ਵਾਸ ਵੀ ਚੱਲਦੇ ਨੇ ਤੇ ਇਹ ਕਿੱਥੋਂ ਆਇਆ, ਕਿਵੇਂ ਗਿਆ, ਕਿਹਨਾਂ ਕਿਹਨਾਂ ਰਾਜਾਂ ਕੋਲੇ ਗਿਆ, ਇਹਦੀ ਕਾਫੀ ਜਿਹੜੀ ਹੈਗੀ ਉਹ ਕਹਾਣੀ ਲੰਬੀ ਚੌੜੀ ਹੈ, ਜਿਹਨੂੰ ਆਪਾਂ ਇਤਿਹਾਸ ਮਿਥਿਹਾਸ ਕਈ ਗੱਲਾਂ ਇਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ। ਤੇ ਪਹਿਲੀ ਗੱਲ ਤਾਂ ਜਿਹੜਾ ਕੋਹੇ ਨੂਰ ਜਿਹੜਾ ਹੈ ਤੇ ਇਹਨੂੰ ਜਿਹੜਾ ਕੋਹੇ ਨੂਰ ਦਾ ਜਿਹੜਾ ਨਾਂ ਹੈ, ਪਹਿਲਾਂ ਇਹਦਾ ਨਾਂ ਕੋਹੇ ਨੂਰ ਪਹਿਲਾਂ ਨਹੀਂ ਸੀ, ਪਹਿਲਾਂ ਤਾਂ ਆਮ ਡਾਇਮੰਡ ਹੀ ਇਹਨੂੰ ਕਿਹਾ ਜਾਂਦਾ ਸੀ ਜਾਂ ਹੀਰਾ ਹੀ ਕਿਹਾ ਜਾਂਦਾ ਸੀਗਾ। ਤੇ ਜਿਹੜਾ ਇਹਦਾ ਅਸਲ ਦੇ ਵਿੱਚ ਜਿਹੜਾ ਨਾਮਕਰਨ ਕੀਤਾ, ਜਿਹਦੇ ਬਾਰੇ ਕਿਹਾ ਜਾਂਦਾ ਕਿ ਕੋਹੇ ਨੂਰ ਦਾ ਜਿਹੜਾ ਨਾਮਕਰਨ ਉਸ ਵੇਲੇ ਜਿਹੜੇ ਇੱਕ ਸਮਾਰਟ ਜਿਹੜੇ ਸਮਰਾਟ ਸੀਗੇ ਤੇ ਉਹਨਾਂ ਨੇ ਮਿਸਟਰ ਕਾਫੀ ਉਹਨਾਂ ਨੇ ਜਿਹੜਾ ਸੀ ਇਹਦਾ ਨਾਮਕਰਨ ਕੀਤਾ ਕਿ ਇਹ ਉਹਨੇ ਕਿਹਾ ਕਿ ਇਹ ਤਾਂ ਜਦੋਂ ਉਹਨੇ ਕਹਿੰਦੇ ਦੇਖਿਆ ਤੇ ਉਹਨੇ ਕਿਹਾ ਵੀ ਇਹ ਤਾਂ ਕੋਹੇ ਨੂਰ ਹੈ, ਹਾਲਾਂਕਿ ਫਾਰਸੀ ਦਾ ਸ਼ਬਦ ਹੈ, ਕੋਹੇ ਨੂਰ ਦਾ ਮਤਲਬ ਹੁੰਦਾ ਹੈ ਚਾਨਣ ਦਾ, ਪ੍ਰਕਾਸ਼ ਦਾ ਪਹਾੜ ਤੇ ਲਾਈਟ ਮਤਲਬ ਕਿ ਮਾਊਂਟੇਨ ਆਫ ਲਾਈਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਆਮ ਅੰਗਰੇਜ਼ੀ ਦੇ ਵਿੱਚ। ਤੇ ਉਹਨਾਂ ਨੇ ਜਿਹੜਾ ਇਹਦਾ ਨਾਮਕਰਨ ਕੀਤਾ, ਹਾਲਾਂਕਿ ਕਿਹਾ ਜਾਂਦਾ ਕਿ ਇਹ ਚੱਲਿਆ ਉਦੋਂ ਬਹੁਤ ਪਿੱਛੋਂ ਇਹ ਚੱਲਿਆ ਆ ਰਿਹਾ ਸੀਗਾ ਤੇ ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ ਗੋਲਕੁੰਡਾ ਜਿਹੜਾ ਹੈਗਾ ਜਿਹੜਾ ਹੁਣ ਅੱਜ ਕੱਲ ਵਾਰੰਗਲ ਜਿਹੜੀ ਕਿਸੇ ਵੇਲੇ ਸਟੇਟ ਸੀ ਤੇ ਗੋਲਕੁੰਡਾ ਵੀ ਜਿਹਨੂੰ ਕਿਹਾ ਜਾਂਦਾ ਸੀ ਕਿ ਉੱਥੋਂ ਜਿਹੜਾ ਕਲੂਰ ਖਾਣਾ ਜਿਹੜੀਆਂ ਸੀ ਉੱਥੋਂ ਦੀਆਂ ਹੀਰੇ ਦੀਆਂ ਖਾਣਾ ਉਹਦੇ ਵਿੱਚੋਂ ਜਿਹੜਾ ਸੀ ਇਹ ਹੀਰਾ ਜਿਹੜਾ ਨਿਕਲਿਆ ਸੀ ਤੇ ਬਾਅਦ ਚ ਇਹਨੂੰ ਘੜਿਆ ਗਿਆ ਤੇ ਇਹ ਇਸ ਕਰਕੇ ਵੀ ਪਾਪੂਲਰ ਜ਼ਿਆਦਾ ਹੋਇਆ ਕਿ ਇਹਦਾ ਵੇਟ ਤੇ ਸਾਈਜ਼ ਜਿਹੜਾ ਸੀ ਉਹ ਬਹੁਤ ਵੱਡਾ ਸੀਗਾ ਤੇ ਦੁਨੀਆਂ ਦਾ ਇਹਨੂੰ ਸਭ ਤੋਂ ਭਾਰਾ ਤੇ ਵੱਡਾ ਜਿਹੜਾ ਹੀਰਾ ਸੀ ਇਹ ਸਮਝਿਆ ਜਾਂਦਾ ਸੀ, ਇਸ ਕਰਕੇ ਵੀ ਜਿਹੜੀ ਇਹਦੀ ਇੰਪੋਰਟੈਂਸ ਸੀ। ਤੇ ਫਿਰ ਜਦੋਂ ਇਹਦਾ ਬਕਾਇਦਾ ਜਿਹੜਾ ਸੀ ਉਹ ਨਾਮਕਰਨ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਇਹਦਾ ਨਾਂ ਜਿਹੜਾ ਸੀ ਉਹ ਜਿਹੜਾ ਜਿੱਦਾਂ ਮੈਂ ਦੱਸਿਆ ਕਿ 18ਵੀਂ ਸਦੀ ਦੇ ਵਿੱਚ ਜਦੋਂ ਕਾਫੀ ਖਾਨ ਨੇ ਇਹਨਾਂ ਨਾਂ ਰੱਖ ਦਿੱਤਾ ਤੇ ਕੋਹੇ ਨੂਰ, ਫਿਰ ਇਹ ਕੋਹੇ ਨੂਰ ਦੇ ਨਾਂ ਨਾਲ ਜਿਹੜਾ ਸੀ ਉਹ ਚੱਲਦਾ ਰਿਹਾ। ਤੇ ਕਿਹਾ ਜਾਂਦਾ ਕਿ ਜਦੋਂ ਇੱਥੇ ਸੁਲਤਾਨੇਟ ਜਦੋਂ ਸੀਗੇ ਇੱਥੇ ਸੁਲਤਾਨ ਸੀ ਜਾਂ ਲੋਧੀ ਖਾਨਦਾਨ ਆਪਾਂ ਕਹਿੰਦੇ ਹਾਂ ਉਹਨਾਂ ਦਾ ਇੱਥੇ ਰਾਜ ਸੀਗਾ ਤੇ ਉਸ ਤੋਂ ਪਹਿਲਾਂ ਜਦੋਂ ਅਲਾਉਦੀਨ ਜਿਹੜਾ ਸੀਗਾ ਖਿਲਜੀ ਸੀ 1300 ਦੇ ਵਿੱਚ 14ਵੀਂ ਸਦੀ ਦੇ ਵਿੱਚ 1310 ਦੇ ਆਸ ਪਾਸ ਕਹਿੰਦੇ ਕਿ ਉਦੋਂ ਜਿਹੜਾ ਸੀਗਾ ਇਹ ਹੀਰਾ ਉਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਹਾਸਲ ਕੀਤਾ ਅਕੁਆਇਰ ਕੀਤਾ ਜਾਂ ਲਿਆ ਤੇ ਜਿਹੜਾ ਉਸ ਪਾਸੇ ਕਾਕਾਟੀਆ ਜਿਹੜੀ ਰਾਜਵੰਸ਼ ਸੀ ਜਾਂ ਡਾਇਨੈਸਟੀ ਸੀ ਜਾਂ ਜਿਹੜਾ ਜਿਵੇਂ ਪਕਰਾਣਾ ਕਹਿੰਦੇ ਆ ਤੇ ਦੱਖਣੀ ਭਾਰਤ ਦੇ ਵਿੱਚ ਤੇ ਉੱਥੋਂ ਜਿਹੜਾ ਇਹ ਹਾਸਲ ਜਿੱਦਾਂ ਤੁਸੀਂ ਗੱਲ ਕੀਤੀ ਕਿ ਆਂਧਰਾ ਪ੍ਰਦੇਸ਼ ਦਾ ਜਿਹੜਾ ਹੁਣ ਇਲਾਕਾ ਤੇ ਉੱਥੋਂ ਜਿਹੜਾ ਸੀ ਇਹ ਹਾਸਲ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਫਿਰ ਇਹ ਚੱਲਦਾ ਚੱਲਦਾ ਜਿਹੜਾ ਸੀ ਅੱਗੇ ਚੱਲਦਾ ਗਿਆ ਤੇ ਜਦੋਂ ਇੱਥੇ ਫਿਰ ਜਿਹੜਾ ਦਿੱਲੀ ਦੇ ਵਿੱਚ ਜਿਹੜੇ ਸੁਲਤਾਨ ਗਵਾਲੀਅਰ ਦਿੱਲੀ ਆਗਰਾ ਜਿਹੜੀ ਇਹ ਸੈਂਟਰ ਸੀਗਾ ਤੇ ਇੱਥੇ ਦੇ ਜਿਹੜੇ ਜਿਹੜੇ ਸੁਲਤਾਨੇਟ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਉਹ ਫਿਰ ਉਹ ਸੁਲਤਾਨਾ ਕੋਲੇ ਜਿਹੜਾ ਇਹ ਰਿਹਾ ਖਾਸ ਕਰਕੇ ਜਦੋਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਉਹ ਆਇਆ ਜਦੋਂ ਲੋਧੀ ਖਾਨਦਾਨ ਤੋਂ ਜਾਂ ਲੋਧੀ ਜਿਹੜਾ ਸੀਗਾ ਰਾਜ ਘਰਾਣਾ ਤੇ ਉਹਦੇ ਤੋਂ ਜਿਹੜਾ ਹੈ ਜਦੋਂ ਬਾਬਰ ਨੇ ਜਿੱਤ ਹਾਸਲ ਕੀਤੀ ਜਿਹੜੀ ਹੈ ਤੇ ਪਾਣੀਪਤ ਦੀ ਲੜਾਈ ਦੇ ਵਿੱਚ ਤੇ ਇਬਰਾਹਿਮ ਲੋਧੀ ਨੂੰ ਜਦੋਂ ਉਹਦੇ ਚ ਹਰਾ ਤਾ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਸਾਰਾ ਕਬਜ਼ੇ ਚ ਲੈ ਲਿਆ ਦਿੱਲੀ ਆ ਗਏ ਤੇ ਉਸ ਤੋਂ ਬਾਅਦ ਫਿਰ ਜਦੋਂ ਬਾਕੀ ਸਾਰਾ ਕੁਛ ਲੁੱਟ ਖੋਹ ਜਿਹੜੀ ਕੀਤੀ ਉਹਦੇ ਵਿੱਚ ਜਿਹੜਾ ਸੀ ਇਹ ਕੋਹਿਨੂਰ ਵੀ ਜਿਹੜਾ ਸੀ ਫਿਰ ਉਹ ਬਾਬਰ ਕੋਲੇ ਜਿਹੜਾ ਸੀ ਉਹ ਚਲਿਆ ਗਿਆ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਮੁਗਲੀਆ ਜਿਹੜੀ ਸਲਤਨਤ ਹੈ ਉਹਦੇ ਕੋਲੇ ਜਿਹੜਾ ਸੀ ਇਹ ਚਲਿਆ ਗਿਆ ਤੇ ਮੁਗਲੀਆ ਸਲਤਨਤ ਦਾ ਜਿਹੜਾ ਇੱਕ ਬੜਾ ਇੱਕ ਜਿਹੜੀ ਗੱਲ ਵਾਰ ਵਾਰ ਜਿਹਨੂੰ ਤਖ਼ਤ ਤਾਊਸ ਕਹਿੰਦੇ ਆ ਕਹਿੰਦੇ ਕਿ ਫਿਰ ਹੁਣ ਕਹਿੰਦੇ ਉਹਨਾਂ ਨੇ ਇਹ ਤਖ਼ਤ ਤਾਊਸ ਦਾ ਜਿਹੜਾ ਹੈ ਇਹਨੂੰ ਹਿੱਸਾ ਬਣਾ ਲਿਆ ਉੱਥੇ ਤਖ਼ਤ ਤਾਊਸ ਦੇ ਵਿੱਚ ਹੋਰ ਵੀ ਬਹੁਤ ਜਿਹੜੇ ਪ੍ਰਾਈਸਿਸ ਸਟੋਨ ਸੀਗੇ ਤੇ ਹੀਰੇ ਜਵਾਹਰਾਤ ਸੀ ਤੇ ਲਾਲ ਇਹੋ ਜਿਹਾ ਕੁਛ ਜੜਿਆ ਹੋਇਆ ਸੀ ਤੇ ਨਾਲ ਜਿਹੜਾ ਕੋਹਿਨੂਰ ਨੂੰ ਵੀ ਉਹਦਾ ਇੱਕ ਜਿਹੜਾ ਉਹ ਹਿੱਸਾ ਜਿਹੜਾ ਉਹ ਬਣਾ ਲਿਆ ਤੇ ਇਸ ਤਰ੍ਹਾਂ ਕਹਿੰਦੇ ਵੀ ਫਿਰ ਇਹ ਜਿਹੜੀ ਸੀ ਅੱਗੋਂ ਨਾਲ ਨਾਲ ਜਿਹੜਾ ਹੈ ਇਹਦੀ ਕਹਾਣੀ ਵੀ ਉਵੇਂ ਹੀ ਜਿਹੜੀ ਆ ਉਹ ਚੱਲਦੀ ਗਈ ਤੇ ਇਹਦੇ ਤੇ ਬਾਅਦ ਦੇ ਵਿੱਚ ਵੀ ਕਹਿੰਦੇ ਜਿਹੜਾ ਸੀਗਾ ਗੋਲਕੁੰਡਾ ਜਾਂ ਉੱਥੋਂ ਦੇ ਜਿਹੜੇ ਸੁਲਤਾਨ ਸੀ ਜਾਂ ਉੱਥੋਂ ਦੇ ਨਿਜ਼ਾਮ ਸੀ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਹਥਿਆਉਣ ਦੀ ਇਹਦੇ ਤੇ ਕਾਫੀ ਲੜਾਈਆਂ ਚੱਲੀਆਂ ਲੜਾਈਆਂ ਹੋਈਆਂ ਤੇ ਪਰ ਨਹੀਂ ਉਹ ਬਾਬਰ ਦੇ ਹੱਥ ਲੱਗਿਆ ਮੁਗਲਾਂ ਕੋਲ ਹੀ ਰਿਹਾ ਫਿਰ ਤੇ ਬਾਬਰ ਤੋਂ ਬਾਅਦ ਫਿਰ ਉਸੇ ਆਪਾਂ ਜਾਣਦੇ ਹਾਂ ਕਿ ਉਸੇ ਜਿਹੜਾ ਉਹ ਘਰਾਣਾ ਹੈ ਜਾਂ ਉਸ ਸਲਤਨਤ ਦੇ ਤੇ ਮੁਗਲਿਆ ਸਲਤਨਤ ਦੇ ਜਿਹੜੇ ਫਿਰ ਆਖਰੀ ਜਿਹੜੇ ਬਾਦਸ਼ਾਹ ਜਿਵੇਂ ਆਪਾਂ ਨੂੰ ਪਤਾ ਕਿ ਬਹਾਦਰ ਸ਼ਾਹ ਹੋਏ ਨੇ ਪਰ ਇਹ ਉਸ ਤੋਂ ਪਹਿਲਾਂ ਹੀ ਜਿਹੜਾ ਸੀਗਾ ਤੇ ਉਹ ਫਿਰ ਦੁਬਾਰਾ ਜਿਹੜਾ ਸੀ ਅਫਗਾਨਾਂ ਕੋਲੇ ਤੇ ਇਹ ਚਲਾ ਗਿਆ ਤੇ ਇਹ ਉਹਨਾਂ ਕੋਲੇ ਅਫਗਾਨਾਂ ਕੋਲੇ ਜਾਣ ਦੇ ਨਾਲ ਜਿਹੜਾ ਸੀ ਇਹ ਫਿਰ ਹੌਲੀ ਹੌਲੀ ਤੇ ਇਹ ਵੀ ਇੱਕ ਕਮਾਲ ਦੀ ਕਹਾਣੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਕੋਲੇ ਜਿਹੜਾ ਸੀ ਜਿਹੜਾ ਜਾਂ ਆਪਾਂ ਸਿੱਖ ਰਾਜ ਕਹਿੰਦੇ ਹਾਂ ਜਾਂ ਸਰਕਾਰ ਖਾਲਸਾ ਕਹਿੰਦੇ ਹਾਂ ਜਾਂ ਪੰਜਾਬ ਦਾ ਰਾਜ ਕਹਿੰਦੇ ਹਾਂ ਤੇ ਉਹਦੇ ਕੋਲੇ ਜਿਹੜਾ ਸੀ ਫਿਰ ਇਹ ਕਿਸ ਤਰ੍ਹਾਂ ਇਹ ਆਇਆ ਤੇ ਕਹਿੰਦੇ ਨੇ ਵੀ ਜਦੋਂ ਜਿਹੜੀ ਲਾਹੌਰ ਦੇ ਉੱਤੇ ਜਿੱਤ ਹਾਸਲ ਕੀਤੀ ਜਾਂ ਲਾਹੌਰ ਤੇ ਇੱਕ ਤਰੀਕੇ ਦਾ ਕਬਜ਼ਾ ਹੋਇਆ ਤੇ ਫਿਰ ਇਹ ਜਿਹੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸੀਗਾ ਸ਼ਾਹ ਸੁਜਾ ਜਿਹਨੂੰ ਕਹਿੰਦੇ ਆ ਤੇ ਉਹਨਾਂ ਤੋਂ ਜਿਹੜਾ ਸੀ ਇਹ ਹਾਸਲ ਕੀਤਾ ਅਸਲ ਚ ਉਹਨਾਂ ਤੋਂ ਵੀ ਨੀ ਉਹਨਾਂ ਦੀ ਜਿਹੜੀ ਮਹਾਰਾਣੀ ਸੀ ਜਿਹੜੀ ਉਹਨਾਂ ਦੀ ਜਾਂ ਬੇਗਮ ਸੀ ਜਿਹੜਾ ਹੈ ਉਹਨਾਂ ਤੋਂ ਇਸ ਸ਼ਰਤ ਤੇ ਜਿਹੜਾ ਸੀ ਉਹ ਲਿਆ ਹਾਲਾਂਕਿ ਉਹਨਾਂ ਨੇ ਇਹ ਲੁਕਾ ਕੇ ਰੱਖਿਆ ਸੀ ਕਹਿੰਦੇ ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਕਿਉਂਕਿ ਚਰਚਾ ਚ ਪਹਿਲਾਂ ਸੀ ਹਰੇਕ ਜਿਹੜੀ ਸੁਲਤਾਨ ਸੀ ਜਾਂ ਉਸ ਤੋਂ ਬਾਅਦ ਮੁਗਲ ਸੀ ਹਕੂਮਤ ਆਉਂਦੀ ਸੀ ਉਹਦੇ ਕਰਕੇ ਇਹ ਜਿਹੜਾ ਚਰਚਾ ਦੇ ਵਿੱਚ ਇਹ ਰਹਿੰਦਾ ਸੀ ਇੱਕ ਤਾਂ ਇਹਦੇ ਬਾਰੇ ਜਿਹੜਾ ਅੰਧ ਵਿਸ਼ਵਾਸ ਦੀ ਗੱਲ ਆ ਉਹ ਤਾਂ ਇਹ ਹੈ ਉਹ ਕਿਹਾ ਜਾਂਦਾ ਹੈ ਕਿ ਵੀ ਇਹ ਜਿਹਦੇ ਕੋਲੇ ਵੀ ਗਿਆ ਤੇ ਉਹਨੂੰ ਇਹਨੇ ਬਰਬਾਦ ਕਰਤਾ ਤੇ ਇਹ ਜਿਹੜਾ ਹੈਗਾ ਉਹ ਰਿਹਾ ਸਭ ਦਾ ਜਿਹੜਾ ਖਿੱਚ ਦਾ ਆਕਰਸ਼ਣ ਦਾ ਕੇਂਦਰ ਹਰੇਕ ਦਾ ਰਾਜੇ ਦਾ ਮਹਾਰਾਜੇ ਦਾ ਸੁਲਤਾਨਾਂ ਦਾ ਉਦੋਂ ਬਾਅਦ ਤੇ ਬਾਦਸ਼ਾਹਾਂ ਦਾ ਰਿਹਾ ਪਰ ਇਹ ਜਿਹੜਾ ਜਿਹਨੇ ਵੀ ਇਹ ਰੱਖਿਆ ਆਪਣੇ ਕੋਲੇ ਤੇ ਉਹ ਜਿਹੜਾ ਹੈ ਉਹਦਾ ਰਾਜ ਭਾਗ ਚਲਾ ਗਿਆ ਇਹਦੇ ਬਾਰੇ ਇਹ ਵੀ ਜਿਹੜਾ ਹੈਗਾ ਇੱਕ ਅੰਧ ਵਿਸ਼ਵਾਸ ਕਹਿ ਲਓ ਜਾਂ ਕੁਛ ਵੀ ਕਹਿ ਲਓ ਤੇ ਇੱਦਾਂ ਦੀ ਜਿਹੜੀ ਗੱਲ ਫਿਰ ਜਦੋਂ ਰਣਜੀਤ ਸਿੰਘ ਕੋਲੇ ਆਉਂਦੀ ਹੈ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਹ ਲਿਆ ਉਹ ਫਿਰ ਆਪਣੇ ਨਾਲ ਰੱਖਦੇ ਸੀ ਇਹਨੂੰ ਤੇ ਕਈ ਤਾਂ ਕਹਿੰਦੇ ਕਿ ਉਹਦੇ ਆਪਣੇ ਡੌਲੇ ਤੇ ਬੰਨ ਕੇ ਰੱਖਦੇ ਸੀ, ਇਹ ਵੀ ਗੱਲ ਚੱਲਦੀ ਹੈ। ਤੇ ਪਰ ਇੱਕ ਗੱਲ ਹੈ ਕਿ ਉਹ ਨਾਲ ਰੱਖਦੇ ਸੀ, ਇਹਦੀ ਜਿਹੜੀ ਆ ਕਾਫੀ ਇਤਿਹਾਸ ਦੇ ਵਿੱਚੋਂ ਵੀ ਇਹਦੇ ਜਿਹੜੇ ਵੇਰਵੇ ਮਿਲਦੇ ਆ। ਮਹਾਰਾਜਾ ਰਣਜੀਤ ਸਿੰਘ ਹਾਲਾਂਕਿ ਉਦੋਂ ਜਿਹੜੀ ਸੀ ਪੰਜਾਬ ਦੇ ਵਿੱਚ ਉਹਨੂੰ ਸਰਕਾਰੇ ਖਾਲਸਾ ਵੀ ਕਹਿੰਦੇ ਸੀ, ਸਿੱਖ ਰਾਜ ਵੀ ਕਹਿੰਦੇ ਸੀ, ਪੰਜਾਬ ਸਰਕਾਰ ਜਾਂ ਪੰਜਾਬ ਦਾ ਦੇਸ਼ ਪੰਜਾਬ ਦਾ ਬਾਦਸ਼ਾਹ ਕਹਿ ਦਿੰਦੇ ਸੀ ਇਦਾਂ ਦੀਆਂ ਗੱਲਾਂ ਤੇ। ਪਰ ਉਹਨਾਂ ਤੋਂ ਬਾਅਦ ਵੀ ਉਹ ਰਿਹਾ ਤੇ ਆਪਾਂ ਨੂੰ ਪਤਾ ਕਿ ਜਦੋਂ 1800 ਜਿਹੜੇ ਸੀ 39 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਉਸ ਘਰਾਣੇ ਦੇ ਵਿੱਚ ਉਹਨਾਂ ਦੇ ਰਾਜ ਜਿਹੜਾ ਸੀਗਾ ਪਰਿਵਾਰ ਦੇ ਵਿੱਚ ਖਾਸ ਕਰਕੇ ਇੱਕੋਦਮ ਇੰਨੀਆਂ ਬਗਾਵਤਾਂ, ਕਤਲ, ਸਾਜ਼ਿਸ਼ਾਂ, ਬੜਾ ਕੁਛ ਇਤਿਹਾਸ ਦੇ ਵਿੱਚ ਸਾਰਾ ਕੁਛ ਦਰਜ ਹੈ ਕਿ 10 ਕਤਲ ਜਿਹੜੇ ਹੈ ਉਸ ਪਰਿਵਾਰ ਦੇ ਵਿੱਚੋਂ ਹੀ ਹੋਏ ਤੇ ਰਾਜ ਪ੍ਰਬੰਧ ਨੂੰ ਲੈ ਕੇ। ਤੇ ਇਸ ਤਰ੍ਹਾਂ ਉਹ ਡਾਇਮੰਡ ਵੀ ਇੱਦਾਂ ਹੀ ਘੁੰਮਦਾ ਰਿਹਾ ਤੇ ਅਖੀਰ ਦੇ ਵਿੱਚ ਜਦੋਂ ਛੋਟੀ ਉਮਰ ਦੇ ਵਿੱਚ ਦਲੀਪ ਸਿੰਘ ਨੂੰ ਜਦੋਂ ਰਾਜ ਭਾਗ ਸੌਂਪਿਆ ਗਿਆ ਤੇ ਫਿਰ ਉਹ ਦਲੀਪ ਸਿੰਘ ਕੋਲੇ ਜਿਹੜਾ ਸੀ ਉਹ ਚਲਿਆ ਗਿਆ। ਹੁਣ ਜਿਹੜੀ ਇਹਦੀ ਕਿਉਂਕਿ ਪਹਿਲਾਂ ਤਾਂ ਬਹੁਤਾ ਕੁਛ ਜਿਹੜਾ ਹੈਗਾ ਇਤਿਹਾਸ ਦੇ ਵਿੱਚ ਉਦਾਂ ਹੀ ਦਰਜ ਹੈ ਜਿਵੇਂ ਆਇਨੇ ਅਕਬਰੀ ਦੇ ਵਿੱਚ ਜ਼ਿਕਰ ਆ ਗਿਆ ਜਾਂ ਬਾਬਰਨਾਮੇ ਦੇ ਵਿੱਚ ਜ਼ਿਕਰ ਆ ਗਿਆ ਤੇ ਉਹ ਜਿਹਨਾਂ ਨੇ ਵੀ ਜਿਸ ਤਰੀਕੇ ਦੇ ਨਾਲ ਲਿਖਿਆ, ਕਹਿੰਦੇ ਅਮੀਰ ਖੁਸਰੋ ਵੀ ਜਿਹੜਾ ਉਸ ਵੇਲੇ ਜਦੋਂ ਸੁਲਤਾਨੇਟ ਸੀ ਤੇ ਉਹ ਉਸ ਵੇਲੇ ਜਿਹੜਾ ਇੱਕ ਸ਼ਾਹੀ ਸ਼ਾਇਰ ਸੀ ਜਾਂ ਕਵੀ ਸੀ ਉਹਨੇ ਵੀ ਇਹਦਾ ਜ਼ਿਕਰ ਕੀਤਾ ਤੇ ਬਾਅਦ ਦੇ ਵਿੱਚ ਏਦਾਂ ਹੁੰਦਾ ਰਿਹਾ। ਪਰ ਬਕਾਇਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਜਿਹੜੀ ਗੱਲ ਹੈ ਉਹ ਉਦੋਂ ਆਉਂਦੀ ਹੈ ਜਦੋਂ 1849 ਦੇ ਵਿੱਚ ਪੰਜਾਬ ਦਾ ਜਿਹੜਾ ਹੈਗਾ ਹਿੰਦੁਸਤਾਨ ਦੇ ਨਾਲ ਰਲੇਵਾਂ ਹੁੰਦਾ ਹੈ, ਜਾਂ ਇਹ ਕਹਿ ਲਓ ਕਿ ਬਰਤਾਨਵੀ ਹਕੂਮਤ, ਉਦੋਂ ਬ੍ਰਿਟਿਸ਼ਰਸ ਦਾ ਰੂਲ ਸੀਗਾ ਹਿੰਦੁਸਤਾਨ ਦੇ ਵਿੱਚ, ਬਕਾਇਦਾ ਕਲੋਨੀ ਬਣ ਚੁੱਕਾ ਸੀ ਤੇ ਸਿੱਧਾ ਉਦੋਂ ਹਿੰਦੁਸਤਾਨ ਕੰਪਨੀ ਦੀ ਬਜਾਏ ਜਿਹੜਾ ਸੀਗਾ ਉਹ ਜਿਹੜਾ ਸੀ ਕਰਾਊਨ ਦੇ ਉਹਦੇ ਚ ਆ ਗਿਆ ਸੀ ਸਿੱਧਾ, ਜਿਹੜਾ ਸੀ ਇੰਗਲੈਂਡ ਦੇ ਰਾਜ ਪ੍ਰਬੰਧ ਦੇ ਤਹਿਤ ਆ ਗਿਆ ਸੀ। ਉੱਥੇ ਜਿਹੜਾ ਹੈਗਾ ਇਹਨੂੰ ਬਕਾਇਦਾ ਇਹ ਕਿਹਾ ਗਿਆ ਜਿਹੜੀ ਲਿਖਤ ਦੇ ਵਿੱਚ ਇਹ ਗਿਫਟ ਕੀਤਾ ਗਿਆ ਮਹਾਰਾਣੀ ਵਿਕਟੋਰੀਆ ਨੂੰ, ਗਿਫਟ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਵੱਲੋਂ। ਤੇ ਭਾਵੇਂ ਛੋਟੀ ਉਮਰ ਦੇ ਸੀ ਪਰ ਇਹ ਵੀ ਨਾਲ ਚਲੋ ਉਹਨਾਂ ਦੇ ਸਰਪ੍ਰਸਤ ਸੀਗੇ, ਉਹਨਾਂ ਦੇ ਮਾਤਾ ਸੀ ਤੇ ਮਹਾਰਾਣੀ ਜਿੰਦਾ। ਪਰ ਬਾਅਦ ਦੇ ਵਿੱਚ ਉਸ ਪਰਿਵਾਰ ਦੇ ਨਾਲ ਜਾਂ ਉਸ ਆਪਾਂ ਡਾਇਨੈਸਟੀ ਦੇ ਨਾਲ ਕੀ ਕੁਛ ਹੋਇਆ, ਕਿੱਦਾਂ ਦਲੀਪ ਸਿੰਘ ਨੂੰ ਅਲੱਗ ਕਰ ਲਿਆ ਗਿਆ ਤੇ ਜਿੰਦ ਕੌਰ ਨੂੰ ਜਿਹੜਾ ਹੈਗਾ ਜੇਲ੍ਹ ਚ ਬੰਦ ਕਰ ਦਿੱਤਾ ਕਿਲੇ ਦੇ ਵਿੱਚ ਚਨਾਬ ਦੇ ਕਿਲੇ ਚ, ਫਿਰ ਬਾਅਦ ਦੇ ਵਿੱਚੋਂ ਏਦਾਂ ਨੇਪਾਲ ਚਲੀ ਗਈ ਭਟਕਦੀ, ਫਿਰ ਕਿਸ ਤਰੀਕੇ ਦੇ ਨਾਲ ਚਲੋ ਉਹਨਾਂ ਨੂੰ ਮਿਲਾਇਆ ਵੀ ਗਿਆ ਤੇ ਬਾਅਦ ਦੇ ਵਿੱਚ ਉਹ ਇੰਗਲੈਂਡ ਵੀ ਗਈ ਤੇ ਪਰ ਇਹ ਵੀ ਉਹਨਾਂ ਦਾ ਵੀ ਕੁਛ ਕਿਸੇ ਤਰੀਕੇ ਨਾਲ ਉਵੇਂ ਰਾਜ ਪ੍ਰਬੰਧ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਦੁਬਾਰਾ ਬਹਾਲ ਕਰ ਲਈਏ, ਜਾਂ ਜਿਵੇਂ ਇਤਿਹਾਸ ਜਿੰਨਾ ਕੁ ਜ਼ਿਕਰ ਹੈ ਤੇ ਕੁਛ ਘਟਨਾਵਾਂ ਏਦਾਂ ਦੀਆਂ ਨੇਗੀਆਂ ਮਿਲਦੀਆਂ ਨੇ ਤੇ ਪਰ ਇਹ ਵੀ ਉਦੋਂ ਬਾਅਦ ਫਿਰ ਇਹ ਜਿਹੜਾ ਸੀ ਕੋਹੇ ਨੂਰ ਜਿਹੜਾ ਸੀਗਾ ਜਜ਼ਬਾਤੀ ਤੌਰ ਤੇ ਜਾਂ ਇੱਕ ਆਪਾਂ ਕਹਿੰਦੇ ਕਿ ਇੱਕ ਲਿਟਰੇਚਰ ਦੇ ਸਾਡੀ ਪੋਇਟਰੀ ਦੇ ਵਿੱਚ ਉਦਾਂ ਤਾਂ ਉਹ ਗੱਲ ਆਉਂਦੀ ਰਹੀ ਜਿੱਥੇ ਕਿਤੇ ਇਹ ਨਾਲ ਨਾਲ ਇਤਿਹਾਸ ਚੱਲਦਾ ਸੀ, ਜਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਜਾਂਦਾ ਸੀ, ਦਲੀਪ ਸਿੰਘ ਬਾਰੇ ਕਿਤੇ ਲਿਖਿਆ ਜਾਂਦਾ ਸੀ, ਇਮੋਸ਼ਨਲ ਹੋ ਕੇ ਸਾਡੇ ਕਵੀਸ਼ਰਾਂ ਨੇ ਢਾਡੀਆਂ ਨੇ ਤੇ ਉਹਦਾ ਜ਼ਿਕਰ ਕੀਤਾ ਤੇ ਪਰ ਉਂਝ ਫਿਰ ਬਾਅਦ ਦੇ ਵਿੱਚ ਕਿਤੇ ਇਹਦਾ ਕਿਸੇ ਰੂਪ ਚ ਜਿਹੜਾ ਸੀ ਉਹ ਜ਼ਿਕਰ ਉਹ ਨਹੀਂ ਹੋਇਆ। ਤੇ ਇਹ ਸੀ ਕਿ ਸਿੱਧਾ ਸਿੱਧਾ ਉਦੋਂ ਜਦੋਂ ਰਲੇਵਾਂ ਹੁੰਦਾ 1849 ਦੇ ਵਿੱਚ ਤੇ ਫਿਰ ਜਿਹੜਾ ਕੋਹੇ ਨੂਰ ਹੈ ਇਹ ਚਲਿਆ ਗਿਆ ਬਰਤਾਨਵੀ ਹਕੂਮਤ ਕੋਲੇ ਚਲਿਆ ਗਿਆ, ਜਾਂ ਆਪਾਂ ਸਿੱਧੇ ਕਹਿ ਲਈਏ ਕਿ ਜਿਹੜੀ ਸੀ ਵਿਕਟੋਰੀਆ ਕੋਲੇ ਚਲਿਆ ਗਿਆ। ਤੇ ਉਹ ਕਹਿ ਰਹੇ ਕਹਿੰਦੇ ਕਿ ਉਹ ਅੱਜ ਅੱਜ ਦੀ ਤਰੀਕ ਚ ਵੀ ਸਭ ਤੋਂ ਭਾਰਾ ਜਿਹੜਾ ਹੈਗਾ ਇਹ ਹੈਗਾ ਹੀਰਾ, ਇਹ ਸਭ ਤੋਂ ਭਾਰਾ ਜਿਹੜਾ ਉਹ ਡਾਇਮੰਡ ਹੈ। ਕਹਿੰਦੇ ਇਸ ਵੇਲੇ ਇਹਦਾ ਜਿਹੜਾ ਵੇਟ ਹੈ 105.602 ਹੈ ਤੇ ਜਿਹੜਾ ਲਗਭਗ 21 ਗ੍ਰਾਮ ਤੋਂ ਉੱਪਰ ਬਣਦਾ ਤੇ ਇੰਨਾ ਜਿਹੜਾ ਇਹਦਾ ਵੇਟ ਹੈਗਾ ਤੇ ਸਾਈਜ਼ ਦੇ ਵਿੱਚ ਵੀ ਜਿਹੜਾ ਹੈਗਾ ਇਹ ਵੱਡਾ। ਕਹਿੰਦੇ ਪਰ ਉਦੋਂ ਇਹ ਵੀ ਇਹ ਇਹਦੀ ਜਿਹੜੀ ਸੀ ਜਿਹੜੀ ਸੀ ਲਸ਼ਕੋਰ ਸੀ ਜਾਂ ਚਮਕ ਸੀ ਉਵੇਂ ਨੀ ਸੀ, ਫਿਰ ਕਹਿੰਦੇ ਇਹਨੂੰ ਦੁਬਾਰਾ ਤਰਾਸ਼ਿਆ ਗਿਆ ਉੱਥੋਂ ਤੇ ਪਹਿਲਾਂ ਇਹਦਾ ਜਿਹੜਾ ਓਰਿਜਿਨਲ ਵੇਟ ਸੀ ਕਹਿੰਦੇ ਵੱਧ ਸੀਗਾ ਤੇ ਫਿਰ ਇਹਦਾ ਜਿਹੜਾ ਸੀ ਉਹ ਭਾਰ ਵੀ ਉਹ ਘੱਟ ਗਿਆ, 180 ਕੈਰਟ ਦੇ ਆਸ ਪਾਸ ਸੀ, 186 ਕੈਰਟ ਦੇ ਆਸ ਪਾਸ ਤੇ ਉਹ ਬਾਅਦ ਦੇ ਵਿੱਚ ਫਿਰ ਇਹਦਾ ਹੌਲੀ ਹੌਲੀ ਜਿਹੜਾ ਸੀ ਤਰਾਸ਼ਣ ਦੇ ਨਾਲ ਜਿਹੜਾ ਸੀ ਕਹਿੰਦੇ ਇਹਨੂੰ ਇਹਦੀ ਚਮਕ ਲਿਆਉਣ ਵਾਸਤੇ ਤੇ ਉਦੋਂ ਬਾਅਦ ਮਹਾਰਾਣੀ ਦੇ ਤਾਜ ਦੇ ਵਿੱਚ ਜਿਹੜਾ ਸਿਰ ਜਿਹੜਾ ਹੈਗਾ ਇਹਨੂੰ ਜੜ ਦਿੱਤਾ ਗਿਆ। ਤੇ ਜੋ ਹੁਣ ਵੀ ਉਹ ਤਾਜ ਦੇ ਵਿੱਚ ਇਸ ਵੇਲੇ ਮੌਜੂਦ ਹੈ, ਜਿਹੜਾ ਉੱਥੇ ਅੱਜ ਕੱਲ ਮਿਊਜ਼ੀਅਮ ਦੇ ਵਿੱਚ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈਗਾ ਲੰਡਨ ਦੇ ਵਿੱਚ। ਤੇ ਹੁਣ ਜਿਹੜਾ ਹੈ ਇਹਦੇ ਬਾਰੇ ਚਰਚਾ ਵਾਰ ਵਾਰ ਇਸ ਕਰਕੇ ਚੱਲਦੀ ਹੈ ਕਿਉਂਕਿ ਬਹੁਤ ਕੁਛ ਇਹ ਤੇ ਲਿਖਿਆ ਵੀ ਗਿਆ ਕਿ ਕਿਉਂਕਿ ਇਹ ਬੜਾ ਪ੍ਰੈਸ਼ੀਅਸ ਸਟੋਨ ਹੈ, ਇਸ ਕਰਕੇ ਇਹ ਇੱਥੋਂ ਲੁੱਟਿਆ ਗਿਆ। ਤੇ ਇਹਦੇ ਤੇ ਕਲੇਮ ਵੀ ਅਲੱਗ ਅਲੱਗ ਨੇ, ਗਵਰਨਮੈਂਟ ਆਫ ਇੰਡੀਆ ਦਾ ਆਪਣਾ ਕਲੇਮ ਹੈ, ਗਵਰਨਮੈਂਟ ਆਫ ਪਾਕਿਸਤਾਨ ਦਾ ਆਪਣਾ ਕਲੇਮ ਹੈ, ਤੇ ਜਿਹੜੇ ਕੁਛ ਸਿੱਖ ਜਥੇਬੰਦੀਆਂ ਨੇ ਤੇ ਉਹ ਇਹ ਕਹਿੰਦੀਆਂ ਨੇ ਕਿ ਇਹ ਸਿੱਖਾਂ ਨੂੰ ਮਿਲਣਾ ਚਾਹੀਦਾ, ਦਰਬਾਰ ਸਾਹਿਬ ਦਾ ਹਿੱਸਾ ਹੋਣਾ ਚਾਹੀਦਾ ਤੇ ਉੱਥੇ ਰੱਖਿਆ ਜਾਣਾ ਚਾਹੀਦਾ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਨੇ। ਤੇ ਪਰ ਇਹ ਇੱਕ ਗੱਲ ਜਿਹੜੀ ਸਾਫ਼ ਤੇ ਸਪਸ਼ਟ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਤੇ ਉਹ ਕਰਦੀ ਸੀ ਇਹਦੇ ਬਾਰੇ ਕਿ ਇਹ ਕੋਈ ਇਹਦੇ ਬਾਰੇ ਕੋਈ ਜਿਹੜੀ ਇਹ ਚਰਚਾ ਚੱਲਦੀ ਹੈ ਕਿ ਉਹਨੂੰ ਉੱਥੋਂ ਖੋਹ ਕੇ ਲੈ ਗਏ ਜੀ, ਲੁੱਟ ਕੇ ਲੈ ਗਏ, ਧੋਖੇ ਨਾਲ ਲੈ ਗਏ, ਤੇ ਇਹ ਏਦਾਂ ਦੀ ਜਿਹੜੀ ਕੋਈ ਇਹ ਗੱਲ ਨਹੀਂ ਹੈ ਕਿਉਂਕਿ 2018 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਇਹਦੇ ਤੇ ਰਿੱਟ ਪਈ ਹੋਈ ਸੀ, ਕਈ ਕਈ ਜਿਹੜੀਆਂ ਇਹਦੇ ਚ ਪਟੀਸ਼ਨਾਂ ਸੀਗੀਆਂ ਤੇ ਜਿਹਦਾ ਇਹ ਨਿਪਟਾਰਾ ਫਿਰ 2018 ਦੇ ਵਿੱਚ ਤੇ ਜਦੋਂ ਜਿਹੜਾ ਹੈਗਾ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਜਿਹਨੂੰ ASI ਕਹਿੰਦੇ ਹਾਂ ਆਪਾਂ, ਤੇ ਜਿਹੜਾ ਸਾਰੀਆਂ ਜਿਹੜੀਆਂ ਪੁਰਾਣੀਆਂ ਜੋ ਵੀ ਇਮਾਰਤਾਂ ਨੇ ਜਾਂ ਪੁਰਾਣੀਆਂ ਚੀਜ਼ਾਂ ਨੇ ਜਿਹਨਾਂ ਦੀ ਪੂਰਾ ਸਾਰੀ ਜਿਹਨਾਂ ਦੀ ਮਹੱਤਤਾ ਹੈ ਪੁਰਾ ਤੱਤਵ, ਤੇ ਉਹ ਸੰਭਾਲਦੇ ਆ ਜਾਂ ਉਹਨਾਂ ਦੀ ਸਾਂਭ ਸੰਭਾਲ ਜਿਹਦੇ ਕੋਲੇ ਹੈ, ਬਹੁਤ ਵੱਡਾ ਅਦਾਰਾ ਹੈਗਾ ਗਵਰਨਮੈਂਟ ਆਫ ਇੰਡੀਆ ਦਾ। ਤੇ ਉਹਨੇ ਇਹ ਬਕਾਇਦਾ ਫਿਰ ਜਿਹੜਾ ਸੀਗਾ ਉੱਥੇ ਇਹ ਸਪਸ਼ਟ ਕੀਤਾ ਕਿ ਜਿਹੜਾ ਸੀਗਾ ਇਹ ਬਰਤਾਨੀਆ ਜਿਹੜਾ ਹੈਗਾ ਨੂੰ ਜਿਹੜਾ ਸੀਗਾ ਬ੍ਰਿਟਿਸ਼ਰਜ਼ ਨੂੰ ਤੇ ਇਹ ਜਿਹੜਾ ਸੀ ਦਿੱਤਾ ਗਿਆ ਸੀਗਾ, ਤੇ ਇਹ ਨਾ ਤਾਂ ਚੋਰੀ ਕੀਤਾ ਹੈ ਤੇ ਨਾ ਹੀ ਉਹਨਾਂ ਨੇ ਜਿਹੜਾ ਹੈਗਾ ਜ਼ੋਰ ਜ਼ਬਰੀ ਲਿਆ, ਇਹ ਉਹਨਾਂ ਨੇ ਸਪਸ਼ਟ ਕੀਤਾ। ਜਿੱਥੋਂ ਇਹ ਗੱਲ ਸੀ ਜਿਹੜੀ ਚਰਚਾ ਇਹ ਖਤਮ ਹੋ ਗਈ, ਜੋ ਸਾਡੇ ਇਤਿਹਾਸ ਦੇ ਵਿੱਚ ਅਕਸਰ ਆਉਂਦਾ ਹੈ ਕਿ ਉਹਨਾਂ ਨੇ ਜੀ ਇੱਥੋਂ ਬਰਤਾਨਵੀ ਚ ਜਿਹੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣ ਨਾ ਕਿ ਇੱਥੋਂ ਇਹ ਲੈ ਗਏ, ਫਰੰਗੀ ਇਹ ਲੈ ਗਏ, ਤੇ ਇਹਦੇ ਬਾਰੇ ਵੀ ਇਹੀ ਚਰਚਾ ਸੀ, ਤੇ ਜਾਂ ਇਹ ਕਿਹਾ ਸੀ ਕਿ ਬੰਬ ਰੋੜ ਕੇ ਆਪਾਂ ਕਹਿੰਦੇ ਕਿ ਆਹ ਚੀਜ਼ ਲੈ ਲਈ। ਤੇ ਇਹ ਜਿਹੜੀ ਸੀ ਉੱਥੇ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਨੇ ਜਿਹੜੀ ਆਪਣੀ ਫਾਇੰਡਿੰਗ ਸੀ ਉਹਦੇ ਚ ਇਹ ਕਿਹਾ, ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਜਿਹੜਾ ਸੀਗਾ ਬਰਤਾਨੀਆ ਨੂੰ ਬਕਾਇਦਾ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ। ਹੁਣ ਚਲੋ ਕਿਉਂਕਿ ਨਾ ਤਾਂ ਰਾਣੀ ਜਿੰਦਾ ਰਹੀ ਹੈ ਨਾ ਮਹਾਰਾਜਾ ਦਲੀਪ ਸਿੰਘ ਰਹੇ ਆ, ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਚਲੋ ਜਿਹੜੀ ਇਮੀਡੀਏਟ ਜਿਵੇਂ ਬਾਂਬਾ ਜਾਂ ਉਹਨਾਂ ਦੀਆਂ ਅੱਗੋਂ ਪੁੱਤਰੀਆਂ, ਤੇ ਹੁਣ ਉਹ ਐਵੀਡੈਂਸ ਤਾਂ ਕੋਈ ਕਿਸੇ ਰੂਪ ਚ ਕਿਤੇ ਮਿਲਦਾ ਨੀ ਕਿ ਉਹ ਖੋਹਿਆ ਲੁੱਟਿਆ ਜਾਂ ਹੋਰ, ਇਹ ਤਾਂ ਚਲੋ ਕਿਆ ਸਰਾਂ ਹੀ ਨੇ। ਤੇ ਪਰ ਹੁਣ ਇਹਦੇ ਤੇ ਕਲੇਮ ਜਿਹੜੇ ਅੱਡ ਅੱਡ ਨੇ ਤੇ ਤਿੰਨ ਚਾਰ ਪਾਸੋਂ ਜਿਹੜੇ ਕਲੇਮ ਹੋ ਰਹੇ ਆ ਤੇ ਉਹ ਵੀ ਨਾਲ ਨਾਲ ਚੱਲ ਰਹੇ ਨੇ। ਤੇ ਪਰ ਜਿਹੜੀ ਹੁਣ ਅਚਾਨਕ ਗੱਲ ਇਹ ਹੈ ਕਿ ਜ਼ੋਰਾਨ ਮਮਦਾਨੀ ਨੇ ਜਿਹੜੀ ਇਹ ਗੱਲ ਕੀਤੀ, ਤੇ ਇਹਦੇ ਚ ਕੀ ਜਿਹੜਾ ਹੈਗਾ ਕੋਹਿਨੂਰ ਨਾਲ ਜਿਹੜੀ ਹੈ ਇੱਕ ਜਜ਼ਬਾਤੀ ਸਾਂਝ ਹੈ ਪੰਜਾਬੀਆਂ ਦੀ ਸਿੱਖਾਂ ਦੀ ਤੇ ਜਾਂ ਹੋਰ, ਇਸ ਕਰਕੇ ਇਹ ਵਾਰ ਵਾਰ ਜਿਹੜਾ ਹੈਗਾ ਇਹ ਜ਼ਿਕਰ ਦੇ ਵਿੱਚ ਵਾਰ ਵਾਰ ਆਉਂਦਾ, ਹਾਲਾਂਕਿ ਹੋਰ ਬੜੀਆਂ ਚੀਜ਼ਾਂ ਦੁਨੀਆਂ ਦੇ ਵਿੱਚ ਇੱਦਾਂ ਦੀਆਂ ਪਈਆਂ ਨੇ, ਇਦੋਂ ਵੀ ਵੱਧ ਪ੍ਰੈਸ਼ੀਅਸ ਪਈਆਂ ਨੇ, ਜਿਹਨਾਂ ਦੀ ਆਰਕਿਓਲੋਜੀਕਲ ਵੈਲਿਊ ਇਸ ਤੋਂ ਵੀ ਕਿਤੇ ਜ਼ਿਆਦਾ ਹੋਣੀਆਂ ਪਈਆਂ ਨੇ, ਪਰ ਉਹਨਾਂ ਦਾ ਕਦੇ ਏਦਾਂ ਜ਼ਿਕਰ ਨਹੀਂ ਆਉਂਦਾ, ਕਿਸੇ ਇਸ ਤਰੀਕੇ ਨਾਲ ਜ਼ਿਕਰ ਨਹੀਂ ਆਉਂਦਾ ਜਿਵੇਂ ਕੋਹਿਨੂਰ ਦਾ ਆਉਂਦਾ। ਜਦੋਂ ਜ਼ਿਆਉਲ ਹੱਕ ਜਦੋਂ ਸੀਗੇ ਸਦਰ ਸੀ ਪਾਕਿਸਤਾਨ ਦੇ, ਉਹਨਾਂ ਨੇ ਵੀ ਉਦੋਂ ਦਾਅਵਾ ਕੀਤਾ ਸੀ ਕਿ ਜਿਹੜਾ ਹੈਗਾ ਇਹ ਪਾਕਿਸਤਾਨ ਨੂੰ ਮਿਲਣਾ ਚਾਹੀਦਾ ਕਿਉਂਕਿ ਲਾਹੌਰ ਤੋਂ ਲਿਜਾਇਆ ਗਿਆ, ਲਾਹੌਰ
0: ਜੀ ਬਿਲਕੁਲ ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਚੱਲ ਰਹੀਆਂ ਨੇ ਇਸ ਟਾਈਮ ਦੇ ਉੱਤੇ ਕੋਹਿਨੂਰ ਦੇ ਬਾਰੇ ਚੱਲ ਰਹੀਆਂ ਨੇ, ਅਤੇ ਗੱਲਬਾਤ ਸਾਡੀ ਚੱਲ ਰਹੀ ਸੀ ਪ੍ਰੀਤਮ ਰੁਪਾਲ ਜੀ ਦੇ ਨਾਲ। ਸੋ ਇਸ ਵੇਲੇ ਸਾਡਾ ਲਿੰਕ ਥੋੜ੍ਹਾ ਜਿਹਾ ਸੰਪਰਕ ਥੋੜ੍ਹਾ ਜਿਹਾ ਟੁੱਟਿਆ, ਫਿਰ ਦੁਬਾਰਾ ਤੋਂ ਲਿੰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਸਰ, ਆਵਾਜ਼ ਸੁਣ ਰਹੀ ਤੁਹਾਨੂੰ?
1: ਹਾਂਜੀ ਹਾਂਜੀ ਬਿਲਕੁਲ, ਤੁਹਾਡੀ ਆਵਾਜ਼ ਆ ਰਹੀ ਹੈ। ਤੇ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਫੇਰ ਇਹ ਜਿਹੜਾ ਹੈਗਾ ਕੋਹਿਨੂਰ, ਇਸ ਕਰਕੇ ਜਿਹੜਾ ਹੈ ਇਹ ਚਰਚਾ ਚ ਆ ਗਿਆ ਕਿਉਂਕਿ ਜ਼ੋਹਰਾਨ ਮਮਦਾਨੀ ਨੇ ਇਹਦਾ ਜ਼ਿਕਰ ਕੀਤਾ। ਅੱਗੋਂ ਉਹਨਾਂ ਨੇ ਪ੍ਰਿੰਸ ਚਾਰਲਸ ਦੇ ਨਾਲ ਅੱਗੋਂ ਕੀ ਗੱਲ ਹੋਈ, ਕਿੰਨੀ ਹੋਈ, ਇਹ ਜਿਹੜਾ ਹੈਗਾ ਸੀ ਇਹਦੀ ਤਾਂ ਅਜੇ ਸਪਸ਼ਟ ਜਿਹੜਾ ਨਹੀਂ ਹੋ ਸਕਿਆ, ਤੇ ਕਿਉਂਕਿ ਜਿਹੜੀ ਇੱਕ ਬਰਤਾਨਵੀ ਹਕੂਮਤ ਸੀ ਜਦੋਂ ਜਾਂ ਜਦੋਂ ਉੱਥੇ ਕਰਾਊਨ ਸੀ, ਉੱਥੇ ਇਸ ਰੂਪ ਦੇ ਵਿੱਚ ਜਿਵੇਂ ਹੋਣ ਵਾਲੀ ਡੈਮੋਕ੍ਰੇਸੀ ਇਸ ਰੂਪ ਦੇ ਵਿੱਚ ਨਹੀਂ ਸੀ, ਜਿਹੜਾ ਸੀਗਾ ਹਾਊਸ ਆਫ ਲਾਰਡ ਦੀ ਜਿਹੜੀ ਸੀ ਉਹ ਜ਼ਿਆਦਾ ਚੱਲਦੀ ਸੀ। ਹੁਣ ਉਦੋਂ ਦੀਆਂ ਗੱਲਾਂ ਚੱਲਦੀਆਂ ਚੱਲਦੀਆਂ ਜਿਹੜਾ ਹੈਗਾ 47 ਬੀਤੇ ਨੂੰ ਵੀ ਜਿਹੜਾ ਹੈਗਾ ਲੰਬਾ ਸਮਾਂ ਆਪਾਂ ਦੇਖ ਰਹੇ ਹਾਂ ਕਿ ਹੁਣ ਹੋ ਗਿਆ ਲਗਭਗ 80 ਸਾਲ ਜਿਹੜੇ ਹੈਗਾ ਉਹ ਹੋ ਗਏ ਨੇ, ਤੇ ਹੁਣ ਜਿਹੜੇ ਜਿਸ ਤਰੀਕੇ ਦੇ ਹਾਲਾਤ ਜਿਹੜੇ ਉਹ ਬਦਲੇ ਨੇ, ਤੇ ਜਾਂ ਕਿਉਂਕਿ ਵਾਰ ਵਾਰ ਗੱਲ ਕੀਤੀ ਜਾਂਦੀ ਹੈ, ਜਦੋਂ ਹੁਣ ਵੀ ਉੱਥੋਂ ਕੋਈ ਜਦੋਂ ਪਿੱਛੇ ਕਵੀਨ ਐਲਜ਼ਾਬੈਥ ਇੱਥੇ ਆਏ ਸੀ ਤੇ ਉਦੋਂ ਵੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਗੱਲ ਛੇੜੀ ਗਈ ਸੀ, ਤੇ ਜਿੱਥੇ ਹੋਰ ਵੀ ਇਸ਼ੂ ਜਿਵੇਂ ਜਲਿਆਂਵਾਲੇ ਬਾਗ ਦਾ ਇਸ਼ੂ ਹੋਰ ਚੱਲੇ ਸੀ, ਪ੍ਰਿੰਸ ਚਾਰਲਸ ਵੀ ਜਦੋਂ ਇੱਥੇ ਆਏ ਸੀ ਉਦੋਂ ਵੀ ਜਿਹੜੀ ਇਹ ਗੱਲ ਚੱਲੀ ਸੀ, ਤੇ ਸੋ ਇਹ ਕੁਛ ਜਿਹੜੀਆਂ ਇਤਿਹਾਸ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੀ ਚਰਚਾ ਜਿਹੜੀ ਨਾਲ ਨਾਲ ਚੱਲਦੀ ਰਹਿੰਦੀ ਹੈ। ਤੇ ਪਰ ਇੱਕ ਜਿਹੜੀ ਗੱਲ ਹੈ ਉਹ ਖਾਸ ਕਰਕੇ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਸਾਡੀ ਕਿਤੇ ਜਜ਼ਬਾਤੀ ਸਾਂਝ ਹੈ ਉੱਥੇ ਫਿਰ ਜਿਹੜਾ ਹੈ ਇਸ ਗੱਲ ਨੂੰ ਲੈ ਕੇ ਉਹ ਵਾਰ ਵਾਰ ਉਹ ਇਹ ਚਰਚਾ ਚ ਸਾਡੇ ਸਾਡੀ ਹਿਸਟਰੀ ਦਾ ਹਿੱਸਾ ਤਾਂ ਚਲੋ ਕਈ ਗੱਲਾਂ ਹੁੰਦੀਆਂ ਹੀ ਨੇ, ਫਿਰ ਸਾਡੇ ਲਿਟਰੇਚਰ ਦਾ ਹਿੱਸਾ ਪੋਇਟਰੀ ਦਾ ਹਿੱਸਾ ਇਹ ਬਣਦੀਆਂ ਨੇ। ਇਸੇ ਕਰਕੇ ਜਿਹੜਾ ਹੈਗਾ ਉਹ ਕੋਹਿਨੂਰ ਜਿਹੜਾ ਹੀਰਾ ਉਹ ਹਮੇਸ਼ਾ ਹੀ ਜਿਹੜਾ ਹੈਗਾ ਚਰਚਾ ਚ ਰਹਿੰਦਾ ਕਿਸੇ ਨਾ ਕਿਸੇ ਬਹਾਨੇ।
0: ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਚਿਰ ਨਹੀਂ ਕੁਛ ਕਰਦੇ ਜਿੰਨਾ ਚਿਰ ਆਪਣਾ ਨਾ ਉਹਨਾਂ ਨੂੰ ਕੋਈ ਫਾਇਦਾ ਦਿਖਦਾ ਹੋਵੇ, ਤੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਗੱਲ ਛੇੜਨਾ ਜਿਹੜੇ ਨਿਊਯਾਰਕ ਦੇ ਮੇਅਰ ਨੇ ਜੋਹਰਾਨ ਮਮਦਾਨੀ ਇਹਨਾਂ ਦੇ ਵੱਲੋਂ ਗੱਲ ਛੇੜਨਾ, ਇਹਨਾਂ ਦਾ ਪਿੱਛੇ ਕੀ ਮਕਸਦ ਨਜ਼ਰ ਆਉਂਦਾ?
1: ਨਹੀਂ ਦੇਖੋ ਇੱਕ ਗੱਲ ਜਿਹੜਾ ਸਾਡਾ ਇਹਨਾਂ ਨੇ ਕਾਫੀ ਜਿਹੜੀ ਇਹਦੀ ਹੈਲਪ ਕੀਤੀ ਜਦੋਂ ਪਿੱਛੇ ਮੇਅਰ ਦੇ ਵਿੱਚ, ਖਾਸ ਕਰਕੇ ਜਿਹੜਾ ਸਿੱਖ ਡੈਸਪੋਰਾ ਹੈ ਨਿਊਯਾਰਕ ਦੇ ਵਿੱਚ, ਤੇ ਇੱਥੋਂ ਤੱਕ ਕਿ ਹੈਗੇ ਇੰਡੀਅਨਸ ਜਿਹੜੇ ਸੀ ਉਹਨਾਂ ਨੇ ਵੀ, ਤੇ ਹੁਣ ਜਿਹੜਾ ਕਿ ਉਹ ਹੋ ਸਕਦਾ ਵੀ ਇਹੀ ਗੱਲ ਹੋਵੇ ਪੋਲੀਟੀਕਲੀ, ਤੇ ਕਿਉਂਕਿ ਜਿੱਥੇ ਨਿਊਯਾਰਕ ਸਿਟੀ ਦਾ ਮੇਅਰ ਹੋਣਾ ਬਹੁਤ ਵੱਡੀ ਗੱਲ ਹੈ, ਤੇ ਨਾਲੇ ਉੱਥੇ ਜਿਹੜਾ ਮੇਅਰ ਹੈ ਉਹ ਸਾਡੇ ਵਾਂਗੂ ਇੰਡੀਆ ਵਾਂਗ ਤਾਂ ਹੈ ਨੀਗਾ, ਤੇ ਇੱਕ ਮਿਊਨਸਪਲ ਕਾਰਪੋਰੇਸ਼ਨ ਹੈ ਉਸ ਲੈਵਲ ਤੱਕ, ਕਿਉਂਕਿ ਉਹਦੇ ਕੋਲ ਪਾਵਰ ਜਿਹੜੀਆਂ ਨੇ ਉਹ ਬਹੁਤ ਨੇ ਸਿਟੀ ਨੂੰ ਲੈ ਕੇ ਹਰ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ, ਤੇ ਫਿਰ ਇਹ ਗੱਲ ਉਹਨਾਂ ਵੱਲੋਂ ਕੀਤੀ ਜਾਣੀ, ਫਿਰ ਇਹ ਗੱਲ ਪ੍ਰਿੰਸ ਚਾਰਲਸ ਦੇ ਸਾਹਮਣੇ, ਇੱਕ ਤਾਂ ਹੁੰਦਾ ਨਾ ਕਿ ਵੈਸੇ ਬਿਆਨ ਆ ਗਿਆ ਇਹ ਕਹਿਣਾ ਕਿ ਮੈਂ ਗੱਲ ਉਹਨਾਂ ਨਾਲ ਛੇੜੂੰਗਾ ਜਾਂ ਉਹਨਾਂ ਨੂੰ ਮੈਂ ਪਰਸੂ ਕਰੂੰਗਾ ਕਿ ਇਹ ਜਿਹੜਾ ਕੋਹਿਨੂਰ ਜਿਹੜਾ ਦਿੱਤਾ ਜਾਵੇ, ਇਹਦੇ ਪਿੱਛੇ ਇਹੀ ਜਿਹੜੀ ਗੱਲ ਮੈਨੂੰ ਲੱਗਦੀ ਹੈ ਕਿ ਉਹ ਇੱਕ ਪਰਸਨੈਲਿਟੀ ਦੇ ਤੌਰ ਤੇ ਇੱਕ ਸਰੀਰ ਦੇ ਤੌਰ ਤੇ ਜਿਹੜਾ ਸਾਡਾ ਇੰਡੀਅਨ ਡੈਸਪੋਰਾ ਹੈ ਖਾਸ ਕਰਕੇ ਸਿੱਖ ਭਾਈਚਾਰਾ ਹੈ ਉਹਦੇ ਚ ਜਿਹੜੀ ਉਹਨਾਂ ਦੀ ਭਲ ਬਣੀ ਰਹੇ ਤੇ ਵੀ ਉਹ ਉਹਨਾਂ ਦੀ ਗੱਲ ਕਰਦੇ ਹੈ।
0: ਬਿਲਕੁਲ, ਸੋ ਵਾਪਸ ਆਪਾਂ ਜੇ ਕੋਹਿਨੂਰ ਦੇ ਉੱਤੇ ਆਉਂਦੇ ਹਾਂ, ਤੇ ਤੁਸੀਂ ਵਿੱਚ ਜ਼ਿਕਰ ਕੀਤਾ ਤੇ ਲਗਾਤਾਰ ਇਹ ਚੀਜ਼ਾਂ ਚਰਚਾ 'ਚ ਵੀ ਰਹਿੰਦੀਆਂ ਨੇ ਕਿ ਇਹ ਮਨਹੂਸ ਮੰਨਿਆ ਜਾਂਦਾ ਵਾ, ਕਿਹੜੀਆਂ ਕਿਹੜੀਆਂ ਚੀਜ਼ਾਂ ਕਰਕੇ ਕੀ ਇਤਿਹਾਸਿਕ ਤੱਥ ਨਾਲ ਜੁੜੇ ਨੇ?
1: ਨਹੀਂ ਦੇਖੋ ਇੱਕ ਤਾਂ ਉਹ ਇਹ ਕਹਿੰਦੇ ਵੀ ਜਿਹਦੇ ਕੋਲ ਵੀ ਉਹ ਗਿਆ ਉਹਨਾਂ ਦਾ ਕੁਛ ਬਚਿਆ ਨਹੀਂ, ਤੇ ਉਹ ਇਹ ਤਾਂ ਦੇਖੋ ਹਿਸਟੋਰੀਕਲੀ ਤਾਂ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਇਹਨੂੰ ਆਪਾਂ ਕੋਈ ਉੱਦਾਂ ਜਿਹੜਾ ਹੈਗਾ ਜਿਵੇਂ ਆਪਾਂ ਇੱਕ ਸਾਇੰਟਿਫਿਕ ਟੈਂਪਰਾਮੈਂਟ ਕਹਿੰਦੇ ਹਾਂ ਜਾਂ ਵਿਗਿਆਨਿਕ ਦ੍ਰਿਸ਼ਟੀ ਤੋਂ ਤਾਂ ਆਪਾਂ ਕੋਈ ਇਸ ਗੱਲ ਨੂੰ ਸੱਚਾਈ ਨਹੀਂ ਮੰਨ ਸਕਦੇ, ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਕੇ ਜਿਹੜੀਆਂ ਡਾਇਨੈਸਟੀਜ਼ ਜਿਹੜੇ ਸੀ ਰਾਜ ਘਰਾਣੇ ਜਾਂ ਆਪਾਂ ਕਹਿ ਦਿਓ ਸਲਤਨਤਾਂ ਖਤਮ ਹੋ ਗਈਆਂ, ਤੇ ਹੁਣ ਇਹਦੇ ਲਈ ਇਹ ਕਿਹਾ ਜਾਂਦਾ ਮੁਗਲੀਆ ਸਮਾਰਟ ਜਿਹੜਾ ਹੈਗਾ ਉਹਨਾਂ ਦਾ ਵੀ ਕਿਹਾ ਜਾਂਦਾ, ਪਰ ਇਹ ਵੀ ਜੇ ਇੱਥੇ ਮੁਗਲ ਆਉਂਦੇ ਨੇ ਤੇ ਮੁਗਲ ਇੰਨਾ ਸਮਾਂ ਇੱਥੇ ਰਹਿੰਦੇ ਨੇ ਤੇ ਜਾਂ ਉਦੋਂ ਪਹਿਲਾਂ ਇੱਥੇ ਲੋਧੀ ਸੀ ਉਹ ਇੱਥੇ ਰਹਿੰਦੇ ਨੇ, ਤੇ ਉਹ ਤਾਂ ਇਹ ਕਿ ਕਿਉਂਕਿ ਇਤਿਹਾਸਕ ਤੌਰ ਤੇ ਵੈਸੇ ਵੀ ਸਾਰੇ ਕਿਤੇ ਆਪਾਂ ਦੇਖਦੇ ਹਾਂ ਜਿੱਥੇ ਕੋਹਿਨੂਰ ਹੀਰਾ ਨਹੀਂ ਸੀ ਉੱਥੇ ਵੀ ਆਪਾਂ ਦੇਖਦੇ ਹਾਂ, ਹੁਣ ਹਿਟਲਰ ਵੀ ਨਹੀਂ ਜਿਹੜਾ ਸੀ ਉਹ ਰਿਹਾ ਜਰਮਨੀ ਦੇ ਵਿੱਚ ਤੇ ਨੈਪੋਲੀਅਨ ਵੀ ਨਹੀਂ ਰਿਹਾ ਫਰਾਂਸ ਦੇ ਵਿੱਚ, ਉਹ ਤਾਂ ਨਾ ਉਹਨਾਂ ਦਾ ਕੋਈ ਅੱਗੋਂ ਰਿਹਾ, ਇਹ ਤਾਂ ਇੱਕ ਕੁਦਰਤੀ ਹੈ ਕਿ ਜਦੋਂ ਨਵੀਂ ਜਿਹੜੀ ਨਿਊ ਡੈਮੋਕ੍ਰੇਸੀ ਜਾਂ ਹੋਰ ਇੱਦਾਂ ਦੀਆਂ ਗੱਲਾਂ ਆਈਆਂ ਬਹੁਤ ਕੁਛ ਜਿਹੜਾ ਹੈ ਉਹ ਬਦਲ ਗਿਆ, ਤੇ ਹੁਣ ਜਦੋਂ ਆਪਾਂ ਇਹਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਜੋੜ ਕੇ ਦੇਖਦੇ ਹਾਂ ਤਾਂ ਫਿਰ ਇਹ ਕਹਿੰਦਾ, ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਚੰਗਾ ਖਾਸਾ ਜਿਹੜਾ 40 ਸਾਲ ਤਾਂ ਰਾਜ ਇੱਥੇ ਕੀਤਾ ਹੀ ਨਾ 39 ਸਾਲ, ਤੇ ਉਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਆਪਣੇ ਜਿਹੜੇ ਘਰ ਦੇ ਅੰਦਰ ਜਿਸ ਤਰ੍ਹਾਂ ਦੀਆਂ ਸਾਜਿਸ਼ਾਂ ਚੱਲੀਆਂ ਜਾਂ ਹੋਰ ਹੈ, ਉਹ ਜ਼ਰੂਰ ਨਹੀਂ ਕਿ ਉਹਦੇ ਲਈ ਕੋਹਿਨੂਰ ਹੀਰਾ ਜ਼ਿੰਮੇਵਾਰ ਹੋਵੇ, ਉਹਨਾਂ ਦਾ ਆਪਣਾ ਰਾਜ ਪ੍ਰਬੰਧ ਦੀ ਜਿਹੜੀ ਕਾਰਜ ਕੁਸ਼ਲਤਾ ਹੈ ਜਾਂ ਉਹਨਾਂ ਦੀ ਐਫੀਸ਼ੀਐਂਸੀ ਹੈ ਉਹ ਵੀ ਜ਼ਿੰਮੇਵਾਰ ਹੋ ਸਕਦੀ ਹੈ ਫਿਰ, ਜਾਂ ਦੂਜਿਆਂ ਤੇ ਇੰਨਾ ਡਿਪੈਂਡ ਕਰਨਾ ਖਾਸ ਕਰਕੇ ਡੋਗਰਿਆਂ ਦੇ ਉੱਪਰ, ਤੇ ਕਿਉਂਕਿ ਹਰ ਗੱਲ ਚ ਉਹਨਾਂ ਦਾ ਦਖਲ ਹੋਣਾ, ਹੋਰ ਉਹ ਗੱਲਾਂ ਵੀ ਜਿਹੜੀਆਂ ਨੇ ਹੋ ਸਕਦੀਆਂ ਨੇ, ਤੇ ਸੋ ਇਹ ਹੈ ਕਿ ਉਂਝ ਇਹਦੇ ਤਾਂ ਇਹ ਹੈਗਾ ਹੀ ਹੈ ਕਿ ਹਰ ਤਰੀਕੇ ਦੇ ਨਾਲ ਜਿਹੜਾ ਸੀ ਇਹਨੂੰ ਜਿੱਥੇ ਜਿੱਥੇ ਕਹਿੰਦੇ ਗਿਆ ਉਹਨਾਂ ਦਾ ਜਿਹੜਾ ਸੀ ਉਹ ਖਾਤਮਾ ਹੁੰਦਾ ਗਿਆ, ਇਸ ਕਰਕੇ ਇਹ ਕਿਹਾ ਜਾਂਦਾ। ਤੇ ਬਰਤਾਨੀਆ ਦਾ ਜਿਹੜਾ ਸੀ ਜਦੋਂ ਇਹ ਲੈ ਕੇ ਆਏ ਖਾਸ ਕਰਕੇ, ਤੇ ਜਦੋਂ ਇਹ ਤਾਜ ਦੇ ਵਿੱਚ ਜੜਿਆ ਗਿਆ ਮਹਾਰਾਣੀ ਦੇ, ਤੇ ਉਸ ਤੋਂ ਬਾਅਦ ਕਹਿੰਦੇ ਜਿਹੜਾ ਹੈਗਾ ਬਰਤਾਨਵੀ ਉਹਦਾ ਸਾਮਰਾਜ ਦਾ ਵੀ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਗਿਆ। ਤੇ ਹਾਲਾਂਕਿ ਚਲੋ ਉਹ ਤਾਂ ਜਦੋਂ ਉਹਨਾਂ ਨੇ ਇੰਡੀਆ ਆਜ਼ਾਦ ਕੀਤਾ 1947 ਦੇ ਵਿੱਚ, ਤੇ ਜਿਹੜਾ ਹੈਗਾ 1849 ਤੇ ਜਿਹੜਾ ਹੈਗਾ 47 ਦੇ ਵਿੱਚ ਜਿਹੜਾ ਇੱਕ ਸਪੈਨ ਹੈ ਉਹ ਆਪਾਂ ਦੇਖਦੇ ਹਾਂ ਵੀ ਲਗਭਗ 90 ਸਾਲ ਦਾ ਜਿਹੜਾ ਹੈਗਾ ਉਹ ਸਪੈਨ ਬਣਦਾ। ਤੇ ਉਹ ਹੁਣ ਉਹਦੇ ਵਿੱਚ ਜਿਹੜਾ ਹੈਗਾ ਜਦੋਂ ਉਹਨਾਂ ਨੇ ਹਾਸਲ ਕੀਤਾ ਸੀ ਤੇ ਇੰਡੀਆ 100 ਸਾਲ ਦੇ ਆਸ ਪਾਸ ਬਣਦਾ ਹੈ। ਤੇ ਇੰਡੀਆ ਨੂੰ ਜਦੋਂ ਕੀਤਾ ਤੇ ਉਦੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਉਹਨਾਂ ਦਾ ਕਹਿੰਦੇ ਹੋਰਨਾਂ ਥਾਵਾਂ ਤੋਂ ਵੀ ਜਿਹੜੀਆਂ ਉਹਨਾਂ ਦੀਆਂ ਕਲੋਨੀਜ਼ ਖਤਮ ਹੁੰਦੀਆਂ ਗਈਆਂ। ਤੇ ਸੋ ਇਸ ਤਰੀਕੇ ਨਾਲ ਜੋੜ ਕੇ ਕਈ ਵਾਰੀ ਇਹਨੂੰ ਦੇਖ ਲਿਆ ਜਾਂਦਾ, ਪਰ ਇਹ ਵੀ ਜੇ 100 ਸਾਲ ਦਾ ਇੰਡੀਆ ਦੇ ਵਿੱਚ ਉਦੋਂ ਬਾਅਦ ਤੱਕ ਵੀ ਬਰਤਾਨਵੀ ਹਕੂਮਤ ਰਹਿੰਦੀ ਆ ਤਾਂ ਉਹਨੂੰ ਇਹ ਨੀ ਮੰਨਿਆ ਜਾ ਸਕਦਾ ਕਿ ਜਿਹੜੀ ਲੋਸ ਕੋਈ ਜਾਂ ਹੋਰ ਹੈ ਉਹ ਕੋਹੇਨੂਰ ਕਰਕੇ ਹੋਇਆ। ਤੇ ਪਰ ਇਹ ਵੀ ਜਦੋਂ ਗੱਲ ਚੱਲ ਪੈਂਦੀ ਆ ਕੋਈ ਇਦਾਂ ਦਾ ਕੋਈ ਵਹਿਮ ਚੱਲ ਪੈਂਦਾ ਜਾਂ ਅੰਧ ਵਿਸ਼ਵਾਸ, ਫਿਰ ਉਹ ਅੱਗੇ ਤੱਕ ਚੱਲਦਾ ਰਹਿੰਦਾ।
0: ਤੁਸੀਂ ਅੰਧ ਵਿਸ਼ਵਾਸ ਨੂੰ ਲੈ ਕੇ ਜਦੋਂ ਹੁਣ ਆਪਾਂ ਪਿਛਲੇ ਸਮੇਂ 'ਚ ਵੇਖਿਆ ਕਿੰਗ ਚਾਰਲਸ ਤੀਜਾ ਜਦੋਂ ਤਾਜਪੋਸ਼ੀ ਹੋਈ ਤਾਂ ਕਈ ਲੋਕਾਂ ਨੇ ਉਦੋਂ ਵੀ ਇਹ ਚੀਜ਼ ਲਿਖੀ ਵੀ ਜਿਹੜੀ ਕੈਮਿਲਾ ਆ ਉਹਨੇ ਤਾਂ ਕਰਕੇ ਨਹੀਂ ਉਹ ਵਾਲਾ ਤਾਜ ਪਾਇਆ ਕਿਉਂਕਿ ਇਹ ਮਨਹੂਸ ਹੈ। ਕਿ ਗੋਰੇ ਵੀ ਇੱਦਾਂ ਦੀਆਂ ਚੀਜ਼ਾਂ ਮੰਨਦੇ ਹੋਣਗੇ ਜਾਂ ਐਵੇਂ ਬਸ ਕਰਤੀ ਗੱਲ?
1: ਨਹੀਂ ਨਹੀਂ ਇਹ ਜਿਹੜੀ ਇਹ ਗੱਲ ਤੁਹਾਡੀ ਠੀਕ ਹੈ, ਪਰ ਇਹ ਤਾਂ ਕਿਉਂਕਿ ਉਹਦਾ ਹੁਣ ਤਾਜ ਹੀ ਜਿਹੜਾ ਸੀ ਜਦੋਂ ਉਹ ਆਰਕਾਈਵ ਦਾ ਹਿੱਸਾ ਬਣ ਗਿਆ, ਤੇ ਜਾਂ ਹੁਣ ਉਹਦਾ ਪਾਉਣ ਜਾਂ ਨਾ ਪਾਉਣ ਦਾ ਤਾਂ ਕੋਈ ਇਹ ਮਤਲਬ ਨਹੀਂ ਜਿਹੜਾ ਉਹ ਰਹਿ ਜਾਂਦਾ। ਤੇ ਦੂਜਾ ਇਹ ਵੀ ਜਦੋਂ ਨਵੀਂ ਜਨਰੇਸ਼ਨ ਆ ਰਹੀ ਹੈ ਉਹ ਹਰ ਤਰੀਕੇ ਦੀ ਜਿਹੜੀ ਬਦਲ ਰਹੀ ਹੈ, ਕਿਉਂਕਿ ਹੁਣ ਤਾਂ ਉਹ ਉਵੇਂ ਦੀ ਟ੍ਰੈਡੀਸ਼ਨ ਹੁਣ ਉਹ ਇੰਗਲੈਂਡ ਦੇ ਵਿੱਚ ਵੀ ਨਹੀਂ ਰਹਿ ਗਈ, ਤੇ ਉਹ ਵੀ ਹੁਣ ਉਦਾਂ ਦੀ ਡਰੈਸ ਜਿਹੜਾ ਉਦਾਂ ਦੀਆਂ ਸਾਰੀਆਂ ਐਪਰਲਸ ਨੇ ਜਿਹੜੇ ਪਹਿਲਾਂ ਇਹ ਕਿੰਗ ਜਿਹੜੇ ਉੱਥੋਂ ਦੇ ਪਾਉਂਦੇ ਸੀ ਜਾਂ ਜਿਸ ਤਰੀਕੇ ਨਾਲ, ਹੁਣ ਉਹ ਵੀ ਨਹੀਂ ਹੁਣ ਪਾਉਂਦੇ। ਤੇ ਸੋ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ, ਹਾਂ ਉਦੋਂ ਇਹ ਜ਼ਰੂਰ ਖਬਰਾਂ ਖੁਬਰਾਂ ਬਹੁਤ ਲੱਗੀਆਂ ਜਦੋਂ ਕੈਮਲਾ ਨੇ ਵੀ ਮੈਂ ਨਹੀਂ ਤਾਜ ਨਹੀਂ ਲੈਣਾ, ਪਰ ਉਹਨੇ ਕਿਤੇ ਇਹ ਨਹੀਂ ਕਿਹਾ ਵੀ ਮੈਂ ਜਿਹੜਾ ਕੋਹੇਨੂਰ ਹੀਰਾ ਇਹਦੇ 'ਚ ਲੱਗਿਆ ਮੈਂ ਤਾਂ ਨਹੀਂ ਲੈਣਾ ਇਸ ਕਰਕੇ ਮੈਂ ਸਿਰ 'ਤੇ ਨਹੀਂ ਰੱਖਣਾ। ਤੇ ਸੋ ਇਹ ਜਿਹੜਾ ਇੱਦਾਂ ਦੀਆਂ ਗੱਲਾਂ ਫਿਰ ਇਹ ਨਾਲ ਨਾਲ ਇਹ ਚੱਲਦੀਆਂ ਰਹਿਣੀਆਂ ਹੁੰਦੀਆਂ
0: ਜੀ। ਸੋ ਇਹ ਜਿਹੜੇ ਵੱਖ ਵੱਖ ਸਮਿਆਂ ਦੇ ਉੱਤੇ ਕੋਸ਼ਿਸ਼ਾਂ ਜਾਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ, ਚਾਹੇ ਉਹ ਭਾਰਤ ਦੇ ਵਿੱਚ ਆਏ ਉਹਨਾਂ ਪਾਕਿਸਤਾਨ ਤੋਂ ਵੀ ਆਪਾਂ ਖਬਰਾਂ ਇੱਕ ਸਮੇਂ ਦੇ ਵਿੱਚ ਵੇਖੀਆਂ ਨੇ, ਕੋਈ ਚਾਂਸ ਹੈਗੇ ਆ ਲੱਗਦੇ ਆ? ਕੋਈ ਰੌਲਾ ਤਾਂ ਵਾਰ ਵਾਰ ਆਪਾਂ ਜ਼ਰੂਰ ਸੁਣ ਲੈਂਦੇ ਹਾਂ, ਪਰ ਕੀ ਲੱਗਦਾ ਕਿ ਇੱਦਾਂ ਦਾ ਕੋਈ ਆਉਣ ਵਾਲੇ ਦਿਨਾਂ 'ਚ ਕੁਛ ਹੋ ਸਕਦਾ ਵਾ ਕਿ ਉਹ ਵਾਕਈ ਕਹਿਣ ਵੀ ਚਲੋ ਲੈ ਲਓ?
1: ਨਹੀਂ ਦੇਖੋ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਮੋੜ ਦਿੱਤੀਆਂ ਗਈਆਂ ਨੇ, ਤੇ ਪਰ ਹੁਣ ਇਹਦੇ ਇੱਥੇ ਜਿਹੜੇ ਹੈਗੇ ਇਹਦੇ ਕਲੇਮ ਕਰਨ ਵਾਲੇ ਕਈ ਨੇ ਤਰ੍ਹਾਂ, ਇਸ ਕਰਕੇ ਵੀ ਹੋ ਸਕਦਾ ਕਿ ਇਹਦਾ ਅੱਗੋਂ ਫਿਰ ਇਹ ਚੱਕਰ ਪਵੇ ਉਹ ਇੰਡੀਆ ਦਾ ਹੈਗਾ ਹੱਕਦਾਰ ਹੈ ਕਿ ਪਾਕਿਸਤਾਨ ਹੱਕਦਾਰ ਹੈ। ਪਾਕਿਸਤਾਨ ਵਾਲੇ ਕਹਿੰਦੇ ਕਿਉਂਕਿ ਉਦੋਂ ਜਿਹੜਾ ਸੀ ਪੰਜਾਬ ਦੇ ਮਹਾਰਾਜ ਤੋਂ ਲਿਆ ਗਿਆ ਸੀ ਤੇ ਉਹ ਲਾਹੌਰ ਦਾ ਸੀਗਾ, ਤੇ ਇਸ ਕਰਕੇ ਲਾਹੌਰ ਤਾਂ ਸਾਡੇ ਕੋਲੇ ਹੈ, ਤੇ ਇਹ ਲਾਹੌਰ ਦੇ ਜਿਹੜੀ ਹੈਗੀ ਹੈ ਜੋ ਅਜਾਇਬ ਘਰ ਹੈ ਉਹਦਾ ਹਿੱਸਾ ਬਣਨਾ ਚਾਹੀਦਾ। ਤੇ ਇਹ ਗੱਲ ਉਹ ਕਲੇਮ ਕਰਦੇ, ਇੰਡੀਆ ਵਾਲੇ ਕਲੇਮ ਕਰਦੇ ਕਿ ਕਿਉਂਕਿ ਉਹ ਭਾਰਤੀ ਰਾਜਾ ਸੀਗਾ ਮਹਾਰਾਜਾ ਰਣਜੀਤ ਸਿੰਘ, ਤੇ ਇਸ ਕਰਕੇ ਇਹ ਸਾਡਾ ਹੱਕ ਬਣਦਾ। ਤੇ ਇਸ ਤਰ੍ਹਾਂ ਹੀ ਜਿਹੜਾ ਸਿੱਖ ਡਾਇਸਪੋਰਾ ਖਾਸ ਕਰਕੇ ਜਾਂ ਕੁਛ ਜਥੇਬੰਦੀਆਂ ਉਹ ਇਹ ਕਹਿੰਦੀਆਂ ਨੇ ਕਿ ਕਿਉਂਕਿ ਇਹ ਤਾਂ ਸਿੱਖਾਂ ਦਾ, ਸਿੱਖਾਂ ਦੀ ਜਿਹੜੀ ਸੰਸਥਾ ਹੈ ਉਹ SGPC ਹੈ ਜਾਂ ਅਕਾਲ ਤਖ਼ਤ ਸਾਹਿਬ ਹੈ, ਤੇ ਇਹ ਉੱਥੇ ਰਹਿਣਾ ਚਾਹੀਦਾ ਜਿਹੜਾ ਦਰਬਾਰ ਸਾਹਿਬ ਦਾ ਅਜਾਇਬ ਘਰ ਹੈ ਜਾਂ ਉੱਥੇ ਉਹਦਾ ਹਿੱਸਾ ਬਣਨਾ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਤੇ ਉਹ ਗੱਲਾਂ ਅੱਗੋਂ ਚੱਲਦੀਆਂ ਨੇ। ਤੇ ਹੁਣ ਕਿਉਂਕਿ ਬਕਾਇਦਾ ਇਹ ਤਾਂ ਪੋਲਿਸੀ ਨੇ ਜਿਹੜੇ ਆਰਕਾਈਵ ਨੂੰ ਲੈ ਕੇ ਜਿਹੜੀਆਂ ਇਹ ਪੁਰਾਤੱਤਵ ਚੀਜ਼ਾਂ ਨੇ, ਤੇ ਹਰੇਕ ਥਾਂ ਤੇ ਇਹਦੇ ਬਾਰੇ ਕਾਨੂੰਨ ਬਣੇ ਹੋਏ ਨੇ, ਨੀਤੀਆਂ ਬਣੀਆਂ ਹੋਈਆਂ ਨੇ, ਹੁਣ ਉਹ ਜਿਹੜੀਆਂ ਇੰਗਲੈਂਡ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਮੁਤਾਬਕ ਇਹਦਾ ਹੱਕਦਾਰ ਕੌਣ ਬਣਦਾ ਕਿਵੇਂ ਬਣਦਾ ਉਹ ਤਾਂ ਕੱਲ ਨੂੰ ਜੇ ਕੋਈ ਦੇਣ ਦੀ ਗੱਲ ਚੱਲਦੀ ਹੈ, ਕਿਉਂਕਿ ਅਜੇ ਤੱਕ ਤਾਂ ਕੋਈ ਗੱਲ ਆਈ ਨਹੀਂ, ਤੇ ਫਿਰ ਇਹ ਹੈ। ਤੇ ਬਾਕੀ ਇਹ ਕਿ ਉਂਝ ਜੇ ਦੇਖਿਆ ਜਾਵੇ ਤਾਂ ਕਈ ਚੀਜ਼ਾਂ ਨਾਲ ਇਹ ਜਜ਼ਬਾਤੀ ਸਾਂਝ ਹੁੰਦੀ ਹੈ, ਪਰ ਕਈ ਚੀਜ਼ਾਂ ਦੀ ਜਿਹੜੀ ਆਰਕਾਈਵਲ ਵੈਲਿਊ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਜਿਹੜੀ ਪੂਰਾ ਸਾਰੀ ਉਹਦੀ ਮਹੱਤਤਾ ਹੈ ਕੀਮਤ ਹੈ ਉਹਦੀ ਵੈਸੇ ਜਿਹੜੀ ਉਂਝ ਕਿਸੇ ਚੀਜ਼ ਦੀ ਕੀਮਤ ਉਹਦੇ ਨਾਲੋਂ ਕਿਤੇ ਵੱਧ ਹੁੰਦੀ ਹੈ। ਤੇ ਇਹ ਇਸ ਕਰਕੇ ਜ਼ਰੂਰ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਿਰ ਇਹ ਰਹਿੰਦਾ ਕਿ ਹਾਂ ਆਹ ਜਿਹੜਾ ਸੀ ਆਹ ਚੀਜ਼ ਇੱਥੇ ਆਹ ਸਾਡੇ ਰਾਜੇ ਪਾਉਂਦੇ ਸੀ, ਮਹਾਰਾਜੇ ਪਾਉਂਦੇ ਸੀ, ਆਹ ਮਹਾਰਾਜਾ ਰਣਜੀਤ ਸਿੰਘ ਡੋਲੇ ਤੇ ਬੰਨ ਕੇ ਰੱਖਦੇ ਸੀ, ਦਲੀਪ ਸਿੰਘ ਦੇ ਵੀ ਡੋਲੇ ਤੇ ਬੰਨਿਆ ਹੁੰਦਾ ਸੀ। ਇਹ ਜਿਹੜੀਆਂ ਫਿਰ ਨਾਲ ਗੱਲਾਂ ਅੱਗੇ ਫੇਰੇ ਤੁਰ ਪੈਂਦੀਆਂ ਕਿ ਅਸੀਂ ਇਹਨੂੰ ਦੇਖਣਾ। ਤੇ ਅਜੇ ਤੱਕ ਦੇਖੋ ਸਾਡੀਆਂ ਪੁਰਾਣੀਆਂ ਆਰਮਰੀ ਹੈ, ਹੋਰ ਹੈ, ਬੰਦੂਕਾਂ, ਤੋਪਾਂ, ਪੁਰਾਣੇ ਐਪਰਲਸ ਨੇ ਜਿਹੜੇ, ਉਹ ਅਜੇ ਤੱਕ ਸੰਭਾਲ ਕੇ ਰੱਖੇ ਹੋਏ ਨੇ। ਉਹ ਚੀਜ਼ਾਂ ਦੀ ਉਦਾਂ ਤਾਂ ਵੈਲਿਊ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਤਿਹਾਸ ਨਾਲ ਨਵੀਆਂ ਪੀੜ੍ਹੀਆਂ ਨੂੰ ਜੋੜਨ ਵਾਸਤੇ। ਤੇ ਅਜੇ ਤੱਕ ਜਿਹੜਾ ਤਖ਼ਤ ਦਾ ਜਿਹੜਾ ਰੈਪਲਿਕਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤਖ਼ਤ ਸੀਗਾ, ਤੇ ਉਹ ਵੀ ਹੁਣ ਰੱਖਿਆ ਹੋਇਆ ਅਜਾਇਬ ਘਰ ਦੇ ਵਿੱਚ। ਸੋ ਇਹ ਇਸ ਪੱਖੋਂ ਇਹਦੀ ਜਿਹੜੀ ਮਹੱਤਤਾ ਹੈਗੀ ਆ। ਅਦਰਵਾਈਜ਼ ਜਿਹੜਾ ਹੈ ਉਹ ਉਦੋਂ ਹੀ ਚਰਚਾ ਚ ਆਉਂਦਾ ਜਦੋਂ ਕੋਈ ਏਦਾਂ ਦੀ ਗੱਲ ਹੁੰਦੀ।
0: ਜੀ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਸ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਗੱਲਬਾਤ ਕੋਹਿਨੂਰ ਦੀ ਚੱਲ ਰਹੀ ਸੀ ਅਤੇ ਚਰਚਾ ਇਸ ਕਰਕੇ ਸ਼ੁਰੂ ਹੋਈ ਹੈ ਕਿਉਂਕਿ ਫਿਰ ਦੁਬਾਰਾ ਤੋਂ ਇੱਕ ਵਾਰੀ ਮੰਗ ਕੋਹਿਨੂਰ ਦੀ ਅਤੇ ਖਬਰਾਂ ਦਾ ਹਿੱਸਾ, ਕਿਉਂਕਿ ਜਿਹੜੇ ਮੇਅਰ ਨੇ ਨਿਊਯਾਰਕ ਦੇ, ਉਹਨਾਂ ਦੇ ਵੱਲੋਂ ਇਹ ਮੰਗ, ਇਹਨਾਂ ਦੇ ਵੱਲੋਂ ਇਹ ਬਿਆਨ ਆਇਆ ਸੀ ਕਿ ਉਹ ਮੰਗ ਕਰਨਗੇ ਕਿੰਗ ਚਾਰਲਸ ਦੇ ਕੋਲੋਂ ਕਿ ਇਹ ਭਾਰਤ ਨੂੰ ਵਾਪਸ ਦਿੱਤਾ ਜਾਵੇ। ਸੋ ਫਿਲਹਾਲ ਇਸ ਵਜ੍ਹਾ ਦੇ ਕਰਕੇ ਫਿਰ ਦੁਬਾਰਾ ਤੋਂ ਇਹ ਚਰਚਾ ਦਾ ਵਿਸ਼ਾ ਬਣਿਆ। ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਲੈਂਦੇ ਲੈਂਦੇ ਆਪਾਂ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਕੋਹਿਨੂਰ ਗਾਣਾ ਅੱਗੇ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਦੇ 4 ਸੂਬਿਆਂ ਦੇ ਵਿੱਚ ਵੋਟਾਂ ਹੋਈਆਂ, ਪੱਛਮ ਬੰਗਾਲ, ਤਮਿਲਨਾਡੂ, ਕੇਰਲ ਅਤੇ ਆਸਾਮ, ਅਤੇ ਪੰਜਵਾਂ ਪੁਡੂਚੇਰੀ ਜਿਹੜਾ ਕਿ ਯੂਨੀਅਨ ਟੈਰੇਟਰੀ ਹੈ, ਇੱਥੇ ਵੀ ਵੋਟਾਂ ਪਈਆਂ। 4 ਮਈ ਨੂੰ ਯਾਨੀ ਕਿ ਸੋਮਵਾਰ ਦੇ ਦਿਨ ਨਤੀਜੇ ਆਏ। ਜ਼ਿਆਦਾਤਰ ਨਤੀਜੇ ਹੈਰਾਨ ਕਰ ਦੇਣ ਵਾਲੇ ਸੀ। ਕਈ ਥਾਵਾਂ ਦੇ ਉੱਤੇ ਸੱਤਾ ਦੇ ਕਿਲੇ ਢਹਿ ਗਏ। ਪੱਛਮ ਬੰਗਾਲ, ਜਿੱਥੇ ਅੱਜ ਤੱਕ ਕਦੇ ਕਮਲ ਨਹੀਂ ਸੀ ਖਿੜਿਆ, ਉੱਥੇ ਭਾਜਪਾ ਪਹਿਲੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। 294 ਸੀਟਾਂ ਵਾਲੀ ਪੱਛਮ ਬੰਗਾਲ ਵਿਧਾਨ ਸਭਾ ਦੇ ਵਿੱਚ ਭਾਜਪਾ ਨੇ ਬਹੁਮਤ ਦਾ ਜਿਹੜਾ 148 ਸੀਟਾਂ ਦਾ ਅੰਕੜਾ ਕੱਲ੍ਹ ਦੇ ਦਿਨ ਤੱਕ ਪਾਰ ਕਰ ਲਿਆ ਸੀ। ਕੇਰਲ ਦੇ ਵਿੱਚ ਜਿਹੜੀ ਖੱਬੇ ਪੱਖੀ ਪਾਰਟੀ ਸੀ LDF, ਉਹਨਾਂ ਦੀ ਸਰਕਾਰ ਢਹਿ ਗਈ ਔਰ ਕਾਂਗਰਸ ਦੀ ਹਮਾਇਤ ਵਾਲੀ UDF ਇੱਥੇ ਸੱਤਾ ਦੇ ਵਿੱਚ ਆ ਗਈ ਹੈ। ਆਸਾਮ ਦੇ ਵਿੱਚ ਹਾਲਾਤ ਜਿਉਂ ਦੇ ਤਿਉਂ ਨੇ, ਭਾਜਪਾ ਪਹਿਲਾਂ ਵੀ ਸੀ, ਭਾਜਪਾ ਹੁਣ ਵੀ ਹੈ, ਪਰ ਐਤਕੀ ਵੱਡੇ ਬਹੁਮਤ ਦੇ ਨਾਲ ਆਈ ਹੈ। 126 ਸੀਟਾਂ ਵਾਲੀ ਆਸਾਮ ਵਿਧਾਨ ਸਭਾ 'ਚ 64 ਸੀਟਾਂ ਚਾਹੀਦੀਆਂ ਹੁੰਦੀਆਂ ਨੇ ਸਰਕਾਰ ਬਣਾਉਣ ਦੇ ਲਈ, ਪਰ 100 ਤੋਂ ਵਧੇਰੇ ਸੀਟਾਂ ਭਾਜਪਾ ਦੇ ਕੋਲ ਹੋਣਗੀਆਂ। ਪੁਡੂਚੇਰੀ ਦੇ ਵਿੱਚ NRC 30 ਸੀਟਾਂ ਵਾਲੀ ਇਸ ਵਿਧਾਨ ਸਭਾ 'ਚ 16 ਤੋਂ ਵਧੇਰੇ ਸੀਟਾਂ ਲੈ ਗਈ ਹੈ। ਗੱਲ ਤਮਿਲਨਾਡੂ ਦੀ ਅਸੀਂ ਨਹੀਂ ਕੀਤੀ। ਤਮਿਲਨਾਡੂ ਉਹ ਸੂਬਾ ਜਿੱਥੇ 234 ਸੀਟਾਂ ਸਰਕਾਰ ਬਣਾਉਣ ਦੇ ਲਈ 118 ਲੋੜੀਂਦੀਆਂ। 3 ਪਾਰਟੀਆਂ ਇਸ ਵਾਰ ਚੋਣ ਮੈਦਾਨ 'ਚ। ਆਮ ਤੌਰ ਦੇ ਉੱਤੇ ਤਮਿਲਨਾਡੂ 'ਚ ਹੁਣ ਤੋਂ ਪਹਿਲਾਂ ਜੇ ਅਸੀਂ ਗੱਲ ਕਰ ਰਹੇ ਹੁੰਦੇ ਤਾਂ ਹੁਣ ਤੱਕ ਤਮਿਲਨਾਡੂ ਦੇ ਸੂਬਾ ਬਣਨ ਤੋਂ ਲੈ ਕੇ ਵਿਧਾਨ ਸਭਾ ਬਣਨ ਤੋਂ ਲੈ ਕੇ ਹੁਣ ਤੱਕ DMK ਅਤੇ ADMK ਇਹੀ ਦੋ ਪਾਰਟੀਆਂ ਇੱਕ ਤਰੀਕੇ ਦੇ ਨਾਲ, ਇਹਨਾਂ ਦੇ ਵਿੱਚ ਹੋਰ ਛੋਟੀਆਂ ਮੋਟੀਆਂ ਪਾਰਟੀਆਂ ਰਲ ਜਾਂਦੀਆਂ ਸੀ, ਇਹਨਾਂ ਦੇ ਗੱਠਜੋੜ ਹੁੰਦੇ ਸੀ, ਪਰ ਇਹ ਦੋਵੇਂ ਗੱਠਜੋੜ ਜਿਹੜੇ ਨੇ ਐਤਕੀ ਪਿੱਛੇ ਰਹਿ ਗਏ ਨੇ। ਪਿਛਲੀ ਵਾਰ DMK ਦੀ ਸਰਕਾਰ ਸੀਗੀ। DMK ਐਤਕੀ ਬਹੁਤ ਵੱਡੇ ਨੁਕਸਾਨ ਦੇ ਵਿੱਚੋਂ ਗੁਜ਼ਰੀ ਹੈ, ਹਾਲਾਂਕਿ ADMK ਵੀ ਗੁਜ਼ਰੀ ਹੈ, ਪਰ ਇਹਦਾ ਫਾਇਦਾ ਕਿਹਨੂੰ ਪਹੁੰਚਿਆ? ਇਹਦਾ ਫਾਇਦਾ ਪਹੁੰਚਿਆ ਇੱਕ ਨਵੀਂ ਪਾਰਟੀ TVK। TVK ਪਾਰਟੀ ਜਿਹੜੀ ਆ ਉਹ ਥਲਪਥੀ ਵਿਜੇ, ਜਿਨ੍ਹਾਂ ਨੂੰ ਤੁਸੀਂ ਪੂਰਾ ਨਾਮ ਜੋਸਫ ਵਿਜੇ ਦੇ ਨਾਮ ਦੇ ਨਾਲ ਵੀ ਜਾਣਦੇ ਹੋਵੋਗੇ, ਸਾਊਥ ਦੀਆਂ ਫਿਲਮਾਂ, ਦੱਖਣ ਭਾਰਤੀ ਸਿਨੇਮਾ ਦੇ ਸੁਪਰ ਸਟਾਰ ਵਿਜੇ ਨੇ ਤਮਿਲਨਾਡੂ ਵਿਧਾਨ ਸਭਾ ਚੋਣਾਂ ਦੇ ਵਿੱਚ ਸਭ ਨੂੰ ਹੈਰਾਨ ਕਰਤਾ। ਫੈਨਸ ਤਾਂ ਉਹਨਾਂ ਨੂੰ ਥਲਪਥੀ ਦੇ ਨਾਮ ਦੇ ਨਾਲ ਹੀ ਜਾਣਦੇ ਨੇ, ਪਰ ਉਹਨਾਂ ਨੇ ਜਿਹੜੀ ਨਵੀਂ ਪਾਰਟੀ ਬਣਾਈ ਹੈ TVK, ਤਮਿਲਗਾ ਵੇਟਰੀ ਕੜਗਮ, ਕਿਹਾ ਜਾ ਰਿਹਾ ਹੈ ਕਿ ਪਿਛਲੇ 25-26 ਸਾਲਾਂ ਦੇ ਇਤਿਹਾਸ ਦੇ ਵਿੱਚ ਜਿੰਨੀਆਂ ਵੀ ਨਵੀਆਂ ਪਾਰਟੀਆਂ ਬਣੀਆਂ ਨੇ, ਆਮ ਆਦਮੀ ਪਾਰਟੀ ਤੋਂ ਲੈ ਕੇ TVK ਤੋਂ ਲੈ ਕੇ, ਤਾਂ ਇਸ ਤੋਂ ਪਹਿਲਾਂ ਵੀ ਹੋਰ ਵੀ ਬੜੀਆਂ ਸਾਰੀਆਂ ਪਾਰਟੀਆਂ ਬਣੀਆਂ ਨੇ, ਜਦੋਂ ਹੀ ਕੋਈ ਪਾਰਟੀ ਬਣ ਕੇ ਸੱਤਾ ਦੇ ਉੱਤੇ, ਸੱਤਾ 'ਤੇ ਤਾਂ ਬਹੁਤ ਦੂਰ ਦੀ ਗੱਲ ਹੈ, ਚੋਣਾਂ ਲੜਦੀ ਹੈ, ਅਤੇ ਉਹਨਾਂ ਚੋਣਾਂ ਦੇ ਵਿੱਚ ਕੋਈ ਪਾਰਟੀ ਨੇ ਹੁਣ ਤੱਕ ਸਭ ਤੋਂ ਵੱਡਾ ਬਹੁਮਤ ਹਾਸਲ ਕੀਤਾ। 35% ਤੋਂ ਜ਼ਿਆਦਾ ਵੋਟ ਸ਼ੇਅਰਿੰਗ ਜਿਹੜੀ ਹੈ ਤਮਿਲਨਾਡੂ ਸੂਬੇ ਦੇ ਵਿੱਚ, ਉਹ ਸਿਰਫ ਇੱਕ ਪਾਰਟੀ ਨੂੰ, ਔਰ ਇਹਨਾਂ ਦਾ ਕੋਈ ਸਮਝੌਤਾ ਵੀ ਨਹੀਂ ਹੈ ਕਿਸੇ ਹੋਰ ਛੋਟੀਆਂ ਮੋਟੀਆਂ ਪਾਰਟੀਆਂ ਦੇ ਨਾਲ। ਇਹ ਇਕੱਲੇ ਲੜੇ ਸੀ ਸਾਰੀਆਂ ਸੀਟਾਂ ਤੋਂ ਔਰ ਬਹੁਮਤ ਦੇ ਵੱਲ ਵੱਧ ਰਹੇ ਨੇ, ਅਤੇ ਮੁੱਖ ਮੰਤਰੀ MK ਸਟਾਲਿਨ ਦੀ DMK ਨੂੰ ਵੀ ਪਿੱਛੇ ਛੱਡ ਗਏ ਨੇ। ਡੇਟਾਨੈੱਟ ਦੇ ਮੁਤਾਬਕ ਰੁਝਾਨਾਂ 'ਚ TVK 100-110 ਸੀਟਾਂ ਦੇ ਅੱਗੇ ਸੀਗੀ, ਔਰ AI DMK 50-52 ਸੀਟਾਂ ਦੇ ਅੱਗੇ ਸੀ, ਅਤੇ DMK 73 ਸੀਟਾਂ ਤੋਂ। ਹੋ ਸਕਦਾ ਹੈ ਕਿ ਅੱਜ ਹਾਲਾਤ ਕੁਝ ਵੱਖਰੇ ਹੋ ਗਏ ਹੋਣ, ਪਰ ਅਸੀਂ ਤੁਹਾਨੂੰ ਇਹ ਕੱਲ੍ਹ ਤੱਕ ਦੀਆਂ ਜਿਹੜੀਆਂ ਆਖਰੀ ਰਿਪੋਰਟਾਂ ਨੇ ਉਹਨਾਂ ਦੇ ਆਧਾਰ ਦੇ ਉੱਤੇ ਇਹ ਰਿਪੋਰਟ ਅੱਜ ਦੀ ਦੇਣ ਲੱਗੇ। ਔਰ ਖੁਦ ਜਿਹੜੇ ਵਿਜੇ ਸੀ, ਥਲਪਤੀ ਵਿਜੇ, ਉਹ ਪੇਰੰਬਰੂ ਸੀਟ ਤੋਂ ਆਪਣਾ ਜਿਹੜੇ ਬਹੁਤ ਉਹਨਾਂ ਦੇ ਵਿਰੋਧੀ ਸੀਗੇ RD ਸ਼ੇਖਰ, ਉਹਨਾਂ ਤੋਂ ਕਾਫੀ ਅੱਗੇ ਲੀਡ ਲੈ ਕੇ ਚੱਲ ਰਹੇ ਸੀ। ਔਰ ਐਕਟਰ ਵਿਜੇ ਤਮਿਲਨਾਡੂ ਦੇ ਨਾਲ ਨਾਲ ਹਿੰਦੀ ਭਾਸ਼ੀ ਇਲਾਕਿਆਂ 'ਚ ਵੀ ਬੜੇ ਪਾਪੂਲਰ ਨੇ। ਪੰਜਾਬ 'ਚ ਬੈਠ ਕੇ ਵੀ ਤੁਸੀਂ ਇਹਨਾਂ ਦੀਆਂ ਫਿਲਮਾਂ ਦੇਖੀਆਂ ਹੋਣਗੀਆਂ। ਫਿਲਮਾਂ 'ਚ ਸਫਲਤਾ ਤੋਂ ਬਾਅਦ ਹੁਣ ਸਿਆਸਤ 'ਚ ਆਏ ਨੇ। ਪਿਛਲੇ ਸਾਲ ਸਪਤੰਬਰ ਮਹੀਨੇ ਦੇ ਵਿੱਚ ਵੀ ਉਹਨਾਂ ਦਾ ਨਾਂ ਸੁਰਖੀਆਂ 'ਚ ਆਇਆ ਸੀ, ਤੁਹਾਡੇ ਯਾਦ ਹੋਏਗਾ, ਖਬਰਾਂ 'ਚ ਵੀ ਅਸੀਂ ਦੱਸਿਆ ਸੀ ਕਿ ਤਮਿਲਨਾਡੂ ਦੇ ਕਰੂਰ ਦੇ ਵਿੱਚ ਉਹਨਾਂ ਦੀ ਪਾਰਟੀ ਤਮਿਲਗਾ ਵੈਟਰੀ ਕੜਗਮ, ਜਿਹੜੀ TVK ਨੇ ਇੱਕ ਰੈਲੀ ਕੱਢੀ ਸੀ, ਉਹ 'ਚ ਭਗਦੜ ਮੱਚ ਗਈ ਸੀ, 41 ਲੋਕਾਂ ਦੀ ਮੌਤ ਹੋ ਗਈ ਸੀ, ਅਤੇ ਵਿਜੇ ਬਹੁਤ ਜ਼ਿਆਦਾ ਇਹਦੇ ਤੋਂ ਬਾਅਦ, ਇਸ ਘਟਨਾ ਤੋਂ ਬਾਅਦ ਡੂੰਘੇ ਦੁੱਖ 'ਚ ਚਲੇ ਗਏ ਸੀ, ਸਦਮੇ 'ਚ ਚਲੇ ਗਏ ਸੀ। ਹਾਲਾਂਕਿ ਜੇਕਰ ਤੁਸੀਂ ਤਮਿਲਨਾਡੂ ਦੀ ਸਥਾਨਕ ਸਿਆਸਤ ਨੂੰ ਸਮਝਦੇ ਹੋ, ਲੋਕਲ ਪੋਲੀਟਿਕਸ ਨੂੰ ਸਮਝਦੇ ਹੋ, ਲੋਕਾਂ ਦੀ ਜਿਹੜੀ ਇੱਕ ਪਸੰਦ ਸੀ ਵਿਜੇ, ਉਹ ਸਿਰਫ ਇੱਕ ਪਸੰਦ ਨਹੀਂ ਸੀ ਬਲਕਿ ਇੱਕ ਵਿਕਲਪ ਦੇ ਤੌਰ 'ਤੇ ਵੀ ਦੇਖ ਰਹੇ ਸੀ। ਫਿਲਮਾਂ ਦੇ ਵਿੱਚ ਜਿਸ ਕਿਸਮ ਦੀ ਅਦਾਕਾਰੀ ਕਰਦੇ ਨੇ ਔਰ ਜਿੰਨੀ ਕਨਵਿਕਸ਼ਨ ਦੇ ਨਾਲ ਕਰਦੇ ਨੇ, ਉਨੀ ਹੀ ਕਨਵਿਕਸ਼ਨ ਦੇ ਨਾਲ ਮੰਨਿਆ ਜਾ ਰਿਹਾ ਹੈਗਾ ਕਿ ਉਹ ਸਿਆਸਤ ਦੇ ਵਿੱਚ ਆਪਣਾ ਲੋਹਾ ਜਮਾਣਗੇ। ਔਰ ਲੋਕਾਂ ਨੂੰ ਪੂਰੀ ਉਮੀਦ ਵੀ ਹੈ ਕਿ ਉਹ ਜਿਹੜੀ ਇੱਕ ਦੋ ਪਾਰਟੀਆਂ ਵਾਲਾ ਸਿਸਟਮ ਹੈਗਾ ਉਹਦੇ ਤੋਂ ਬਦਲ ਕੇ ਕੁਛ ਨਵਾਂ ਆ ਗਏ, ਔਰ ਨਵਾਂ ਜਿਹੜਾ ਉਹ ਵਿਜੇ ਹੀ ਦੇ ਸਕਦੇ ਨੇ, ਔਰ ਉਹਨਾਂ ਤੋਂ ਉਮੀਦ ਵੀ ਹੈ।
ਇਨਫੈਕਟ ਉਸ ਘਟਨਾ ਤੋਂ ਬਾਅਦ ਉਹ ਜਿਹੜੀ ਭਗਦੜ ਦੀ ਘਟਨਾ ਸੀ ਉਹ ਤੋਂ ਬਾਅਦ 20-20 ਲੱਖ ਰੁਪਏ ਅਤੇ ਜ਼ਖਮੀਆਂ ਦੇ ਲਈ 2-2 ਲੱਖ ਰੁਪਏ ਜਿਹੜੇ ਮ੍ਰਿਤਕ ਸੀ ਉਹਨਾਂ ਦੀ 20-20 ਲੱਖ ਰੁਪਏ ਉਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਨੇ ਦਿੱਤੇ ਸੀ। ਵਿਜੇ ਦੇ ਜਿਹੜਾ ਫਿਲਮੀ ਸਫ਼ਰ ਹੈ, ਫਿਲਮੀ ਸਫ਼ਰ ਤੋਂ ਹੁਣ ਸਿਆਸਤ ਦੇ ਵਿੱਚ ਆਉਣ ਤੱਕ ਦਾ ਸਫ਼ਰ, ਇਹ ਆਪਣੇ ਆਪ ਦੇ ਵਿੱਚ ਕਿਸੇ ਫਿਲਮ ਤੋਂ ਘੱਟ ਨਹੀਂ ਹੈ। ਆਓ ਕੋਸ਼ਿਸ਼ ਕਰਦੇ ਹਾਂ ਅਗਲੇ 5-10-15 ਮਿੰਟ ਜਿੰਨੀ ਦੇਰ ਦੀ ਵੀ ਇਹ ਰਿਪੋਰਟ ਹੋਏਗੀ, ਵਿਜੇ ਦੇ ਫਿਲਮੀ ਮਾਹੌਲ ਦੇ ਵਿੱਚ ਜਨਮ ਤੋਂ ਲੈ ਕੇ ਬਚਪਨ ਦੇ ਵਿੱਚ ਅਦਾਕਾਰੀ ਦੀ ਸ਼ੁਰੂਆਤ ਤੋਂ ਲੈ ਕੇ ਉਹਨਾਂ ਦੇ ਸੰਘਰਸ਼ ਸਟਾਰਡਮ ਹਾਸਲ ਕਰਨ ਤੱਕ ਅਤੇ ਸਿਆਸਤ ਦੇ ਵਿੱਚ ਉਤਰਨ ਤੱਕ ਔਰ ਫਿਰ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਕੀ ਆਈਡੀਓਲੋਜੀ ਲੈ ਕੇ ਚੱਲ ਰਹੇ ਨੇ, ਇਨਫੈਕਟ ਉਹਨਾਂ ਨੇ ਕਹਿਤਾ ਸੀਗਾ, ਜਿਵੇਂ ਕਹਿ ਕੇ ਐਲਾਨ ਕੀਤਾ ਸੀ ਕਿ ਮੇਰੀ ਲਾਸਟ ਫਿਲਮ ਹੈ ਅਤੇ ਹੁਣ ਇਸ ਤੋਂ ਬਾਅਦ ਮੈਂ ਕਦੇ ਫਿਲਮਾਂ ਕਰਨੀਆਂ ਨਹੀਂ। ਬੇਸ਼ੱਕ ਮੈਂ ਸਿਆਸਤ 'ਚ ਇਲੈਕਸ਼ਨਸ ਤੋਂ ਪਹਿਲਾਂ ਹੀ ਇਹ ਗੱਲ ਕਹਿਤੀ ਸੀ ਕਿ ਮੈਂ ਪਾਸ ਹੋਵਾਂ ਫੇਲ ਹੋਵਾਂ ਡਜ਼ਨਟ ਮੈਟਰ, ਪਰ ਮੈਂ ਹੁਣ ਫਿਲਮਾਂ ਨਹੀਂ ਕਰੂੰਗਾ। ਸੋ ਪੂਰੇ ਤਰੀਕੇ ਦੇ ਨਾਲ ਵਿਜੇ ਜਿਹੜੇ ਨੇ ਇਸ ਪਿੜ ਦੇ ਵਿੱਚ ਉਤਰ ਆਏ ਨੇ ਅਤੇ ਉਮੀਦ ਹੈ ਕਿ ਤਮਿਲਨਾਡੂ ਦੇ ਲਈ ਇੱਕ ਨਵੇਂ ਸੂਰਜ ਦਾ ਇਹ ਜਿਹੜਾ ਇੱਕ ਉਦੈ ਹੋਇਆ। ਆਓ ਅੱਜ ਦੀ ਇਸ ਰਿਪੋਰਟ ਦੇ ਵਿੱਚ ਅਦਾਕਾਰ ਵਿਜੇ ਦੇ ਨਾਲ ਜੁੜੀਆਂ ਹੋਈਆਂ ਕੁਛ ਜਾਣਕਾਰੀਆਂ, ਉਮੀਦ ਕਰਦੇ ਹਾਂ ਕਿ ਤੁਹਾਨੂੰ ਬਿਹਤਰ ਲੱਗਣਗੀਆਂ, ਪਸੰਦ ਆਉਣਗੀਆਂ। ਫੀਡਬੈਕ ਆਪਣੀ ਚੱਲਦੇ ਪ੍ਰੋਗਰਾਮ ਦੇ ਦਰਮਿਆਨ ਦੇ ਛੱਡਿਓ, ਜੇ ਪੋਡਕਾਸਟ 'ਤੇ ਸੁਣ ਰਹੇ ਹੋ ਤਾਂ ਲੇਟਰ ਆਉਂਦੇ ਛੱਡਿਓ 0472-6474 ਜਾਂ ਫਿਰ info@hanji.com.au ਜਾਂ ਫਿਰ facebook.com/hanjisydney facebook.com/radiohanji ਇਹਨਾਂ ਪਤਿਆਂ ਦੇ ਉੱਤੇ ਆਪਣੇ ਫੀਡਬੈਕ ਭੇਜਿਓ। ਸੁਣਦੇ ਹਾਂ ਇੱਕ ਗਾਣਾ ਅਤੇ ਫਿਰ ਗੱਲ ਕਰਦੇ ਹਾਂ ਅਦਾਕਾਰ ਵਿਜੇ ਦੀ।

ਤਾਂ ਤੁਸੀਂ ਸੁਣਿਆ ਹੋਣਾ, ਪਰ ਵਿਜੇ ਦਾ ਪੂਰਾ ਨਾਮ ਹੈ ਜੋਸੈਫ ਵਿਜੇ ਚੰਦਰ ਸ਼ੇਖਰ। ਜਨਮ 22 ਜੂਨ 1974 ਨੂੰ ਚੇਨਈ ਦੇ ਵਿੱਚ ਹੁੰਦਾ। ਥਲਪਤੀ ਉਹਨਾਂ ਨੂੰ ਕਿਉਂ ਕਿਹਾ ਜਾਂਦਾ? ਅਸਲ ਦੇ ਵਿੱਚ ਇਹ ਤਖੱਲਸ ਸਾਊਥ ਦੀਆਂ ਫਿਲਮਾਂ ਦੇ ਵਿੱਚ ਅਕਸਰ ਹਰ ਇੱਕ ਹੀਰੋ ਨੂੰ, ਜਿਹੜੇ ਸਕਸੈਸਫੁਲ ਹੋ ਜਾਂਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਇਸ ਕਿਸਮ ਦੇ ਵਿਸ਼ੇਸ਼ਣ ਦੇ ਨਾਲ ਸੱਦਿਆ ਜਾਂਦਾ। ਪਰ ਥਲਪਤੀ ਜਿਹੜਾ ਕਿ ਤਮਿਲ ਭਾਸ਼ਾ ਦਾ ਸ਼ਬਦ ਹੈ, ਇਸ ਦਾ ਮਤਲਬ ਹੁੰਦਾ ਹੈ ਕਮਾਂਡਰ, ਲੀਡਰ, ਲੋਕਾਂ ਦਾ ਨੇਤਾ, ਜਨ ਨੇਤਾ। ਇੱਕ ਐਕਟਰ ਤੋਂ ਇੱਕ ਪੋਲੀਟੀਸ਼ੀਅਨ ਬਣਨ ਤੱਕ, ਇੱਕ ਅਦਾਕਾਰ ਤੋਂ ਇੱਕ ਸਿਆਸਤਦਾਨ ਬਣਨ ਤੱਕ ਦੇ ਸਫ਼ਰ ਦੀ ਇਸ ਕਹਾਣੀ ਨੂੰ ਬੜੇ ਦਿਲਚਸਪ ਤਰੀਕੇ ਦੇ ਨਾਲ ਅਸੀਂ ਕੋਸ਼ਿਸ਼ ਵੀ ਕਰਾਂਗੇ, ਅਤੇ ਤੁਸੀਂ ਵੀ ਜਾਣੋ ਸੁਣੋ ਕੀ ਹੈ ਕਹਾਣੀ ਵਿਜੇ ਦੀ, ਜਾਂ ਥਲਪਤੀ ਵਿਜੇ ਦੀ। ਪਿਤਾ ਐੱਸ ਏ ਚੰਦਰ ਸ਼ੇਖਰ ਤਮਿਲ ਸਿਨੇਮਾ ਦੇ ਮੰਨੇ ਪਰਮੰਨੇ ਡਾਇਰੈਕਟਰ ਰਹੇ ਨੇ। ਮਾਂ ਸ਼ੋਭਾ ਇੱਕ ਗਾਇਕਾ ਸੀ। ਪੂਰਾ ਫਿਲਮੀ ਮਾਹੌਲ ਘਰ ਦੇ ਵਿੱਚ, ਔਰ ਇਸ ਫਿਲਮੀ ਮਾਹੌਲ ਦੇ ਵਿੱਚ ਵੱਡੇ ਹੋਏ ਵਿਜੇ ਨੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਅਦਾਕਾਰੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਵੇਟਰੀ ਫਿਲਮ ਦੇ ਵਿੱਚ ਇੱਕ ਚਾਈਲਡ ਆਰਟਿਸਟ ਦੇ ਤੌਰ 'ਤੇ ਕੰਮ ਕਰਨ ਦਾ ਮੌਕਾ ਦਿੱਤਾ। ਬਚਪਨ ਤੋਂ ਹੀ ਵਿਜੇ ਨੇ ਤੈਅ ਕਰ ਲਿਆ ਸੀ ਕਿ ਭਵਿੱਖ ਤਾਂ ਉਹਨਾਂ ਦਾ ਸਿਨੇਮਾ ਦੇ ਵਿੱਚ ਹੀ ਹੈ। ਕਾਲਜ 'ਚ ਵੀ ਉਹਨਾਂ ਨੇ ਵਿਜੂਅਲ ਮੀਡੀਆ ਦੀ ਪੜ੍ਹਾਈ ਕੀਤੀ, ਪਰ ਅਦਾਕਾਰੀ ਦਾ ਜਨੂੰਨ ਐਸਾ ਸੀ ਕਿ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ। ਬਾਅਦ ਦੇ ਵਿੱਚ ਉਹਨਾਂ ਦੀ ਮਾਂ ਸ਼ੋਭਾ ਨੇ ਇੱਕ ਸਕ੍ਰਿਪਟ ਲਿਖੀ ਅਤੇ ਪਿਤਾ ਐੱਸ ਏ ਚੰਦਰ ਸ਼ੇਖਰ ਨੇ ਉਸ ਦੇ ਉੱਤੇ ਫਿਲਮ ਬਣਾਈ, ਔਰ ਫਿਲਮ ਸੀ ਨਾਲੀਆ ਥਿਰੂ। 1992 ਦੇ ਵਿੱਚ ਵਿਜੇ ਦੀ ਐਕਟਿੰਗ ਡੈਬਿਊ ਫਿਲਮ ਇਹ ਕਹੀ ਜਾ ਸਕਦਾ। ਐਕਟਿੰਗ ਨਹੀਂ, ਐਕਟਿੰਗ ਤਾਂ ਪਹਿਲਾਂ ਹੀ ਕਰ ਚੁੱਕੇ ਸੀ ਡੈਬਿਊ, ਬਟ ਐਜ਼ ਅ ਹੀਰੋ ਡੈਬਿਊ ਸੀਗੀ ਉਹਨਾਂ ਦੀ, ਇਹ ਪਹਿਲੀ ਫਿਲਮ ਸੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ਦੇ ਉੱਤੇ ਉਨੀ ਸਫਲਤਾ ਨਹੀਂ ਹਾਸਲ ਕਰ ਸਕੀ, ਹਿੱਟ ਸਫਲ ਨਹੀਂ ਹੋਈ ਜਿੰਨੀ ਇਸ ਤੋਂ ਉਮੀਦ ਰੱਖੀ ਜਾ ਰਹੀ ਸੀ, ਪਰ ਵਿਜੇ ਦੇ ਕਰੀਅਰ ਦੀ ਨੀਂਹ ਤਾਂ ਰੱਖ ਦਿੱਤੀ ਸੀ। ਸ਼ੁਰੂਆਤ ਲੱਗਣੀ ਮੁਸ਼ਕਿਲ ਹੁੰਦੀ ਹੈ। ਵਿਜੇ ਦੇ ਸ਼ੁਰੂਆਤੀ ਕਰੀਅਰ ਦੀ ਪਛਾਣ ਫਾਰਮੂਲਾ ਫਿਲਮਾਂ, ਜਿਹੜੀਆਂ ਟਿਪੀਕਲ 90s ਦੇ ਦੌਰ ਦੇ ਵਿੱਚ ਫਿਲਮਾਂ ਜਿੱਦਾਂ ਦੀਆਂ ਆਉਂਦੀਆਂ ਸੀ, ਪੂਰਾ ਪੂਰਾ ਐਕਸ਼ਨ ਅਤੇ ਰੋਮਾਂਸ ਦੇ ਨਾਲ ਭਰੀਆਂ ਹੋਈਆਂ, ਗਾਣਿਆਂ ਦੇ ਨਾਲ ਭਰੀਆਂ ਹੋਈਆਂ, ਔਰ ਹੌਲੀ ਹੌਲੀ ਉਹਨਾਂ ਨੇ ਇਹ ਆਪਣੀ ਛਵੀ ਬਦਲਣੀ ਸ਼ੁਰੂ ਕੀਤੀ ਜਿਵੇਂ ਜਿਵੇਂ ਉਹ ਫਿਲਮਾਂ ਦੇ ਵਿੱਚ ਐਸਟੈਬਲਿਸ਼ ਹੁੰਦੇ ਗਏ। ਕਾਮੇਡੀ, ਫਿਰ ਉਸ ਤੋਂ ਬਾਅਦ ਐਕਸ਼ਨ, ਫਿਰ ਸਮਾਜਿਕ ਵਿਸ਼ਿਆਂ ਵਾਲੀਆਂ ਉਹਨਾਂ ਨੇ ਫਿਲਮਾਂ ਚੁਣਨੀਆਂ ਸ਼ੁਰੂ ਕੀਤੀਆਂ, ਔਰ ਉਹਨਾਂ ਦੇ ਵਿੱਚ ਹੀ ਆਪਣੀ ਵੱਖਰੀ ਪਛਾਣ ਬਣਾਈ, ਔਰ ਇੱਥੋਂ ਹੀ ਹੌਲੀ ਹੌਲੀ ਸਧਾਰਨ ਹੀਰੋ ਤੋਂ ਉਹਨਾਂ ਨੂੰ ਤਖੱਲਸ ਮਿਲਿਆ ਥਲਪਤੀ, ਯਾਨੀ ਸੈਨਾਪਤੀ। ਗਿੱਲੀ ਵਰਗੀ ਸੁਪਰ ਹਿੱਟ ਫਿਲਮ ਨੇ ਉਹਨਾਂ ਨੂੰ ਮਾਸ ਹੀਰੋ, ਮਾਸ ਹੀਰੋ ਆਮ ਤੌਰ ਦੇ ਉੱਤੇ ਸਾਊਥ ਫਿਲਮਾਂ ਦੇ ਵਿੱਚ ਕਿਹਾ ਜਾਂਦਾ ਜਿਹੜਾ ਆਮ ਲੋਕਾਂ ਦਾ ਹੀਰੋ ਹੁੰਦਾ, ਜਨਤਾ ਦਾ ਹੀਰੋ ਹੁੰਦਾ। ਸਾਊਥ ਇੰਡੀਆ ਦੇ ਵਿੱਚ ਸਿਨੇਮਾ ਦਾ ਇੱਕ ਆਪਣਾ ਕਰੇਜ਼ ਹੈ, ਇਸ ਚੀਜ਼ ਨੂੰ ਸਮਝਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਅੱਗੇ ਵੀ ਬਹੁਤ ਸਾਰੇ ਪੋਡਕਾਸਟ ਦੇ ਵਿੱਚ ਇਹ ਤੁਹਾਡੇ ਤੱਕ ਜਾਣਕਾਰੀਆਂ ਦਿੱਤੀਆਂ ਨੇ। ਤਮਿਲਨਾਡੂ, ਆਂਧਰਾ ਪ੍ਰਦੇਸ਼, ਇਹ ਉਹ ਸੂਬੇ ਨੇ ਜਿੱਥੇ ਸਿਨੇਮਾ ਇੱਕ ਸ਼ਿੱਦਤ ਦੀ ਤਰ੍ਹਾਂ ਲਿਆ ਜਾਂਦਾ ਹੈ, ਔਰ ਲੋਕਾਂ ਨੂੰ ਪਸੰਦ ਬਹੁਤ ਹੈ, ਸਿਨੇਮਾ ਦੇਖਣ ਦੇ ਸ਼ੌਕੀਨ ਬਹੁਤ ਨੇ। ਸਿੰਗਲ ਸਕਰੀਨ ਸਿਨੇਮਾਜ਼ ਹਾਲੇ ਵੀ ਉੱਥੇ ਨੇ, ਬੇਸ਼ੱਕ ਪੰਜਾਬ, ਹਰਿਆਣਾ, ਦਿੱਲੀ ਦੇ ਵਿੱਚ ਸਾਡੇ ਲਈ ਸਿੰਗਲ ਸਕਰੀਨ ਸਿਨੇਮਾ ਇੱਕ ਇਤਿਹਾਸ ਬਣ ਕੇ ਰਹਿ ਗਏ ਹੋਣ, ਪਰ ਸਾਊਥ ਦੇ ਬਹੁਤ ਸਾਰੀਆਂ ਸਟੇਟਸ ਦੇ ਵਿੱਚ ਲੋਕ ਫਿਲਮਾਂ ਦੇਖਣੀਆਂ, ਔਰ ਬੜੀਆਂ ਕਿਫਾਇਤੀ ਰੇਟ ਦੇ ਉੱਤੇ ਫਿਲਮਾਂ ਦੇਖਣੀਆਂ ਹਾਲੇ ਵੀ ਪਸੰਦ ਕਰਦੇ ਨੇ। ਸੋ ਗਿੱਲੀ ਨੇ ਇੱਕ ਸ਼ੁਰੂਆਤ ਦਿੱਤੀ ਸੁਪਰ ਹਿੱਟ ਫਿਲਮਾਂ ਦੇ ਨਾਲ, ਉਹਨਾਂ ਨੂੰ ਛੋਟੇ ਬੱਚੇ ਉਹਨਾਂ ਦੇ ਪ੍ਰਸ਼ੰਸਕ ਬਣ ਗਏ। ਜਦੋਂ ਘਰਾਂ ਦੇ ਵਿੱਚ ਛੋਟੇ ਛੋਟੇ ਬੱਚੇ ਕਿਸੇ ਹੀਰੋ ਨੂੰ ਆਪਣਾ ਹੀਰੋ ਮੰਨਣ ਲੱਗ ਪੈਣ, ਬਚਪਨ ਦੇ ਵਿੱਚ ਤੁਹਾਡਾ ਯਾਦ ਹੋਣਾ ਹੈ ਕਿ ਗਲੀਆਂ ਸੜਕਾਂ ਦੇ ਉੱਤੇ ਅਸੀਂ ਕਦੇ ਧਰਮਿੰਦਰ ਨੂੰ, ਫਿਰ ਸਨੀ ਦਿਓਲ ਨੂੰ, ਕਦੇ ਅਮਿਤਾਭ ਬੱਚਨ ਨੂੰ, ਕਦੇ ਅਕਸ਼ੇ ਕੁਮਾਰ ਨੂੰ ਆਪਣਾ ਹੀਰੋ ਮੰਨਿਆ। ਇਸੇ ਤਰ੍ਹਾਂ ਦੇ ਨਾਲ ਇਸੇ ਕੜੀ ਦੇ ਵਿੱਚ ਉਹਨਾਂ ਦੀ ਇੱਕ ਫਿਲਮ ਆਈ ਕਥੀ। ਇਸ ਫਿਲਮ ਨੇ ਉਹਨਾਂ ਦੀ ਅਦਾਕਾਰੀ ਨੂੰ ਇੱਕ ਤਰੀਕੇ ਦੇ ਨਾਲ ਪੋਲੀਟੀਕਲ ਮੈਸੇਜ ਦੇ ਨਾਲ ਜੋੜਤਾ, ਇੱਕ ਪੋਲੀਟੀਕਲ ਮੈਸੇਜ, ਇੱਕ ਸੋਸ਼ਲ ਮੈਸੇਜ। ਫਿਰ ਉਸ ਤੋਂ ਬਾਅਦ ਤਾਂ ਜਿੰਨੀਆਂ ਫਿਲਮਾਂ ਆਈਆਂ ਉਹ ਤਾਂ ਸ਼ਾਇਦ ਤੁਸੀਂ ਵੀ ਬੜੀ ਵਾਰ ਦੇਖੀਆਂ ਹੋਣੀਆਂ, ਥੇਰੀ, ਮਸਲ, ਬਿਗਿਲ, ਇਹ ਸਾਰੀਆਂ ਫਿਲਮਾਂ ਨੇ ਬਾਕਸ ਆਫਿਸ ਦੇ ਉੱਤੇ ਰਿਕਾਰਡ ਬਣਾਏ ਇੱਕ ਤੋਂ ਬਾਅਦ ਇੱਕ, ਔਰ ਅਦਾਕਾਰੀ ਦੇ ਨਾਲ ਨਾਲ ਵਿਜੇ ਨੂੰ ਇੱਕ ਬਿਹਤਰੀਨ ਡਾਂਸਰ ਦੇ ਤੌਰ 'ਤੇ ਵੀ ਅਸੀਂ ਜਾਣਦੇ ਹਾਂ। ਬੜੇ ਸਾਰੇ ਗਾਣੇ ਆ ਪਿੱਛੇ ਜੇ, ਜਿੰਨੇ ਵੀ ਗਾਣੇ ਤੁਸੀਂ ਸੁਣੇ ਇਹਨਾਂ ਦੇ ਵਿੱਚ ਉਹਨਾਂ ਦੀ ਅਦਾਕਾਰੀ ਔਰ ਉਹਨਾਂ ਦੀ ਡਾਂਸਿੰਗ ਸਕਿੱਲਸ ਦੇ ਤੁਸੀਂ ਮੁਰੀਦ ਹੋਈ ਹੋਵੋਗੇ। ਨਿੱਜੀ ਜ਼ਿੰਦਗੀ ਦੇ ਬਾਰੇ ਜੇ ਮੈਂ ਥੋੜ੍ਹੀ ਜਿਹੀ ਗੱਲ ਕਰਾਂ, ਤਾਂ ਵਿਜੇ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਅਹਿਮ ਮੋੜ ਉਸ ਵੇਲੇ ਆਇਆ ਸੀ ਜਦੋਂ ਉਹ ਲੰਡਨ ਦੇ ਵਿੱਚ ਵੱਡੇ ਹੋਏ ਸੰਗੀਤਾ ਉਹਨਾਂ ਦੀ ਫਿਲਮਾਂ ਨੂੰ ਦੇਖ ਕੇ ਉਹਨਾਂ ਦੇ ਫੈਨ ਬਣੇ। ਹੌਲੀ ਹੌਲੀ ਦੋਵਾਂ ਦੇ ਵਿੱਚ ਦੋਸਤੀ ਹੋਈ ਅਤੇ ਫਿਰ ਇਹਨਾਂ ਦੇ ਵਿੱਚ ਇਹ ਰਿਸ਼ਤਾ ਵਧਿਆ। ਸੰਗੀਤਾ ਦੇ ਨਾਲ ਵਿਜੇ ਨੇ ਵਿਆਹ ਕਰਵਾਇਆ 1999 25 ਅਗਸਤ ਦਾ ਦਿਨ ਸੀ। ਪਰਿਵਾਰਕ ਸਹਿਮਤੀ ਦੇ ਨਾਲ ਹੋਇਆ, ਇੱਕ ਤਰ੍ਹਾਂ ਦੇ ਨਾਲ ਲਵ ਕਮ ਅਰੇਂਜ ਮੈਰਿਜ ਜਿਹਨੂੰ ਕਿਹਾ ਜਾਂਦਾ। ਅਤੇ ਵਿਆਹ ਤੋਂ ਬਾਅਦ ਸੰਗੀਤਾ ਨੇ ਉਹਨਾਂ ਦੇ
ਕੋਸਟਿਊਮ ਡਿਜ਼ਾਈਨ ਕਰਨੇ ਸ਼ੁਰੂ ਕਰਤੇ। ਅੱਜ ਵੀ ਵਿਜੇ ਉਹੀ ਕੱਪੜੇ ਪਹਿਨਦੇ ਨੇ ਜੋ ਉਹਨਾਂ ਦੀ ਪਤਨੀ 'ਚ ਹੁੰਦੀ ਹੈ। ਸੋ ਇੱਕ ਪਤਨੀ ਵਰਤਾ ਪਤੀ ਹੈਗੇ ਨੇ। ਜ਼ਾਹਰ ਜੀ ਗੱਲ ਹੈ ਕਿ ਭਾਰਤੀ ਸਿਆਸਤ ਦੇ ਵਿੱਚ ਖਾਸ ਤੌਰ ਦੇ ਉੱਤੇ ਪਤਨੀ ਵਰਤਾ ਪਤੀਆਂ ਦੀ ਬਹੁਤ ਜ਼ਿਆਦਾ ਲੋੜ ਹੈ, ਪਤਨੀਆਂ ਤੋਂ ਸੱਖਣੇ ਪਤੀਆਂ ਦੀ ਨਹੀਂ। ਖੈਰ, ਮਾਮਲਾ ਅੱਗੇ ਵਧਦਾ ਗਿਆ। ਫਰਵਰੀ 2024 'ਚ ਵਿਜੇ ਨੇ ਸਿਆਸਤ ਦੇ ਵਿੱਚ ਅਧਿਕਾਰਕ ਤੌਰ 'ਤੇ ਕਦਮ ਰੱਖਿਆ ਅਤੇ ਆਪਣੀ ਪਾਰਟੀ ਤਮਿਲਗਾ ਵੇਟੜੀ ਕਰਗਮ, ਮੈਂ ਸ਼ਾਇਦ ਪ੍ਰੋਨੰਸੀਏਸ਼ਨ 'ਚ ਗਲਤ ਕਹਿ ਰਿਹਾ ਹੋਵਾਂ, TVK ਤਮਿਲਗਾ ਵੇਤੜੀ ਕੜਗਮ, ਇਹ ਪਾਰਟੀ ਦਾ ਐਲਾਨ ਉਹਨਾਂ ਨੇ ਕੀਤਾ। ਸਪਸ਼ਟ ਕੀਤਾ ਉਹਨਾਂ ਨੇ ਕਿ ਜਿਹੜੀਆਂ ਉਸ ਸਾਲ ਦੇ ਵਿੱਚ 2024 ਦੇ ਵਿੱਚ ਫਰਵਰੀ 'ਚ ਇਹਨਾਂ ਨੇ ਪਾਰਟੀ ਬਣਾਈ ਸੀ, ਲੋਕ ਸਭਾ ਦੀਆਂ ਚੋਣਾਂ ਉਸ ਤੋਂ ਬਾਅਦ ਸੀਗੀਆਂ, ਅਤੇ ਉਹ ਕਹਿੰਦੇ ਸੀਗੇ ਕਿ ਲੋਕ ਸਭਾ ਦੀ ਚੋਣ ਨਹੀਂ ਉਹ ਲੜਨੀ ਚਾਹੁੰਦੇ ਅਤੇ ਨਾ ਹੀ ਕਿਸੇ ਪਾਰਟੀ ਦੀ ਹਮਾਇਤ ਕਰਨੀ ਚਾਹੁੰਦੇ ਨੇ, ਕਿਉਂਕਿ ਉਹਨਾਂ ਦਾ ਟਾਰਗੇਟ ਸਿਰਫ ਤਮਿਲਨਾਡੂ ਦੀ ਸਿਆਸਤ ਦੇ ਵਿੱਚ ਸੁਧਾਰ ਲਿਆਉਣਾ। ਉਹਨਾਂ ਦਾ ਧਿਆਨ 2026 'ਚ ਜਿਹੜੀਆਂ ਉਸ ਵਕਤ, ਇਹ 2 ਸਾਲ ਪਹਿਲਾਂ ਦੀ ਗੱਲ ਹੈ ਕਿ 2026 'ਚ ਜਿਹੜੀਆਂ ਚੋਣਾਂ ਹੋਣਗੀਆਂ, ਵਿਧਾਨ ਸਭਾ ਚੋਣਾਂ, ਉਹਨਾਂ ਦੇ ਵਿੱਚ ਹੀ ਅਸੀਂ ਆਵਾਂਗੇ, ਉਦੋਂ ਤੱਕ ਅਸੀਂ ਤਿਆਰੀ ਕਰ ਰਹੇ ਹਾਂ। ਔਰ ਇਹ ਐਲਾਨ ਕਰਦੇ ਹੀ ਉਹਨਾਂ ਨੇ ਕਹਿਤਾ ਕਿ ਨਾਓ ਦੈਟਸ ਇਟ, ਦਿਸ ਇਜ਼ ਮਾਈ ਲਾਸਟ ਮੂਵੀ, ਆਖਰੀ ਫਿਲਮ ਹੈਗੀ ਹੈ। ਉਹਦੇ ਬਾਰੇ ਅੱਗੇ ਚੱਲ ਕੇ ਤੁਹਾਨੂੰ ਦੱਸਦਾ ਮੈਂ ਕਿਹੜੀ ਫਿਲਮ ਸੀ। TVK ਨੇ ਆਪਣੀ ਪਹਿਲੀ ਰੈਲੀ 27 ਅਕਤੂਬਰ 2024 ਨੂੰ ਕੀਤੀ ਤਮਿਲਨਾਡੂ ਦੇ ਵਿਲੂਪਰਮ ਜ਼ਿਲ੍ਹੇ ਦੇ ਵਿਕਰਵਿੰਡੀ ਦੇ ਵਿੱਚ। ਉੱਥੇ ਕੋਈ ਭੀੜ ਪਈ ਔਰ ਉਸ ਭੀੜ ਨੇ, ਉਸ ਜਨ ਸੈਲਾਬ ਨੇ ਸ਼ਾਇਦ ਇੱਕ ਬਿਗੁਲ ਬਜਾਤਾ ਸੀ, ਇੱਕ ਸੁਨੇਹਾ ਦੇਤਾ ਸੀ ਕਿ ਥਲਪਤੀ ਜਿਹੜਾ ਉਹ ਆ ਗਿਆ, ਉਹਨਾਂ ਦਾ ਸੈਨਾਪਤੀ ਆ ਗਿਆ। ਮੰਚ ਤੋਂ ਵਿਜੇ ਨੇ ਲੋਕਾਂ ਨੂੰ ਵੰਡਣ ਵਾਲੀਆਂ ਜਿਹੜੀਆਂ ਪਾਰਟੀਆਂ ਨੇ, ਜਿਹੜੀ ਵੰਡਣ ਵਾਲੀ ਸਿਆਸਤ ਹੈ, ਜਿਹੜੀ ਫੁੱਟ ਪਾਉਣ ਵਾਲੀ ਸਿਆਸਤ ਹੈ, ਕਲੀਅਰ ਮੈਸੇਜ ਦੇਤਾ ਕਿ ਇਹ ਤਾਕਤਾਂ ਤੋਂ ਉਹ ਜਿੰਨੀਆਂ ਵੀ ਇਹੋ ਜਿਹੀਆਂ ਪਾਰਟੀਆਂ ਹੋਣਗੀਆਂ ਉਹ ਸਾਰੀਆਂ ਪਾਰਟੀਆਂ ਉਹਨਾਂ ਦੀਆਂ ਵਿਰੋਧੀ ਹੋਣਗੀਆਂ। ਸੋ ਜੇ ਇਹੋ ਜਿਹੀਆਂ ਪਾਰਟੀਆਂ ਉਹਨਾਂ ਦੇ ਨਾਲ ਸਿਆਸਤ ਦੇ ਵਿੱਚ ਸਮਝੌਤਾ ਕਰਨਾ ਚਾਹੁੰਦੀਆਂ ਨੇ ਕਿ ਆ ਜੋ ਸਰਕਾਰ ਬਣਾ ਲਈਏ, ਤਾਂ ਬਿਲਕੁਲ ਨਹੀਂ ਹੋਏਗਾ। ਕਹਿੰਦੇ ਕਿ ਚਾਹੇ ਇਕੱਲੇ ਲੜੀਏ ਅਸੀਂ, ਚਾਹੇ ਹਾਰ ਵੀ ਜਾਈਏ, ਬਟ ਫਿਰ ਇਸ ਕਿਸਮ ਦਾ ਅਲਾਇੰਸ ਨਹੀਂ ਕਰਾਂਗੇ ਜਿੱਥੇ ਆਈਡੀਓਲੋਜੀ ਦੇ ਨਾਲ ਸਮਝੌਤਾ ਹੋ ਰਿਹਾ ਹੋਵੇ। ਉਹਨਾਂ ਨੇ ਦ੍ਰਾਵਿੜ ਮਾਡਲ ਦੇ ਨਾਂ ਦੇ ਉੱਤੇ ਧੋਖਾਧੜੀ ਕਰਨ ਅਤੇ ਇੱਕ ਪਰਿਵਾਰ ਅਤੇ ਸੂਬੇ ਨੂੰ ਲੁੱਟਣ ਦਾ ਇਲਜ਼ਾਮ ਵੀ ਲਗਾਇਆ। ਸਿਆਸਤ ਦੇ ਵਿੱਚ ਆਉਣ ਤੋਂ ਪਹਿਲਾਂ ਵਿਜੇ ਦੇ ਪਰਿਵਾਰ ਦੇ ਵਿੱਚ ਵੀ ਵਿਵਾਦ ਛਿੜ ਗਿਆ ਸੀ। ਉਹਨਾਂ ਦੇ ਫਾਦਰ ਜਿਹੜੇ ਸੀ ਐਸ ਏ ਚੰਦਰ ਸ਼ੇਖਰ ਨੇ ਪਹਿਲਾਂ ਹੀ ਆਲ ਇੰਡੀਆ ਥਲਪਤੀ ਵਿਜੇ ਮੱਕਲ ਏਕਮ ਨਾਮ ਦੀ ਇੱਕ ਪਾਰਟੀ ਬਣਾਈ ਹੋਈ ਸੀ। ਇਹਨੂੰ ਲੈ ਕੇ ਵਿਜੇ ਅਤੇ ਉਹਨਾਂ ਦੇ ਫਾਦਰ ਦੇ ਵਿਚਕਾਰ ਮਤਭੇਦ ਸਾਹਮਣੇ ਆ ਗਏ। ਵਿਜੇ ਨੇ ਆਪਣੇ ਮਾਤਾ ਪਿਤਾ ਸਣੇ 11 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਾਤਾ ਅਤੇ ਮੰਗ ਕੀਤੀ ਕਿ ਉਹਨਾਂ ਦੇ ਨਾਮ ਦਾ ਇਸਤੇਮਾਲ ਕਰਕੇ ਕਿਸੇ ਵੀ ਚੋਣ ਗਤੀਵਿਧੀ ਦੇ ਵਿੱਚ ਜਾਂ ਭੀੜ ਇਕੱਠੀ ਕਰਨ ਦੇ ਲਈ ਨਾਂ ਵਰਤਿਆ ਜਾਵੇ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਫਾਦਰ ਫਿਰ ਉਹੀ ਟ੍ਰੈਡੀਸ਼ਨਲ ਪੋਲੀਟਿਕਸ ਦੇ ਵਿੱਚ ਜਾ ਰਹੇ ਨੇ, ਉਸੇ ਤਰੀਕੇ ਦੇ ਨਾਲ ਸਮਝੌਤੇ ਕਰ ਰਹੇ ਨੇ, ਔਰ ਮੈਂ ਉਹ ਨਹੀਂ ਕਰਨੀ ਚਾਹੁੰਦਾ। ਇਨਫੈਕਟ ਇੰਡੀਅਨ ਐਕਸਪ੍ਰੈਸ ਨੇ ਇੱਕ ਖਬਰ ਵੀ ਲਗਾਈ ਸੀ। ਚੰਦਰਸ਼ੇਖਰ ਨੇ ਇਹ ਤੋਂ ਪਹਿਲਾਂ ਵਿਜੇ ਦੇ ਫੈਨ ਕਲੱਬ ਨੂੰ ਵੀ ਆਲ ਇੰਡੀਆ ਥਲਪਤੀ ਵਿਜੇ ਮੱਕਲ ਯਕਮ ਨਾਮ ਦੇ ਤਹਿਤ ਇੱਕ ਕਲੱਬ ਰਜਿਸਟਰ ਕੀਤਾ ਸੀ, ਔਰ ਇਸੇ ਕਲੱਬ ਦੇ ਆਧਾਰ ਦੇ ਉੱਤੇ ਉਹਨਾਂ ਨੇ ਪੋਲੀਟੀਕਲ ਪਾਰਟੀ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਔਰ ਵਿਜੇ ਚਾਹੁੰਦੇ ਸੀਗੇ ਕਿ ਇੱਦਾਂ ਦੀ ਕੋਈ ਪਾਰਟੀ ਉਹ ਨਹੀਂ ਬਣਾਉਣੀ ਚਾਹੁੰਦੇ। ਖੈਰ, ਇਹ ਵਿਵਾਦ ਹੋਇਆ। ਵਿਵਾਦ ਤੋਂ ਬਾਅਦ ਵਿਜੇ ਨੇ ਬਿਆਨ 'ਚ ਵੀ ਕਿਹਾ ਕਿ ਮੈਂ ਆਪਣੇ ਫੈਨਸ ਨੂੰ, ਆਪਣੇ ਲੋਕਾਂ ਨੂੰ, ਆਪਣੀ ਜਨਤਾ ਨੂੰ ਦੱਸਣਾ ਚਾਹੁੰਦਾ ਕਿ ਮੇਰੇ ਪਿਤਾ ਦੀ ਜਿਹੜੀ ਸਿਆਸੀ ਪਾਰਟੀ ਹੈ ਔਰ ਮੇਰੇ ਜਿਹੜੀ ਸਿਆਸੀ ਪਾਰਟੀ ਹੈ ਉਹਦੇ 'ਚ ਕੋਈ ਵੀ ਡਾਇਰੈਕਟ ਇਨਡਾਇਰੈਕਟ ਨਾ ਤਾਂ ਕੋਈ ਰਿਲੇਸ਼ਨ ਸੀ ਅਤੇ ਨਾ ਮੈਂ ਰੱਖਣਾ ਚਾਹੁੰਦਾ। ਸੋ ਇਹ ਉਹਨਾਂ ਦੀ ਆਪਣੇ ਫਾਦਰ ਦੇ ਨਾਲ ਕੌਨਫਲਿਕਟ ਹੋ ਗਈ। ਪਤਨੀ ਵਰਤਾ ਪਤੀ ਪਰ ਮਰਿਆਦਾ ਪੁਰਸ਼ੋਤਮ ਪੁੱਤਰ ਨਹੀਂ ਨਿਕਲ ਸਕੇ। ਖੈਰ, ਐਨੀਵੇਜ਼, ਅੱਗੇ ਵੱਧਦੇ ਹਾਂ। ਸਿਨੇਮਾ ਛੱਡਣ ਦੇ ਐਲਾਨ ਦੀ ਗੱਲ ਕੀਤੀ ਸੀ ਤੁਹਾਡੇ ਨਾਲ ਮੈਂ ਪਿੱਛੇ। ਜਨ ਸਭਾ ਜਿਹੜੀ ਹੋਈ ਉਹਦੇ 'ਚ ਵਿਜੇ ਨੇ ਕਿਹਾ ਕਿ ਸਿਆਸਤ ਦੇ ਵਿੱਚ ਆਉਣ ਦੇ ਲਈ ਮੈਂ ਆਪਣੇ ਐਕਟਿੰਗ ਕਰੀਅਰ ਅਤੇ ਕਮਾਈ ਉਹਨਾਂ ਦੋਵਾਂ ਨੂੰ ਪਿੱਛੇ ਛੱਡ ਕੇ ਆਊਂਗਾ, ਅਤੇ ਜੇ ਸਿਆਸਤ 'ਚ ਆ ਰਹੇ ਹਾਂ ਤਾਂ ਫਿਰ ਮੈਂ ਫੁੱਲ ਟਾਈਮ ਪੋਲੀਟਿਕਸ ਦੇ ਵਿੱਚ ਆਊਂਗਾ, ਅਤੇ ਐਕਟਿੰਗ ਦੀ ਹੁਣ ਮੈਨੂੰ ਲੋੜ ਨਹੀਂ, ਫਿਲਮਾਂ ਦੀ ਹੁਣ ਲੋੜ ਨਹੀਂ, ਕਿਉਂਕਿ ਉਹ ਦੋਵੇਂ ਚੀਜ਼ਾਂ ਨਹੀਂ ਇਕੱਠੀਆਂ ਚੱਲ ਸਕਦੀਆਂ। ਸੋ ਇਸ ਕਰਕੇ ਉਹਨਾਂ ਨੇ ਪੂਰੀ ਤਰ੍ਹਾਂ ਦੇ ਨਾਲ ਕਹਿੰਦੇ ਕਿ ਮੈਂ ਜੇ ਸੋਸ਼ਲ ਸਰਵਿਸਿਜ਼ ਕਰਨੀਆਂ ਨੇ, ਪੋਲੀਟਿਕਸ ਇੱਕ ਕਿਸਮ ਦੀ ਸੋਸ਼ਲ ਸਰਵਿਸ ਹੋਣੀ ਚਾਹੀਦੀ ਹੈ। ਸਪਤੰਬਰ 2024 ਦੇ ਵਿੱਚ ਇੱਕ ਪ੍ਰੋਡਕਸ਼ਨ ਹਾਊਸ ਸੀ KVN ਓਫਿਸ਼ੀਅਲ, ਉਹਨਾਂ ਨੇ ਅਨਾਊਂਸ ਕੀਤਾ ਕਿ ਫਿਲਮ ਥਲਪਤੀ 69 ਵਿਜੇ ਦੀ ਆਖਰੀ ਫਿਲਮ ਹੋਏਗੀ। ਇਸ ਫਿਲਮ ਦਾ ਟਾਈਟਲ ਥਲਪਤੀ 69 ਇਸ ਕਰਕੇ ਦਿੱਤਾ ਗਿਆ ਸੀ ਕਿਉਂਕਿ ਵਿਜੇ ਨੇ ਆਪਣੇ ਪੂਰੇ ਕਰੀਅਰ ਦੇ ਵਿੱਚ ਹੁਣ ਤੱਕ 69 ਫਿਲਮਾਂ ਕੀਤੀਆਂ ਨੇ। ਵਿਜੇ ਨੇ ਆਪਣੀ ਪਹਿਲੀ ਰੈਲੀ 'ਚ
ਟੀਵੀ ਕੇ ਜਿਹੜੀ ਉਹਨਾਂ ਨੇ ਪਾਰਟੀ ਬਣਾਉਣੀ ਸੀ ਉਹਦੀ ਵਿਚਾਰਧਾਰਾ ਦੇ ਬਾਰੇ ਲੋਕਾਂ ਨੂੰ ਉੱਥੇ ਦਿਆਂ ਨੂੰ ਤਮਿਲਨਾਡੂ ਦੇ ਲੋਕਾਂ ਨੂੰ ਦੱਸਦਾ ਸੀ ਕਿ ਇੱਕ ਤਾਂ ਅਸੀਂ ਦ੍ਰਾਵਿੜ ਰਾਸ਼ਟਰਵਾਦ ਦਾ ਜਿਹੜਾ ਮੁੱਦਾ, ਇੱਕ ਤਮਿਲ ਰਾਸ਼ਟਰਵਾਦ, ਇਹ ਦੋਵੇਂ ਵੱਖ ਨਹੀਂ ਗਣਨੇ, ਇਹ ਦੋਵੇਂ ਮਿੱਟੀ ਦੀਆਂ ਦੋ ਅੱਖਾਂ ਨੇ, ਸਾਨੂੰ ਆਪਣੇ ਆਪ ਨੂੰ ਕਿਸੇ ਖਾਸ ਪਛਾਣ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਨਾ ਤਾਂ ਸਾਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਦ੍ਰਵਿੜੀਆਂ ਅਤੇ ਨਾ ਹੀ ਇਹ ਕਹਿਣਾ ਚਾਹੀਦਾ ਅਸੀਂ ਤਮਿਲੀਆਂ। ਵਿਜੇ ਨੇ ਇੱਕ ਧਰਮ ਨਿਰਪੱਖ, ਇੱਕ ਸੋਵੇਰੀਅਨ ਪਾਰਟੀ, ਇੱਕ ਸੈਕੂਲਰ ਪਾਰਟੀ ਜਿਹੜੀ ਸੀ ਉਹ ਬਣਾਉਣ ਦਾ ਜਾਂ ਇੱਕ ਕਿਸਮ ਦਾ ਅਹਿਦ ਲਿਆ ਸੀ ਜਾਂ ਅਨਾਊਂਸ ਕੀਤਾ ਸੀ ਕਿ ਇਹ ਇੱਦਾਂ ਹੀ ਅਸੀਂ ਕੰਟੀਨਿਊ ਰੱਖਾਂਗੇ, ਅਤੇ ਜੇ ਇੱਦਾਂ ਕੰਟੀਨਿਊ ਨਾ ਰਹੀ ਤਾਂ ਫਿਰ ਇਹ ਇਹ ਰੈਲੀ 'ਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਹੋਈਆਂ। ਖੈਰ ਉਹ ਰੈਲੀਆਂ ਦੇ ਉੱਤੇ ਨਹੀਂ ਜਾਂਦੇ, ਅੱਗੇ ਤੁਰਦੇ ਹਾਂ। ਟੀ ਵੀ ਕੇ ਨੇ ਇੱਕ ਗੱਲ ਇਹ ਵੀ ਕਹੀ ਸੀ ਕਿ ਪੈਰੀਆਰ ਨੇ ਜਿਹੜਾ ਰਾਹ ਦਿਖਾਇਆ, ਸਾਊਥ ਦੇ ਬਹੁਤ ਵੱਡੇ ਨਾਮ ਹੋਏ ਨੇ, ਬੜਾ ਵੱਡਾ ਨਾਮ ਹੋਇਆ ਪੈਰੀਆਰ ਦਾ, ਈ ਵੀ ਰਾਮਾ ਸਵਾਮੀ, ਜਿਨ੍ਹਾਂ ਨੂੰ ਪੈਰੀਆਰ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਰਿਹਾ। ਤਮਿਲਨਾਡੂ ਦੇ ਇੱਕ ਬੜਾ ਵੱਕਾਰੀ ਨਾਮ ਸੀ, ਬੜਾ ਵੱਡਾ ਚਿਹਰਾ ਸੀ, ਜਿਨ੍ਹਾਂ ਨੇ ਖਾਸ ਤੌਰ ਦੇ ਉੱਤੇ ਨੌਨ ਬ੍ਰਾਹਮਣ ਦ੍ਰਵਿੜੀਅਨ ਜਿਹੜੇ ਲੋਕ ਸੀ ਉਹਨਾਂ ਦੇ ਲਈ ਉਹਨਾਂ ਨੇ ਮੂਵਮੈਂਟ ਇੱਕ ਤੋਰਿਆ ਸੀ 1940ਵਿਆਂ ਦੇ ਦਹਾਕੇ ਦੇ ਦਰਮਿਆਨ। ਸੋ ਵਿਜੇ ਨੇ ਅਕਸਰ ਇਹ ਟਿੱਪਣੀਆਂ ਕੀਤੀਆਂ ਨੇ ਕਿ ਉਹ ਪੈਰੀਆਰ ਦੇ ਦਿਖਾਏ ਰਾਹ 'ਤੇ ਚੱਲਣਗੇ। ਮਹਿਲਾ ਸਸ਼ਕਤੀਕਰਨ, ਸਮਾਜਿਕ ਨਿਆਂ ਦੀ ਗੱਲ ਬਾਰ ਬਾਰ ਉਹਨਾਂ ਨੇ ਕੀਤੀ। ਉਹਨਾਂ ਸਪਸ਼ਟ ਕੀਤਾ ਕਿ ਪੈਰੀਆਰ ਦੇ ਜਿਹੜੇ ਨਾਸਤਿਕਤਾ ਵਾਲੇ ਵਿਚਾਰ ਨੇ ਉਹਨਾਂ ਨੂੰ ਉਹ ਸਵੀਕਾਰ ਨਹੀਂ ਕਰਨਗੇ। ਸੋ ਇੱਕ ਗੱਲ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ, ਵਿਜੇ ਦੀ ਜਿਹੜੀ ਇੱਕ ਇਮੇਜ ਹੈ ਉਹਨੂੰ ਖਾਸ ਤੌਰ 'ਤੇ ਨੌਜਵਾਨਾਂ ਨੇ ਜ਼ਰੂਰ ਸਰਾਇਆ ਕਿ ਕਿਸੇ ਨੂੰ ਪਸੰਦ ਜ਼ਰੂਰ ਕਰਦੇ ਹੋ, ਕਿਸੇ ਦੀ ਵਿਚਾਰਧਾਰਾ ਨੂੰ ਤੁਸੀਂ ਮੰਨਦੇ ਜ਼ਰੂਰ ਹੋ, ਪਰ ਇੰਨ ਬਿੰਨ ਅੰਨੇ ਵਾਹ ਹੋ ਕੇ ਨਹੀਂ, ਯਾਨੀ ਕਿ ਅੰਧ ਭਗਤੀ ਨਹੀਂ ਉਹ ਕਰਦੇ ਕਰਨਾ ਚਾਹੁੰਦੇ। ਖੈਰ ਇਹ ਤੋਂ ਇਲਾਵਾ ਵਿਜੇ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਟੀ ਵੀ ਕੇ ਜਿਹੜੀ ਉਹਨਾਂ ਦੀ ਪਾਰਟੀ ਹੈ ਉਹ ਇਸ ਸਟੇਟ ਦੇ ਵਿੱਚ ਤਮਿਲਨਾਡੂ ਦੇ ਅੰਦਰ ਦੋ ਭਾਸ਼ਾਵਾਂ ਦੀ ਨੀਤੀ ਨੂੰ ਸਮਰਥਨ ਦੇਗੀ, ਯਾਨੀ ਕਿ ਸਰਕਾਰੀ ਕੰਮਕਾਜ ਤਮਿਲ ਲੈਂਗੁਏਜ ਅਤੇ ਇੰਗਲਿਸ਼ ਲੈਂਗੁਏਜ ਦੋਹਾਂ ਦੇ ਵਿੱਚ ਹੋਣਾ ਚਾਹੀਦਾ। ਤਮਿਲਨਾਡੂ ਦੇ ਵਿੱਚ ਬਹੁਤ ਸਾਰੇ ਲੋਕ ਇੰਗਲਿਸ਼ ਨੂੰ ਵੀ ਪ੍ਰੈਫਰੈਂਸ ਕਰਦੇ ਨੇ, ਔਰ ਤਮਿਲ ਭਾਸ਼ਾ ਦੇ ਨਾਂ ਦੇ ਉੱਤੇ ਤਾਂ ਖੈਰ ਉਹ ਸੂਬਾ ਹੀ ਬਣਿਆ ਹੋਇਆ। ਵਿਜੇ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਜਾਤੀ ਆਧਾਰਿਤ ਜਨਗਣਨਾ ਦਾ ਸਮਰਥਨ ਕਰਦੀ ਹੈ। ਕੁੱਲ ਮਿਲਾ ਕੇ ਵਿਜੇ ਦੀ ਇਹ ਜਿਹੜੀ ਆਈਡੀਓਲੋਜੀ ਆ ਔਰ ਵਿਜੇ ਦਾ ਇਹ ਜਿਹੜਾ ਸਫ਼ਰ ਹੈ ਇਸ ਨੂੰ ਲੈ ਕੇ ਇਸ ਵਕਤ ਖਾਸ ਤੌਰ ਦੇ ਉੱਤੇ ਤਮਿਲਨਾਡੂ ਦੇ ਵਿੱਚ ਲੋਕ ਬੜੇ ਉਤਸ਼ਾਹਿਤ ਨੇ। ਦੇਖਣਾ ਇਹ ਹੋਏਗਾ ਕਿ ਕਿੰਨੀ ਕੁ ਛੇਤੀ ਉਹ ਸਰਕਾਰ ਬਣਾ ਪਾਉਂਦੇ ਨੇ। ਟੀ ਵੀ ਕੇ ਦਾ ਜਲਵਾ ਚੱਲ ਤਾਂ ਜ਼ਰੂਰ ਗਿਆ ਹੈ, ਡੀ ਐਮ ਕੇ ਨੇ ਆਪਣੀ ਹਾਰ ਵੀ ਸਵੀਕਾਰ ਕਰ ਲਈ ਹੈ, ਇੱਥੋਂ ਤੱਕ ਕਿ ਮੁੱਖ ਮੰਤਰੀ ਸਟਾਲਿਨ ਨੇ ਇਹ ਵੀ ਕਹਿਤਾ ਹੈ ਕਿ ਉਹਨਾਂ ਨੂੰ ਜਨਤਾ ਦਾ ਫੈਸਲਾ ਸਵੀਕਾਰ ਹੈਗਾ ਹੈ। ਪਰ ਜਿਸ ਉਤਸੁਕਤਾ ਦੇ ਨਾਲ, ਜਿਸ ਕਰੀਓਸਿਟੀ ਦੇ ਨਾਲ ਔਰ ਜਿਸ ਉਤਸ਼ਾਹ ਦੇ ਨਾਲ ਟੀ ਵੀ ਕੇ ਪਾਰਟੀ ਤਮਿਲਨਾਡੂ ਦੇ ਵਿੱਚ ਆਈ ਹੈ ਕਿ ਵਾਕਈ ਇਹ ਇੱਕ ਨਵਾਂ ਮਾਡਲ ਪੇਸ਼ ਕਰ ਸਕੇਗੀ, ਉਹ ਜਿਹੜੀ ਇੱਕ ਟ੍ਰੈਡੀਸ਼ਨਲ ਪੋਲੀਟਿਕਸ ਹੁੰਦੀ ਹੈ ਕਿ ਉਹਦੇ ਤੋਂ ਹਟ ਕੇ ਇਹ ਕੁਛ ਆਪਣੀ ਇੱਕ ਜਿਹੜੀ ਇੱਕ ਛਾਪ ਨੇ ਉਹ ਛੱਡ ਸਕਣਗੇ ਜਾਂ ਨਹੀਂ, ਇਹ ਆਉਣ ਵਾਲੇ ਦਿਨਾਂ 'ਚ ਪਤਾ ਚੱਲੇਗਾ। ਵਿਜੇ ਦੀ ਇਹ ਜਿਹੜੀ ਫਿਲਮ ਹੈ ਪੋਲੀਟਿਕਸ ਸਿਆਸਤ, ਇਹ ਫਿਲਮ ਹਿੱਟ ਜਾਂਦੀ ਹੈ, ਫਲੋਪ ਹੁੰਦੀ ਹੈ, ਸੁਪਰ ਹਿੱਟ ਜਾਂਦੀ ਹੈ ਜਾਂ ਬਲੋਕਬਸਟਰ ਜਾਂਦੀ ਹੈ, ਆਉਣ ਵਾਲੇ ਟਾਈਮਾਂ 'ਚ ਪਤਾ ਚੱਲੇਗਾ। ਫਿਲਹਾਲ ਅੱਜ ਦੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਕਿ ਸਾਰਾ ਦਿਨ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਚਿਹਰੇ ਦੇ ਉੱਤੇ ਬਣੀ ਰਹੇ। ਦਿਨ ਦੇ ਦਰਮਿਆਨ ਬਹੁਤ ਕੁਛ ਇੱਦਾਂ ਦਾ ਹੋਣਾ ਜਿਹਨੇ ਤੁਹਾਡੀ ਇਹ ਖੁਸ਼ੀ, ਇਹ ਮੁਸਕਰਾਹਟ ਖੋਣ ਦੀ ਕੋਸ਼ਿਸ਼ ਕਰਨੀ। ਖੈਰ ਉਹ ਵੀ ਨਾਲ ਨਾਲ ਚੱਲਦਾ ਰਹਿਣਾ, ਪਰ ਨਾਲ ਸਾਡੀ ਇਹ ਵੀ ਕੋਸ਼ਿਸ਼ ਰਹੇ ਕਿ ਆਪਾਂ ਯਾਦ ਰੱਖੀਏ ਕਿ ਕਿੰਨਾ ਜ਼ਰੂਰੀ ਆ ਸਾਡਾ ਖੁਸ਼ ਰਹਿਣਾ, ਕਿੰਨਾ ਜ਼ਰੂਰੀ ਆ ਸਾਡੇ ਚਿਹਰੇ 'ਤੇ ਮੁਸਕਰਾਹਟ ਰਹਿਣੀ, ਕਿੰਨਾ ਜ਼ਰੂਰੀ ਆ ਸਾਡਾ ਸ਼ੁਕਰਾਨੇ ਦੇ ਵਿੱਚ ਰਹਿਣਾ। ਸਮਾਂ ਹੋ ਚੁੱਕਾ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਦਾ ਸਿਰਲੇਖ ਹੈ ਨਿਆਂ। ਉਂਝ ਤਾਂ ਮੈਂ ਕਿਸੇ ਨਾ ਕਿਸੇ ਕੰਮ ਵਾਸਤੇ ਸਿਫਾਰਿਸ਼ ਕਰਨ ਦੇ ਹੱਕ ਦੇ ਵਿੱਚ ਬਿਲਕੁਲ ਨਹੀਂ, ਕਿਉਂਕਿ ਮੈਂ ਸਮਝਦਾ ਕਿ ਜੇਕਰ ਕਿਸੇ ਦਾ ਕੋਈ ਕੰਮ ਹੋਣਾ ਤਾਂ ਉਸਦੀ ਮੈਰਿਟ ਦੇ ਆਧਾਰ ਦੇ ਉੱਤੇ ਹੋ ਜਾਊਗਾ, ਜੇਕਰ ਨਹੀਂ ਹੋਣਾ ਤਾਂ ਸਿਫਾਰਿਸ਼ ਦੇ ਨਾਲ ਵੀ ਨਹੀਂ ਹੋਣਾ। ਪਰ ਫਿਰ ਵੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਛ ਐਸੇ ਪਲ ਵਾਪਰਦੇ ਨੇ ਜਦੋਂ ਕੁਛ ਸਿੱਖਦਾ, ਵੱਡਾ ਸਿੱਖਦਾ ਅਤੇ ਉਸ ਵੱਡੇ ਸਿੱਖੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਲਈ ਲਾਗੂ ਕਰਦਾ ਅਤੇ ਜਦੋਂ ਉਹ ਚੀਜ਼ ਵਧੀਆ ਕੰਮ ਕਰ ਰਹੀ ਹੋਵੇ ਤਾਂ ਫਿਰ ਉਹ ਅੱਗੇ ਵੀ ਦੱਸਦਾ। ਗੱਲ 1974 ਦੀ ਹੈ। ਮੇਰੇ ਇੱਕ ਜਾਣਕਾਰ ਦੇ ਬੇਟੇ ਦਾ NCC ਦਾ ਪ੍ਰੈਕਟੀਕਲ ਸੀ DAV ਕਾਲਜ ਚੰਡੀਗੜ੍ਹ ਦੇ ਵਿੱਚ। ਉਹਨਾਂ ਨੇ ਪ੍ਰੈਕਟੀਕਲ ਲੈਣ ਆਏ ਪ੍ਰੋਫੈਸਰ ਨੂੰ ਮਿਲ ਕੇ ਸਿਫਾਰਿਸ਼ ਕਰਨ ਦੇ ਲਈ ਕਹਿ ਦਿੱਤਾ। ਉਹ ਸਮਝਦੇ ਸਨ ਕਿ ਮੈਂ ਉੱਥੇ ਪੜ੍ਹਾਇਆ ਅਤੇ ਇਸ ਕਰਕੇ ਸਾਰੇ ਮੈਨੂੰ ਜਾਣਦੇ ਨੇ, ਜੇਕਰ ਮੈਂ ਕਹੂੰਗਾ ਤਾਂ ਬੱਚੇ ਦੇ ਵਧੀਆ ਨੰਬਰ ਲੱਗ ਜਾਣਗੇ। ਸੰਬੰਧ ਕੁਛ ਇਸ ਤਰ੍ਹਾਂ ਦੇ ਸੀ ਕਿ ਮੈਂ ਵੀ ਨਾਂਹ ਨਹੀਂ ਕਰ ਸਕਿਆ। ਪ੍ਰੈਕਟੀਕਲ ਵਾਲੇ ਦਿਨ ਜੱਖੋ ਤੱਕੀ ਦੇ ਵਿੱਚ ਪ੍ਰੈਕਟੀਕਲ ਤੋਂ ਪਹਿਲਾਂ ਸਾਇੰਸ ਕਾਲਜ ਜਗਰਾਓਂ ਤੋਂ ਆਏ ਪ੍ਰੋਫੈਸਰ ਸ਼ਰਮਾ ਨੂੰ ਜਾ ਕੇ ਮਿਲਿਆ। ਪ੍ਰੋਫੈਸਰ ਸ਼ਰਮਾ ਨੇ ਵੀ ਮੇਰੀ ਗੱਲ ਮੰਨ ਲਈ, ਸ਼ਾਇਦ ਉਹਨਾਂ ਦੀ ਵੀ ਅਵਸਥਾ ਮੇਰੇ ਵਰਗੀ, ਨਾਂਹ ਨਹੀਂ ਕਰ ਸਕੇ। ਨਾਲ ਹੀ ਉਹਨਾਂ ਨੇ ਆਪਣੇ ਕੋਲ ਬੈਠਣ ਦੇ ਲਈ ਕਹਿ ਦਿੱਤਾ, ਚਾਹ ਪਾਣੀ ਪੁੱਛਿਆ। ਇਮਤਿਹਾਨ ਤਾਂ ਬਈ ਆਖਰ ਫਿਰ ਇਮਤਿਹਾਨ ਹੀ ਆ, ਅਸੂਲ ਦੇ ਅਨੁਸਾਰ ਮੇਰਾ ਉੱਥੇ ਬਹਿਣਾ ਠੀਕ ਨਹੀਂ ਸੀ, ਪਰ ਮੈਂ ਉਹਨਾਂ ਦਾ ਕਿਹਾ ਟਾਲ ਵੀ ਨਹੀਂ ਸਕਿਆ। ਜਦੋਂ ਆਪਾਂ ਕਿਸੇ ਕੋਲ ਕਦੀ ਕੰਮ ਗਏ ਹੋਈਏ ਨਾ ਤੇ ਫਿਰ ਸਾਨੂੰ ਅਗਲੇ ਦੇ ਮੁਤਾਬਿਕ ਚੱਲਣਾ ਪੈਂਦਾ। ਨਾ ਚਾਹੁੰਦਿਆਂ ਹੋਇਆਂ ਵੀ ਬੜੀਆਂ ਚੀਜ਼ਾਂ ਤੁਹਾਨੂੰ ਮੰਨਣੀਆਂ ਪੈਂਦੀਆਂ, ਸਮਾਂ ਨਾ ਹੁੰਦਿਆਂ ਵੀ ਸਮਾਂ ਫਿਰ ਤੁਹਾਨੂੰ ਕੱਢਣਾ ਪੈਂਦਾ, ਕਿਉਂਕਿ ਤੁਸੀਂ ਕਿਸੇ ਦੇ ਲਈ ਜਦੋਂ ਇੱਕ ਕੰਮ ਕਰਦੇ ਹੋ ਤੇ ਉਹਨੂੰ ਵੀ ਤੁਹਾਨੂੰ ਅੱਗੋਂ ਤੁਹਾਡੇ ਲਈ ਕੁਛ ਨਾ ਕੁਛ ਕਰਨਾ ਪੈਂਦਾ। ਆਖਿਰਕਾਰ ਪ੍ਰੈਕਟੀਕਲ ਸ਼ੁਰੂ ਹੋ ਗਿਆ, ਇੱਕ ਇੱਕ ਕਰਕੇ ਕੁੱਲ 23 ਦੇ ਕਰੀਬ ਵਿਦਿਆਰਥੀ ਆਏ। ਸਭ ਦੇ ਚੰਗੇ ਨੰਬਰ ਸੀ ਸਿਵਾਏ ਇੱਕ ਦੇ। ਪ੍ਰੋਫੈਸਰ ਸ਼ਰਮਾ ਕਹਿਣ ਲੱਗੇ, ਪ੍ਰੋਫੈਸਰ ਸਾਹਿਬ ਦੱਸੋ ਕੀ ਕਰੀਏ, ਇਸ ਲੜਕੇ ਦਾ ਭਾਈ ਕੀ ਕਸੂਰ ਆ। ਇਹ ਕਹਿ ਕੇ ਉਹਨਾਂ ਨੇ ਮੇਰੇ ਵੱਲ ਵੇਖਿਆ, ਇਸ ਤੋਂ ਪਹਿਲਾਂ ਕਿ ਮੈਂ ਕੋਈ ਜਵਾਬ ਦੇ ਪਾਉਂਦਾ। ਉਸ ਲੜਕੇ ਨੂੰ ਦੁਬਾਰਾ ਆਵਾਜ਼ ਮਾਰ ਲਈ, ਪਿੱਠ ਪਿੱਛੇ ਮਾਰੀ ਆਵਾਜ਼ ਦੇ ਉੱਤੇ ਲੜਕਾ ਘੁੰਮਿਆ, ਵਾਪਸ ਆਇਆ, ਪ੍ਰੋਫੈਸਰ ਸ਼ਰਮਾ ਨੂੰ ਸਵਾਲੀਆਂ ਨਜ਼ਰਾਂ ਦੇ ਨਾਲ ਵੇਖਣ ਲੱਗ ਪਿਆ। ਪਤਾ ਨਹੀਂ ਮੈਂ ਕੀ ਗਲਤੀ ਕਰ ਦਿੱਤੀ। ਸ਼ਰਮਾ ਸਾਹਿਬ ਨੇ ਪੁੱਛਿਆ, ਕਾਕਾ ਉਹ ਤੇਰੀ ਕੋਈ ਸਿਫਾਰਿਸ਼ ਨਹੀਂ ਹੈਗੀ। ਲੜਕੇ ਨੇ ਸ਼ਰਮਾ ਸਾਹਿਬ ਤੋਂ ਨਜ਼ਰ ਹਟਾਈ ਅਤੇ ਮੇਰੇ ਵੱਲ ਵੀ ਮਾਰ ਲਈ। ਹੈਰਾਨ ਹੋ ਕੇ ਜਵਾਬ ਦਿੱਤਾ, ਜੀ ਨਹੀਂ। ਸ਼ਰਮਾ ਸਾਹਿਬ ਨੇ ਪਰੇ ਨੁਕਰੇ ਪਈ ਇੱਕ ਰਾਈਫਲ ਵੱਲ ਇਸ਼ਾਰਾ ਕਰਕੇ ਕਿਹਾ, ਜੇ ਮੈਂ ਤੈਨੂੰ ਕਹਾਂ ਵੀ ਇਹਨੂੰ ਖੋਲ੍ਹ ਕੇ ਦੁਬਾਰਾ ਜੋੜ ਦੇ, ਜੋੜ ਸਕਦਾ। ਲੜਕੇ ਦੇ ਚਿਹਰੇ ਦੇ ਉੱਤੇ ਇੱਕ
एक खुशी जी दौड़ गई। हाँ जी जरूर जोड़ सकदा सर, ते जा फिर एक बारी खोल के ए राइफल जोड़ के ते विखा। लड़का फटाफट गया, राइफल खोली, साढ़े दोवां दे सामने दोबारा जोड़ के रख दी। शर्मा साहब ने उन्हें जाने के लिए कह दिता। उस तो जाने मगरों शर्मा साहब ने उहदे भी बाकियां दे बराबर दे नंबर लाए। मैनू यह फैसला चंगा लगा, सिफारिश करके वध नंबर लैण वालियां दे करके अपनी मेहनत दे सहारे जिहड़े पढ़न वाले बच्चे ने ना उहनां दा बड़ा नुकसान हो जांदा, ते नुकसान होना नहीं चाहीदा। मैनू प्रोफेसर शर्मा दे असूल बहुत वधिया लगे। उन्होंने दोवें पक्ष पूर ले सी, मेरा भी माण रख्या, ते जिहड़े बच्चे दा बनदा हक सी वह भी बड़े सुचजे तरीके दे नाल उन्हूं दिता। उस दिन तो बाद मैं शर्मा साहब को यह गल सीख ली सी, किसी की कदी सिफारिश नहीं करनी। सिफारिशां दे नाल कईयां दे बनदे हक खुस जांदे ने, कईयां दी मेहनत मिट्टी दे विच मिल जांदी है। जिहड़े सिफारिश करवा रहे हुंदे ने ना उन्हां नूं चाहे उन्हां अंकां दे नाल कदी कोई फायदा हो रहा होवे जां ना हो रहा होवे, बहुती वारी उन्होंने फाइलां ही भरनियां हुंदियां, पर जिन्हां दे नाल धक्के हो जांदे ने ना जिन्हां नूं वाकई लोड़ हुंदी है उन्हां नंबरां दी, जिन्हां ने वाकई उसे ही किसी सर्टिफिकेट दे सिर दे उत्ते कल नूं नौकरी लैनी हुंदी है ते उसे माड़ी मोटी नौकरी दे सिरों अपना परिवार चलाउणा हुंदा, वो चाहे नाम ही देन पर पता नहीं कदों तक उन्हां दियां हावां तुहाडा पिछा करदियां रहन। पता नहीं कदों तक उन्हां दे घर दी भुख तुहानूं हावां देंदी रहे, जां फिर इत्थों तक आपां सोचदे ही नहीं। यह सबक जिहड़ा मैं शर्मा साहब तो सीखा। एक कहानी लिखी सी डॉक्टर अजमेर सिंह होरां ने, साढ़े तक भेजी सी सुखदीप सिंह घुम्मण होरां ने, तो मैं आस करदा कि तुहाडे तक पहुँचाउण दे विच इस कहानी का मनोरथ पहुँचाउण दे विच जरूर कामयाब रहा होगा। कोई उणताई कमी पेशी रह गई होवे तो उहदे लई माफ़ करियो, अगे तो वधिया कहण की कोशिश करांगे। तो आप भी इस कहानी तो अज कुछ सीखण की कोशिश करते हैं कि किसी का बनता हक जेकर उन्हों तुसी दवा देंदे हो जां दवाउण की कोशिश करते हो, तो तुहाडे कोल जिंदगी दे विच सुनाउण दे लई एक कहानी आ जाती है। तो जिन्हां कोल जिंदगी च चंगीआं कहानियां नहीं ना आउंदीआं उह कदी चैन की नींद नहीं सौं पाउंदे। उन्हां दे बच्चे सिर उठा के नहीं कदी जी पाउंदे, हिक ताण के नहीं उह कदी तुर पाउंदे, क्योंकि यह हो ही नहीं सकता। दुनिया ते पैदा होए किसी इंसान कोल उहदे आप दे जीवन विचों कोई चंगी कहानी ना होवे, तुहाडे कोल भी जरूर होगी, एक नहीं हजारां लखां होणगीआं। गल सिर्फ इह आ कि आपां कदी सोच के नहीं वेखी, ते उन्हां चंगीआं दे विच जेकर कोई माड़ी तुहानूं याद आ जाए चंगा याद करदिआं करदिआं, ते वादा करिओ कि वो अगे फिर कितें रिपीट ना होवे।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
4: ਹਾਂਜੀ ਰੇਡੀਓ।

ਤੈਨੂੰ ਪਿਆਰ ਕੀਤਾ ਸੱਜਣਾ ਸਦੀਆਂ ਤੋਂ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਨ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਹਾਂਜੀ, ਕੀ ਹਾਲ ਚਾਲ ਸਾਰਿਆਂ ਦੇ? ਠੀਕ ਠਾਕ। ਅੱਜ ਜੀ ਮੈਂ ਮੋਰਚਾ ਆਪ ਆਪਣੇ ਵਾਸਤੇ ਖੁਦ ਲਈ ਨਾ ਮੈਂ ਸੰਭਾਲ ਕੇ ਰੱਖਿਆ। ਮੈਂ ਕਿਹਾ ਬਈ ਕੁਝ ਗੱਲਾਂ ਮੈਂ ਕਰਨੀਆਂ ਹੁੰਦੀਆਂ, ਮੈਨੂੰ ਕਰਨ ਦਿਆ ਕਰੋ ਆਪਣੇ ਆਪ 'ਚ, ਆਪਣੇ ਲੈਵਲ 'ਤੇ, ਕਿਉਂਕਿ ਕਾਫੀ ਟੋਪਿਕਸ ਹੁੰਦੇ ਮਾਇੰਡ 'ਚ ਯਾਰ ਕਿ ਅਸੀਂ ਵੀ ਡਿਸਕਸ ਕਰੀਏ, ਕੋਈ ਗੱਲਬਾਤ ਡਿਸਕਸ ਕਰੀਏ। ਅਤੇ ਫਿਰ ਥੈਂਕ ਯੂ ਟੂ ਰੇਡੀਓ ਹਾਂਜੀ ਟੀਮ, ਥੈਂਕ ਯੂ ਟੂ ਰਣਜੋਤ ਸਿੰਘ ਜੀ, ਉਹਨਾਂ ਨੇ ਕਿਹਾ ਹਾਂ ਬਈ ਜਾਈ ਜਾਓ ਜੀ, ਜਿਹੜੀ ਮਰਜ਼ੀ ਗੱਲਬਾਤ ਕਰਨੀ ਕਰੋ। ਅਤੇ ਮੈਂ ਕਿਹਾ ਬਈ ਮੈਂ ਜਿਹੜੀ ਗੱਲਬਾਤ ਕਰਨਾ ਚਾਹੁੰਦਾ ਨਾ, ਉਹ ਗੱਲਬਾਤ ਹੋਏਗੀ ਆਪਣੀ, ਸਾਡੇ ਲੋਕਾਂ ਦੀ, ਸਾਡੇ ਲੋਕਾਂ ਦੇ ਮਾਇੰਡ 'ਚ ਚੱਲਣ ਵਾਲੇ ਜਿੰਨੇ ਵੀ ਖੁਰਾਫਾਤੀ ਕੰਪਲੈਕਸ ਚੱਲਦੇ ਆ, ਆਈਡੀਆ ਚੱਲਦੇ ਆ, ਉਹਦੇ ਬਾਰੇ ਇੱਕ ਟੈਬੂ ਨੂੰ ਖਤਮ ਕਰਨ ਵਾਸਤੇ ਆਪਾਂ ਇੱਦਾਂ ਦਾ ਇੱਕ ਸ਼ੋਅ ਲੈ ਕੇ ਆਉਣਾ। ਸ਼ੋਅ ਦਾ ਨਾਮ ਮੈਂ ਰੱਖਿਆ ਕਿਆ ਬਾਤ ਹੈ, ਕਿਆ ਬਾਤ ਹੈ ਨਾਮ ਮੈਂ ਇਸ ਕਰਕੇ ਰੱਖਿਆ ਸ਼ੋਅ ਦਾ, ਕਿਉਂਕਿ ਮੈਂ ਕਦੀ ਵੀ ਕੁਛ ਜੇ ਪੜ੍ਹਦਾ, ਕੋਈ ਕੰਸੈਪਟ ਪੜ੍ਹਦਾ, ਕੋਈ ਕੰਸੈਪਟ ਮੈਨੂੰ ਦਿਸਣ 'ਚ ਮਿਲਦਾ, ਕਿਸੇ ਫਿਲਮ 'ਚ ਵੇਖ ਲਿਆ, ਕਿਸੇ ਕਿਤਾਬ 'ਚ ਪੜ੍ਹ ਲਿਆ, ਕੋਈ ਆਰਟੀਕਲ ਪੜ੍ਹ ਲਿਆ, ਜਾਂ ਫਿਰ ਕਿਸੇ ਦੀ ਆਪ ਬੀਤੀ ਸੁਣ ਲਈ, ਅਤੇ ਮਾਇੰਡ 'ਚ ਆਉਂਦਾ ਨਾ ਕਿਆ ਬਾਤ ਹੈ ਯਾਰ, ਇੱਦਾਂ ਵੀ ਹੁੰਦਾ ਲਾਈਫ ਦੇ ਅੰਦਰ, ਕਿਆ ਬਾਤ ਹੈ ਯਾਰ। ਮੈਂ ਤਾਂ ਬਹੁਤ ਸੋਚਦਾ ਸੀਗਾ ਕਿ ਇਟਸ ਅ ਵੈਰੀ ਹਿਊਜ ਥਿੰਗ, ਪਰ ਇਹ ਤਾਂ ਬੜੀ ਛੋਟੀ ਗੱਲ ਆ। ਕਿਆ ਬਾਤ ਹੈ ਯਾਰ, ਮੈਨੂੰ ਤਾਂ ਲੱਗਦਾ ਸੀ ਕਿ ਮੇਰੇ ਅੰਦਰ ਹੀ ਇਹ ਵਾਲਾ ਕੰਪਲੈਕਸ ਹੈ, ਪਰ ਇਹ ਤਾਂ ਬਹੁਤ ਜ਼ਿਆਦਾ ਨੋਰਮਲ, ਬਹੁਤ ਜ਼ਿਆਦਾ ਰਿਲੇਟੇਬਲ ਚੀਜ਼ ਹੈ, ਬੜੇ ਲੋਕਾਂ ਨਾਲ ਵਾਪਰ ਰਿਹਾ। ਸੋ ਕਿਆ ਬਾਤ ਹੈ, ਮੇਰੀ ਲਾਈਫ 'ਚ ਰੋਲ ਅਦਾ ਕਰਦਾ ਇੱਕ ਈਜ਼ੀਨੈਸ ਲੈ ਕੇ ਆਉਂਦਾ, ਇੱਕ ਇਹ ਪੱਖ ਲੈ ਕੇ ਆਉਂਦਾ ਕਿ ਬਈ ਠੀਕ ਹੈ, ਜੋ ਮੈਂ ਆਪਣੇ ਆਪ ਨੂੰ ਬਹੁਤ ਜੇ ਗ੍ਰੇਟ ਵੀ ਫੀਲ ਕਰਾਂ ਜਾਂ ਮੈਂ ਆਪਣੇ ਆਪ 'ਚ ਬਹੁਤ ਸੈਡ ਵੀ ਫੀਲ ਕਰਾਂ, ਇਹ ਇੱਕ ਬੜੀ ਜਾਚੀ ਹੋਈ, ਪਛਾਣੀ ਹੋਈ ਬੇਸਿਕ ਜੀ ਪ੍ਰੋਬਲਮ ਹੈ ਜੋ ਸਾਡੇ ਐਵੋਲਿਊਸ਼ਨਰੀ ਮਾਇੰਡ ਸੈੱਟ ਦੇ ਅੰਦਰ ਪਤਾ ਨਹੀਂ ਕਿੰਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ। ਮੈਂ ਜੇ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਆਈਡੀਆ ਦੇਵਾਂ ਕਿ ਤਕਰੀਬਨ 800 ਕਰੋੜ ਲੋਕ ਲੈ ਦੇ ਕੇ 16 ਪਰਸਨੈਲਿਟੀਜ਼ ਦੇ ਅੰਦਰ ਹੀ ਆਉਂਦੇ ਆ। ਜੀ ਹਾਂ, ਦੇਰ ਆਰ ਓਨਲੀ 16 ਪਰਸਨੈਲਿਟੀ ਸਬ ਟਾਈਪਸ, ਅਤੇ ਉਹਦੇ ਵਿੱਚ ਸਾਰੇ 800 ਕਰੋੜ ਲੋਕ ਉਹਦੇ ਅੰਦਰ ਆ ਜਾਂਦੇ ਆ। ਉਹਨਾਂ ਨੂੰ ਤੁਸੀਂ ਸੈਗਮੈਂਟਾਈਜ਼ ਕਰ ਸਕਦੇ ਹੋ। ਜੇ ਤੁਸੀਂ ਕਦੀ ਇਹ ਵਾਲਾ ਟੈਸਟ ਕਰਨਾ ਹੋਵੇ ਤਾਂ ਉਹ ਟੈਸਟ ਹੋ ਜਾਂਦਾ ਬਹੁਤ ਈਜ਼ੀਲੀ। ਉਹਨੂੰ ਗੂਗਲ 'ਤੇ ਜਾਓ, ਸਿੰਪਲ ਕਰੋ ਕਿ ਪਰਸਨੈਲਿਟੀ ਟੈਸਟ, ਪਰਸਨੈਲਿਟੀ ਟੈਸਟ ਜਦੋਂ ਤੁਸੀਂ ਭਰੋਂਗੇ, ਕੋਈ ਵੀ ਪਹਿਲੀ ਵੈਬਸਾਈਟ ਜਿਹੜੀ ਆਏਗੀ ਉਹਦੇ ਅੰਦਰ ਉਹ ਕੁਛ ਤੁਹਾਨੂੰ 100 ਕੁ ਤਰ੍ਹਾਂ ਦੇ ਸਵਾਲ ਪੁੱਛਣਗੇ, 100 ਸਵਾਲ ਪੁੱਛਣਗੇ, ਉਹਦਾ ਯੈਸ ਜਾਂ ਨੋ ਦਾ ਜਵਾਬ ਦੇਣਾ ਹੁੰਦਾ। ਜਦੋਂ ਤੁਸੀਂ ਯੈਸ ਜਾਂ ਨੋ ਦਾ ਜਵਾਬ ਦਿਓਗੇ ਕਿ ਬਾਸ਼ਰਤਾ ਕਿ ਸਮਝੋ ਤੁਸੀਂ ਪਬਲਿਕ ਸਪੀਕਿੰਗ ਦੇ ਅੰਦਰ ਗਏ ਹੋ ਅਤੇ ਤੁਹਾਨੂੰ ਜੋ ਉੱਥੇ ਮੌਕਾ ਮਿਲਿਆ ਅਚਾਨਕ ਬੋਲਣ ਦਾ, ਤੁਸੀਂ ਬੋਲੋਗੇ ਯੈਸ ਜਾਂ ਨੋ, ਅਤੇ ਇੱਦਾਂ ਦੇ ਹੀ ਸਵਾਲ ਹੋਣਗੇ। ਜਦੋਂ ਤੁਸੀਂ ਉਹਨਾਂ ਦਾ ਜਵਾਬ ਦਿੰਦੇ ਹੋ ਤਾਂ ਫਿਰ ਉਸ ਹਿਸਾਬ ਨਾਲ ਤੁਹਾਡੀ ਪਰਸਨੈਲਿਟੀ ਦਾ ਆਰਕਟਾਈਪ ਦੱਸਦੇ ਆ ਕਿ ਤੁਸੀਂ ਕਿਸ ਤਰ੍ਹਾਂ ਦੀ ਪਰਸਨੈਲਿਟੀ ਦਾ ਟਾਈਪ ਆ। ਕਾਫੀ ਹੱਦ ਤੱਕ ਮੈਂ ਜਿੰਨੇ ਵੀ ਲੋਕਾਂ ਨੂੰ ਰੈਕਮੈਂਡ ਕੀਤਾ, ਮੈਂ ਆਪਣੇ ਉੱਪਰ ਵੀ ਕੀਤਾ ਜਦੋਂ ਵੀ, ਕਾਫੀ ਹੱਦ ਤੱਕ ਉਹ ਸਹੀ ਨਿਕਲਦਾ। ਸੋ ਅਗੇਨ ਬੇਸਿਕ ਪੁਆਇੰਟ ਮੈਂ ਇਹ ਸ਼ੋਅ ਕਰਨਾ ਚਾਹੁੰਦਾ ਸੀਗਾ ਇਸ ਚੀਜ਼ ਲਈ ਕਿ ਜਿਹੜੇ ਸਾਡੇ ਮਾਇੰਡ 'ਚ ਨਾ ਬੜੇ ਖੁਰਾਫਾਤੀ ਜੇ ਕੰਪਲੈਕਸ ਨੇ, ਬੜੇ ਖੁਰਾਫਾਤੀ ਜੇ ਆਈਡੀਆਜ਼ ਨੇ ਨਾ, ਉਹਨਾਂ ਨੂੰ ਆਪਾਂ ਸ਼ਾਂਤ ਕਰੀਏ ਕਿਸੇ ਤਰੀਕੇ, ਉਹਨਾਂ ਦੀ ਆਪਾਂ ਜਿਹੜੀ ਬੋਲਤੀ ਹੈ ਨਾ ਉਹ ਕਰੀਏ ਬੰਦ, ਅਤੇ ਡਿਸਕਸ ਕਰੀਏ ਕਿ ਬਈ ਜਿਹੜੀਆਂ ਇਹ ਚੀਜ਼ਾਂ ਸਾਡੇ ਮਾਇੰਡ 'ਚ ਚੱਲਦੀਆਂ ਨਾ ਵਾਰ ਵਾਰ, ਉਹ ਅਸਲ 'ਚ ਇਹ ਨਹੀਂ ਕਿ ਨਾਯਾਬ ਨੇ, ਯੂਨੀਕ ਨੇ, ਦੇਰ ਇਜ਼ ਨੋ ਪ੍ਰੋਬਲਮ ਵਿਚ ਇਜ਼ ਯੂਨੀਕ ਟੂ ਅਸ। ਠੀਕ ਹੈ ਜੀ। ਸੋ ਅੱਜ ਦਾ ਸਾਡਾ ਟੋਪਿਕ ਹੈ ਡਗ ਡਗ ਡਗ ਡਗ ਡਗ, ਇਹ ਡਰਮ ਰੋਲ ਕਰ ਰਹੇ ਹਾਂ ਬਈ, ਕਾਫੀ ਲੋਕ ਕਹਿੰਦੇ ਡਰਮ ਰੋਲ, ਮੈਨੂੰ ਕਰਨਾ ਨਹੀਂ ਆਉਂਦਾ, ਅਤੇ ਅੱਜ ਮੇਰੇ ਓਪਰੇਟਰ ਸਾਹਿਬ ਵੀ ਹੈ ਜਿਹੜੇ, ਉਹ ਕਹਿੰਦੇ ਬਈ ਆਪ ਹੀ ਓਪਰੇਟ ਕਰਕੇ ਦੱਸੋ, ਨਹੀਂ ਤਾਂ ਮੈਂ ਫਿਰ ਮਾੜਾ ਡਰਮ ਰੋਲ ਵੀ ਚਲਵਾ ਦਿੰਦਾ ਤੁਹਾਡੇ ਵਾਸਤੇ। ਪਰ ਖੈਰ, ਅੱਜ ਦਾ ਸਾਡਾ ਟੋਪਿਕ ਹੈ ਸਪੋਟ ਲਾਈਟ ਇਫੈਕਟ। ਜੀ ਹਾਂ, ਅੱਜ ਅਸੀਂ ਗੱਲ ਕਰਾਂਗੇ ਇੱਕ ਇੱਦਾਂ ਦੇ ਸਾਈਕੋਲੋਜੀਕਲ ਕੰਸੈਪਟ ਬਾਰੇ ਜਿਹਦਾ ਨਾਮ ਹੈ ਸਪੋਟ ਲਾਈਟ ਇਫੈਕਟ। ਹੁਣ ਜੇ ਤੁਸੀਂ ਮੈਨੂੰ ਪੁੱਛੋ ਕਿ ਬਈ ਸਪੋਟ ਲਾਈਟ ਇਫੈਕਟ ਹੁੰਦਾ ਕੀ ਆ, ਅਤੇ ਸੋਚੋ ਸਪੋਟ ਲਾਈਟ ਕੀ ਹੁੰਦੀ ਆ। ਸਪੋਟ ਲਾਈਟ ਹੁੰਦੀ ਹੈ ਜੀ ਹਨੇਰੇ ਨੂੰ ਡਿਫਰ ਕਰਨ ਲਈ, ਇੱਕਦਮ ਤੁਹਾਡੇ ਉੱਪਰ ਇੱਕ ਲਾਈਟ ਆਉਂਦੀ ਹੈ ਜਦੋਂ ਤੁਸੀਂ ਸੈਂਟਰ ਸਟੇਜ 'ਤੇ ਹੁੰਦੇ ਹੋ ਐਂਡ ਸਾਰੀ ਆਡੀਅੰਸ ਤੁਹਾਨੂੰ ਦੇਖ ਰਹੀ ਆ, ਇੱਕ ਆਡੀਟੋਰੀਅਮ ਹੈ, ਇੱਕ ਹਾਲ ਹੈ, ਜਸਟ ਇਮੈਜਿਨ ਕੁਛ 500-700 ਲੋਕਾਂ ਦਾ ਹਾਲ ਹੈ, ਭਰਿਆ ਹੋਇਆ, ਖੱਚਾ ਖੱਚ, ਇੱਕਦਮ ਹਨੇਰਾ, ਘੁੱਪ ਹਨੇਰਾ, ਅਤੇ ਤੁਹਾਡੇ ਉੱਪਰ ਸਪੋਟ ਲਾਈਟ ਅਚਾਨਕ, ਹਾਂ ਵੀ ਬੋਲ, ਹਾਂ ਵੀ ਦੱਸ, ਹਾਂ ਵੀ ਕਿੱਧਰ ਆ ਲੱਗ ਰਿਹਾ ਦਿਖਣ 'ਚ, ਉਹ ਯਾਰ ਇਹਦਾ ਤਾਂ ਐਕਸੈਂਟ ਹੀ ਬੜਾ ਅਜੀਬ ਹੈ, ਯਾਰ ਤੂੰ ਜਿੰਮ ਆ ਗਿਆ, ਤੂੰ ਤਾਂ ਭਾਰਾ ਬਣਾ, ਤੂੰ ਕੱਪੜੇ ਕਿੱਦਾਂ ਦੇ ਪਾਇਆ ਯਾਰ, ਤੂੰ ਵਿਆਹ 'ਤੇ ਆਇਆ, ਤੈਨੂੰ ਪਤਾ ਨਹੀਂ ਕਿੱਦਾਂ ਦੇ ਕੱਪੜੇ ਪਾਈਦੇ ਆ, ਐਟਸੈਟਰਾ ਐਟਸੈਟਰਾ ਐਟਸੈਟਰਾ। ਅਸੀਂ ਅਸਲ ਜ਼ਿੰਦਗੀ 'ਚ ਤਾਂ ਬਈ ਸਪੋਟ ਲਾਈਟ ਦੇ ਹੇਠਾਂ ਕਾਫੀ ਘੱਟ ਹੁੰਦੇ, ਪਰ ਸਾਡੇ ਮਾਇੰਡ 'ਚ ਵੀ ਆਰ ਆਲਵੇਜ਼ ਥਿੰਕਿੰਗ ਯਾਰ ਲੋਕ ਕੀ ਸੋਚਣਗੇ,
ਜਾਂ ਫਿਰ ਮੈਨੂੰ ਲੋਕ ਕਿਸ ਤਰ੍ਹਾਂ ਸੋਚਣਗੇ ਜੇ ਮੈਂ ਆਪਣੀ ਮਰਜ਼ੀ ਦਾ ਕੋਈ ਕੰਮ ਕਰ ਦਿੱਤਾ। ਐਗਜ਼ਾਮਪਲ ਦੇ ਤੌਰ 'ਤੇ ਜੇ ਲੈ ਲਈਏ, ਕਾਫੀ ਲੋਕ ਜਿਮ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਉਹ ਥੋੜ੍ਹੇ ਓਵਰਵੇਟ ਜ਼ਿਆਦਾ ਹੁੰਦੇ ਆ, ਜਾਂ ਫਿਰ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਕਿ ਜਿਮ 'ਤੇ ਜਾ ਕੇ ਕਰਨਾ ਕੀ। ਤਾਂ ਉਹਨਾਂ ਨੂੰ ਹੁੰਦਾ ਯਾਰ ਲੋਕ ਮੇਰੇ 'ਤੇ ਹੱਸਣਗੇ ਕਿ ਯਾਰ ਬੰਦਾ ਆਇਆ ਜਿਮ ਲਾਉਣ ਲਈ, ਇੱਕ ਅਡਲਟ ਆਦਮੀ ਆਇਆ, ਹੈ ਨਾ, ਜਾਂ ਫਿਰ ਫੋਰ ਦੈਟ ਮੈਟਰ ਆਫ ਫੈਕਟ ਇੱਕ ਲੇਡੀ ਆਈ, ਹੈ ਨਾ, ਅਡਲਟ, ਐਂਡ ਬਈ ਪਤਾ ਹੀ ਨਹੀਂ ਆ ਕਿ ਕੀ ਕਰਨਾ ਕੀ ਨਹੀਂ ਕਰਨਾ। ਆਪਣੀ ਆ ਕੇ ਇੱਧਰ ਉੱਧਰ ਘੁੰਮਦੇ ਪਏ ਆ ਜੀ, ਕੱਪੜੇ ਕਿਸ ਤਰ੍ਹਾਂ ਦੇ ਪਾਏ ਆ, ਭਾਰੇ ਕਿੰਨੇ ਆ, ਜਿਮ ਆ ਗਿਆ, ਜਦਕਿ ਕੋਈ ਇਹ ਗੱਲ ਕੰਸਿਡਰ ਨਹੀਂ ਕਰਦਾ ਕਿ ਜਿਮ ਇਜ਼ ਐਕਚੁਲੀ ਨੋਟ ਅ ਪਲੇਸ ਆਫ ਫਿਟ ਪੀਪਲ। ਜਿਮ ਅਸਲ 'ਚ ਤਾਂ ਅਨਫਿਟ ਬੰਦਾ ਜਾਂਦਾ ਨਾ ਫਿੱਟ ਹੋਣ ਲਈ। ਸੋ ਜੇ ਕੋਈ ਅਸਲ 'ਚ ਬਹੁਤ ਫਿੱਟ ਆਦਮੀ ਜਾਂ ਔਰਤ ਤੁਹਾਡੇ ਸਾਹਮਣੇ ਜਿਮ 'ਚ ਹੋਏਗੀ ਤਾਂ ਉਹ ਤੁਹਾਨੂੰ ਜੱਜ ਨਹੀਂ ਕਰ ਰਹੀ ਹੋਏਗੀ। ਉਹ ਹਾਂ ਸ਼ਾਇਦ ਮਾਇੰਡ 'ਚ ਇਹ ਸੋਚ ਰਿਹਾ ਹੋਵੇ ਕਿ ਯਾਰ ਵੈਲ ਡਨ ਕਿ ਇਹ ਬੰਦੇ ਨੇ ਆਪਣੇ ਬਾਰੇ ਸੋਚਿਆ, ਆਪਣੀ ਬੋਡੀ ਬਾਰੇ ਸੋਚਿਆ ਅਤੇ ਆਇਆ। ਇਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਵਿਆਹ ਸ਼ਾਦੀ ਵੀ ਕਹਿ ਸਕਦੇ ਆਪਾਂ, ਹੈ ਨਾ, ਕਿ ਮੇਰੇ ਬੂਆ ਕੇ ਚਾਚੇ ਕੇ ਤਾਏ ਕੇ ਮਾਮੇ ਕੇ ਬੇਟੇ ਕੇ ਚਾਚੇ ਕੇ ਗੁਆਂਢੀ ਕੇ ਡਰਾਈਵਰ ਕੇ ਫੁੱਫਾ ਜੀ ਕੇ ਬੇਟੇ ਕੀ ਸ਼ਾਦੀ ਹੈ ਜੀ, ਹੈ ਨਾ। ਐਂਡ ਅਸੀਂ ਤਾਂ ਮਹਿੰਗੇ ਤੋਂ ਮਹਿੰਗਾ ਸੂਟ, ਸਾੜੀ, ਕੋਟ, ਪੈਂਟ, ਹੈ ਵਧੀਆ ਜੇ ਚੈਲਸੀ ਸ਼ੂਜ਼, ਇਹ ਸਭ ਤਿਆਰ ਤਿਊਰ ਕਰਕੇ ਐਨ ਬਣ ਠਣ ਕੇ ਆਪਾਂ ਪਹੁੰਚਦੇ ਹਾਂ ਕਿ ਬਾਈ ਦੇਖੋ ਸਾਡੇ ਸਾਰਿਆਂ ਦੀ ਨਜ਼ਰ ਨਾ ਸਾਡੇ 'ਤੇ ਹੋਣੀ ਆ। ਵੈਸੇ ਇਸ ਤਰ੍ਹਾਂ ਹੁੰਦਾ? ਕਦੀ ਵੀ ਹੁੰਦਾ? ਅੱਛਾ ਚਲੋ, ਤੁਸੀਂ ਇਹਨੂੰ ਰਿਵਰਸ ਸਾਈਕੋਲੋਜੀ ਦੇ ਨਾਲ ਦੇਖੋ। ਆਪਾਂ ਕਿੰਨਾ ਕੁ ਲੋਕਾਂ ਨੂੰ ਜੱਜ ਕਰਦੇ ਹਾਂ ਜਾਂ ਆਪਾਂ ਕਿੰਨਾ ਕੁ ਲੋਕਾਂ ਨੂੰ ਵੇਖਦੇ ਹਾਂ? ਅਸੀਂ ਵੀ ਤਾਂ ਲੋਕਾਂ ਵੱਲ ਇਸ ਨਿਗਾਹ ਨਾਲ ਵੇਖਦੇ ਨਹੀਂ ਹਾਂ ਬਿਲਕੁਲ ਵੀ ਕਿ ਬਈ ਯਾਰ ਇਹ ਅੱਜ ਕੀ ਪਾ ਕੇ ਆਇਆ, ਜਾਂ ਫਿਰ ਇਹਨੇ ਕੀ ਕੀਤਾ ਹੋਇਆ, ਜਾਂ ਫਿਰ ਆਹ ਕਿੰਨਾ ਭਾਰਾ ਬੰਦਾ ਜਿਮ 'ਤੇ ਕਿਉਂ ਆਇਆ। ਸ਼ਾਇਦ ਸੋਚਦੇ ਹੋਵਾਂਗੇ, ਮੈਂ ਇਹ ਨਹੀਂ ਕਹਿੰਦਾ ਨਹੀਂ ਸੋਚਦੇ ਹੋਵਾਂਗੇ, ਸ਼ਾਇਦ ਸੋਚਦੇ ਹੋਵਾਂਗੇ, ਪਰ ਉਹ ਸਾਡੀ ਲਾਈਫ ਦਾ ਕੋਈ 4 ਸੈਕਿੰਡ 6 ਸੈਕਿੰਡ ਦਾ ਰੋਲ ਹੁੰਦਾ। ਪਰ ਇਹ ਚੀਜ਼ ਜਦੋਂ ਆਪਾਂ ਕਿਸੇ ਹੋਰ ਨਾਲ ਕਰਦੇ ਹਾਂ 6 ਸੈਕਿੰਡ ਲੈਂਦੀ ਹੈ, ਪਰ ਇਹ ਚੀਜ਼ ਜਦੋਂ ਆਪਾਂ ਸੋਚਦੇ ਕਿ ਸਾਡੇ ਵਾਰੀ ਲੋਕ ਯਾਰ ਕੀ ਸੋਚਦੇ ਹੋਣਗੇ, ਉਹ ਸਾਡੀ ਲਾਈਫ ਲੈ ਲੈਂਦੀ ਹੈ ਪ੍ਰੋਪਰ। ਕਿੰਨੇ ਲੋਕ ਨੇ, ਆਈ ਨੋ ਦਮ ਪਰਸਨਲੀ, ਉਹ ਆਪਣੀ ਕੋਈ ਹੋਬੀ ਹੋਏਗੀ, ਬਹੁਤ ਲੋਕ ਨੇ ਜਿਨ੍ਹਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਹੁੰਦਾ ਬਰਦੇ ਵਾਲੇ ਕਿ ਨਹੀਂ ਯਾਰ ਕੀ ਕਰਨਾ ਗਾ ਕੇ। ਬਹੁਤ ਲੋਕ ਨੇ ਘੰਟਾ ਘੰਟਾ, ਦੋ ਦੋ ਘੰਟੇ ਇੱਕੋ ਤਸਵੀਰ ਨੂੰ ਨਾ ਆਪਣੇ ਇੰਸਟਾਗ੍ਰਾਮ ਦੇ ਡਰਾਫਟ 'ਚ ਕਰੀ ਜਾਣਗੇ ਐਡਿਟ ਕਿ ਯਾਰ ਆਈ ਐਮ ਨੋਟ ਲੁਕਿੰਗ ਦੈਟ ਗੁੱਡ, ਹੈ ਨਾ, ਇਹ ਐਡਿਟ ਨਹੀਂ ਸਹੀ ਹੋਈ। ਕੋਈ ਰੀਲ ਬਣਾਉਣਗੇ ਤਾਂ ਫਿਰ ਕਿੰਨੀ ਦੇਰ ਤੱਕ ਉਹਨੂੰ ਐਡਿਟ ਕਰਦੇ ਰਹਿਣਗੇ, ਕਦੀ ਆਹ ਸਬ ਟਾਈਟਲ ਜੀ, ਕਦੀ ਉਹ ਸਬ ਟਾਈਟਲ, ਕਦੀ ਪੰਜਾਬੀ 'ਚ ਕਰਤਾ, ਕਦੀ ਇੰਗਲਿਸ਼ 'ਚ ਕਰਤਾ, ਕਦੀ ਰੰਗ ਯੈਲੋ ਕਰਤਾ, ਰੈੱਡ ਕਰਤਾ। ਬਟ ਦ ਰਿਐਲਿਟੀ ਇਜ਼ ਨੋ ਵਨ ਕੇਅਰਸ, ਐਂਡ ਇਹ ਅੱਛੀ ਗੱਲ ਹੈ। ਵੈਸੇ ਕਿੰਨਾ ਹੀ ਬਲੈਸਡ ਹੈ ਇਹ ਸਮਾਜ ਕਿ ਨੋ ਵਨ ਕੇਅਰਸ। ਹਾਂ, ਤੁਸੀਂ ਅੱਛਾ ਕਰੋਗੇ ਤਾਂ ਸਮਾਜ ਇਹ ਜ਼ਰੂਰ ਕਹਿਣਾ ਹੈ ਕਿ ਯਾਰ ਵੈਲ ਡਨ, ਵੈਰੀ ਗੁੱਡ। ਅਤੇ ਜੇ ਤੁਸੀਂ ਕੁਛ ਮਾੜਾ ਕਰੋਗੇ, ਓਬਵੀਅਸਲੀ ਸਮਾਜ ਆਏਗਾ ਕਹਿਣ ਲਈ ਕਿ ਬਾਈ ਆ ਤਾਂ ਤੂੰ ਬਹੁਤ ਮਾੜਾ ਕੀਤਾ। ਪਰ ਜੇ ਤੁਸੀਂ ਆਪਣੀ ਨੋਰਮਲ ਆਮ ਮੈਂਗੋ ਲਾਈਫ ਜੀਂਦੇ ਹੋਵੋਗੇ, ਨੋ ਵਨ ਇਜ਼ ਗੋਨਾ ਕੇਅਰ, ਦੇ ਐਵਰੀ ਵਨ ਇਜ਼ ਲਿਵਿੰਗ ਦੇਅਰ ਓਨ ਲਾਈਫ, ਅਤੇ ਸਾਨੂੰ ਵੀ ਇਸੇ ਤਰੀਕੇ ਨਾਲ ਜੀਣੀ ਚਾਹੀਦੀ ਹੈ। ਹੁਣ ਆਉਂਦੇ ਹਾਂ ਜੀ ਉਸ ਪੁਆਇੰਟਰ 'ਤੇ ਜਿਸ ਪੁਆਇੰਟਰ ਕਰਕੇ ਸ਼ੋਅ ਹੋ ਰਿਹਾ। ਇਹ ਗੱਲਾਂ ਤਾਂ ਸਾਰੀਆਂ ਸੁਣੀਆਂ ਸੁਣਾਈਆਂ, ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਸੁਣ ਰਹੇ ਹੋ, ਪਰ ਇਹ ਗੱਲ ਕਿਹੜਾ ਕਿਸੇ ਮੈਂ ਕੋਈ ਨਾਯਾਬ ਜਾਂ ਨਿਊ ਚੀਜ਼ ਕੱਢ ਕੇ ਦੇਤੀ ਹੈ, ਹੈ ਨਾ। ਇਹ ਸਭ ਤਾਂ ਨੋਰਮਲ ਕੰਸੈਪਟ ਨੇ, ਹਰ ਕੋਈ ਕਹਿੰਦਾ, ਸਾਡੇ ਵੱਡੇ ਬਜ਼ੁਰਗ ਕਹਿੰਦੇ ਆ, ਅਸੀਂ ਜਦੋਂ ਸਕੂਲ 'ਚ ਸੀਗੇ ਸਾਡੀਆਂ ਮੈਡਮਾਂ ਕਹਿੰਦੀਆਂ ਸੀ, ਬੇਟਾ ਯੂ ਨੀਡ ਟੂ ਪਾਰਟੀਸਪੇਟ ਇਨ ਡਿਬੇਟ, ਯੂ ਨੀਡ ਟੂ ਪਾਰਟੀਸਪੇਟ ਇਨ ਥੀਏਟਰ, ਹੈ ਨਾ। ਘਰ ਦੇ ਕਈਆਂ ਦੇ ਘਰਾਂ 'ਚ, ਹੈ ਨਾ, ਕਲਚਰ ਹੁੰਦਾ ਕਿ ਤੁਸੀਂ ਪਾਰਟੀਸਪੇਸ਼ਨ ਕਰਨੀ ਹਰ ਚੀਜ਼ਾਂ 'ਚ। ਅਸੀਂ ਕਿੰਨੇ ਲੋਕ ਹੋਵਾਂਗੇ ਜਿਨ੍ਹਾਂ ਨੂੰ ਜਾਣਦੇ ਹਾਂ ਜਿਹੜੇ ਯੂਥ ਫੈਸਟ ਹੋ ਗਏ ਜਾਂ ਫਿਰ ਕਾਲਜ ਦੇ ਛੋਟੇ ਮੋਟੇ ਕੋਈ ਫੰਕਸ਼ਨ ਹੋ ਗਏ ਉਹਨਾਂ 'ਚ ਪਾਰਟੀਸਪੇਟ ਕਰਦੇ ਸੀ, ਅੱਜ ਵੀ ਪਾਰਟੀਸਪੇਟ ਕਰਦੇ। ਤਾਂ ਫਿਰ ਅੱਜ ਦੀ ਗੱਲਬਾਤ 'ਚ ਰੀਅਲ ਕੀ ਹੈ? ਰੀਅਲ ਇਹ ਹੈ ਕਿ ਇਹ ਬੈਕਡ ਬਾਏ ਸਾਇੰਸ ਹੈ ਜੀ, ਜੋ ਮੈਂ ਕੰਸੈਪਟ ਦੇ ਰਿਹਾ। ਸਪੋਟਲਾਈਟ ਇਫੈਕਟ ਇਹ ਬੈਕਡ ਬਾਏ 3 ਯੂਨੀਵਰਸਿਟੀਜ਼ ਆ। 3 ਯੂਨੀਵਰਸਿਟੀਜ਼ ਨੇ ਇਹਦੇ ਉੱਪਰ ਗੱਲਬਾਤ ਕੀਤੀ ਹੈ ਜੀ। ਪਹਿਲੀ ਯੂਨੀਵਰਸਿਟੀ ਦਾ ਨਾਮ ਹੈ ਕੋਰਨੈਲ ਯੂਨੀਵਰਸਿਟੀ 2000 'ਚ। ਫਿਰ ਜਰਨਲ ਆਫ ਪਰਸਨੈਲਿਟੀ ਐਂਡ ਸੋਸ਼ਲ ਸਾਈਕੋਲੋਜੀ ਨਾਮ ਦਾ ਪੇਪਰ ਕੱਢਿਆ ਸੀਗਾ ਥੋਮਸ ਗਿਲੋਵਿਚ ਨਾਮ ਦੇ ਇੱਕ ਸਾਇੰਟਿਸਟ ਨੇ, ਅਤੇ ਉਹਨਾਂ ਦੇ ਹੋਰ ਵੀ ਦੋ ਭਾਗੀਦਾਰ ਸੀਗੇ। ਉਹਨਾਂ ਨੇ 3-4 ਐਕਸਪੈਰੀਮੈਂਟ ਕੀਤੇ ਵੱਖੋ ਵੱਖਰੇ। ਉਹਨਾਂ ਦੇ ਨਾਲ ਸੀਗੇ ਵਿਕਟੋਰੀਆ ਮੇਡਵ ਐਂਡ ਕੈਨੇਥ ਸੈਵਿਟਸਕੀ। ਮੈਨੂੰ ਬਹੁਤ ਮਾਣ ਆਪਣੇ ਆਪ 'ਤੇ, ਮੈਂ ਇੱਕਦਮ ਸਹੀ ਨਾਮ ਲੈ ਦਿੱਤਾ। ਅਤੇ ਉਹਨਾਂ ਨੇ ਪਤਾ ਕੀ ਗੱਲਬਾਤ ਦੱਸੀ? ਉਹਨਾਂ ਨੇ ਦੱਸਿਆ ਕਿ ਇਹ ਇੱਕ ਫੈਕਟ ਹੈ
ਕਿ ਜੇ ਤੁਸੀਂ ਇੱਕ ਰੂਮ ਦੇ ਅੰਦਰ ਕਿਸੇ ਨੂੰ ਸਮਝੋ ਇੱਕ ਵੀਅਰਡ ਜੀ ਸ਼ਰਟ ਪਵਾ ਕੇ ਭੇਜਤਾ, ਹਾਸੇ ਮਜ਼ਾਕ ਲਈ ਸਮਝੋ ਇੱਕ ਡਰੈਸ ਅਪ ਈਵੈਂਟ ਆ, ਐਨ ਗੋਰਿਆਂ ਨਾਲ ਲਬਾ ਲਬ ਪ੍ਰੋਪਰ ਹਾਈ ਜੈਂਟਰੀ ਲੋਕ ਆਏ ਹੋਏ ਨੇ, ਪਰ ਕੋਈ ਬੰਦਾ ਅਜੇ ਥੋੜ੍ਹੀ ਫਨੀ ਜੀ ਟੀ ਸ਼ਰਟ ਪਾ ਕੇ, ਹੈ ਨਾ, ਲੈਟ ਸਪੋਜ਼ ਬੰਦੇ ਨੇ ਟੀ ਸ਼ਰਟ ਪਾਈ ਹੈ ਜਿਹਦੇ ਅੰਦਰ ਸੈਂਟਰ ਚੀਰ ਵਾਲਾ ਪੋਜ਼ ਆ ਬੱਬੂ ਮਾਨ ਸਾਹਿਬ ਦਾ, ਵੱਡੀ ਸਾਰੀ ਫੋਟੋ ਲੱਗੀ ਪਈ ਹੈ, ਇੱਦਾਂ ਦੀ ਟੀ ਸ਼ਰਟਾਂ ਪਵਾ ਕੇ ਨਾ ਉਹਨਾਂ ਨੇ ਲੋਕਾਂ ਨੂੰ ਭੇਜਿਆ ਵੱਖਰੇ ਵੱਖਰੇ ਰੂਮਸ ਦੇ ਅੰਦਰ, ਠੀਕ ਹੈ, ਕਾਨਫਰੰਸਿਸ ਦੇ ਅੰਦਰ। ਜਦੋਂ ਲੋਕ ਗਏ ਅਤੇ ਵਾਪਸ ਆਏ ਤਾਂ ਲੋਕਾਂ ਨੇ ਕਿਹਾ ਬਈ ਸਾਡੇ 'ਤੇ ਤਾਂ ਬਹੁਤ ਨਜ਼ਰਾਂ ਸੀਗੀਆਂ। ਲੋਕਾਂ ਨੇ ਐਟਲੀਸਟ 30 to 40 ਲੋਕਾਂ ਨੇ ਇਹ ਕਿਹਾ ਕਿ ਸਾਡੇ 'ਤੇ ਜਿਹੜੀਆਂ ਨਜ਼ਰਾਂ ਸੀਗੀਆਂ ਨਾ ਉਹ ਐਟਲੀਸਟ 70 to 80% ਲੋਕ ਮੈਨੂੰ ਵੇਖ ਰਹੇ ਸੀਗੇ। ਬਟ ਇਨ ਰਿਐਲਿਟੀ ਜੇ ਤੁਸੀਂ ਵੇਖੋ ਤਾਂ ਇਨ ਰਿਐਲਿਟੀ ਸਿਰਫ 17% ਲੋਕਾਂ ਨੇ ਇਸ ਚੀਜ਼ ਦੀ ਤਵੱਜੋ ਦਿੱਤੀ। ਕੈਨ ਯੂ ਬਿਲੀਵ, ਜਸਟ 17% ਪੀਪਲ ਵਰ ਲੁਕਿੰਗ ਐਟ ਦੈਮ। ਕਿੰਨੀ ਵੱਡੀ ਗੱਲ ਆ, ਆਪਾਂ ਸੋਚਦੇ ਹਾਂ ਬਈ ਕਿ ਜੇ ਮੈਂ ਕਿਸੇ, ਸਾਡਾ ਸਭ ਤੋਂ ਵੱਡਾ ਦੇਖੋ ਇਹੀ ਹੈ ਨਾ ਡਰ, ਸਭ ਤੋਂ ਵੱਡਾ ਡਰ ਕੀ ਹੈ, ਸਭ ਤੋਂ ਵੱਡਾ ਡਰ ਇਹੀ ਹੈ ਕਿ ਯਾਰ ਮੈਂ 4 ਲੋਕਾਂ ਦੀ ਜੇ ਪਾਰਟੀ 'ਚ ਬੈਠਾ ਪਿਆ ਨਾ ਅਤੇ ਮੈਂ ਮਜ਼ਾਕ ਦਾ ਪਾਤਰ ਨਾ ਬਣਾ, ਮੇਰਾ ਮਖੌਲ ਨਾ ਉੱਡੇ, ਹੈ ਨਾ। ਅਤੇ ਉਹੀ ਹੋਇਆ ਕਿ ਇਹ ਸਾਰਿਆਂ ਦੇ ਮਾਇੰਡ 'ਚ ਵੀ ਇਹੀ ਵਾਲਾ ਡਰ ਸੀ, ਇਹੀ ਵਾਲਾ ਟੈਨਸ਼ਨ ਸੀ, ਪਰ ਜਦੋਂ ਉਹ ਲੋਕ ਗਏ ਅਤੇ ਜੋ ਅਸਲ 'ਚ ਉਹਨਾਂ ਦੇ ਮਾਇੰਡ 'ਚ ਸੀਗਾ ਅਤੇ ਜੋ ਅਸਲ 'ਚ ਰਿਜ਼ਲਟ ਨਿਕਲ ਕੇ ਆਇਆ ਉਹਦਾ ਜ਼ਮੀਨ ਆਸਮਾਨ ਦਾ ਫਰਕ ਹੈ। ਇਨ ਜੇ ਤੁਸੀਂ ਇਹਨੂੰ ਇਨ ਰਿਐਲਿਟੀ ਦੇਖੋ ਤਾਂ 3.25% ਫਰਕ ਸਿਰਫ ਇੰਨੀ ਜਿਹੀ ਗੱਲ ਦਾ ਕਿ ਬਈ ਲੋਕ ਸਾਡੇ ਬਾਰੇ ਜ਼ਿਆਦਾ ਸੋਚਦੇ ਨੇ, ਲੋਕ ਸਾਡੇ ਬਾਰੇ ਜ਼ਿਆਦਾ ਧਿਆਨ ਦਿੰਦੇ ਨੇ। ਸੋ ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਤੁਹਾਨੂੰ ਸਾਰਿਆਂ ਨੂੰ ਕਿ ਮਾੜੀ ਜਿਹੀ ਹਿੰਮਤ ਕਰੋ ਅਤੇ ਜੋ ਸਾਨੂੰ ਹਸਤਿੰਦਰ ਭਾਅ ਜੀ ਨੇ ਕਿਹਾ ਹੈ ਨਾ ਉਹਦੇ 'ਤੇ ਅਮਲ ਕਰੋ। ਕੀ ਕਿਹਾ ਬਈ, ਲਓ ਜੀ ਹੁਣੇ ਸੁਣੋ।

ਹੈਲੋ ਹੈਲੋ ਹੱਸਦੇ ਹੀ ਰਹਿੰਦੇ ਹਾਂ ਜੀ ਹੁਸਤਿੰਦਰ ਦਾ ਗਾਣਾ ਬਹੁਤ ਹੀ ਬਾ ਕਮਾਲ ਤੁਸੀਂ ਸੁਣਿਆ ਹੋਣਾ ਹੱਸਦੇ ਹਸਾਉਂਦੇ ਅਸੀਂ ਦੇਖੋ ਜੀ ਪਹਿਲਾ ਪਾਰਟ ਤਾਂ ਸੈਗਮੈਂਟ ਦਾ ਕੰਪਲੀਟ ਕਰ ਦਿੱਤਾ ਅਸੀਂ ਦੱਸ ਦਿੱਤਾ ਜੀ ਕਿ ਅਸੀਂ ਕਿਆ ਬਾਤ ਹੈ ਨਾਮ ਦਾ ਸ਼ੋਅ ਕਰਾਂਗੇ ਉਹਦੇ ਅੰਦਰ ਅਸੀਂ ਇਹ ਵੀ ਦੱਸ ਦਿੱਤਾ ਕਿ ਅਸੀਂ ਹਰ ਵਾਰੀ ਕੋਈ ਸਾਈਕੋਲੋਜੀਕਲ ਜਾਂ ਫਿਲੋਸੋਫੀਕਲ ਕੰਸੈਪਟ ਚੱਕਿਆ ਕਰਾਂਗੇ ਅਤੇ ਉਹਨੂੰ ਤੋੜਾਂਗੇ ਮਰੋੜਾਂਗੇ ਕਿ ਬਈ ਕਿਆ ਫੈਕਟ ਹੈ ਕਿਆ ਫੈਕਟ ਨਹੀਂ ਹੈ ਕਿੰਨੀ ਕੁ ਗੱਲਾਂ ਜ਼ਰੂਰੀ ਨੇ ਕਿੰਨੀਆਂ ਕੁ ਜ਼ਰੂਰੀ ਨਹੀਂ ਹੈ ਮੇਰੇ ਖਿਆਲ ਨਾਲ ਹਿਸਟਰੀ ਸਾਈਕੋਲੋਜੀ ਫਿਲੋਸਫੀ ਜਿੰਨਾ ਕੁ ਅਸੀਂ ਉਸ ਲੈਵਲ 'ਤੇ ਪੜ੍ਹ ਅਤੇ ਜਾਣ ਸਕੀਏ ਜਿਸ ਲੈਵਲ 'ਤੇ ਤੁਹਾਨੂੰ ਸਮਝ ਆ ਸਕੇ ਅਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਯਾਰ ਇੱਕ ਬਹੁਤ ਵੱਡੀ ਮਸ਼ੀਨਰੀ ਦੇ ਬਹੁਤ ਹੀ ਛੋਟੇ ਜਿਹੇ ਸਕਰੂ ਹਾਂ ਰਾਈਟ ਐਂਡ ਉਹਦੇ ਅੰਦਰ ਵੀ ਆਪਾਂ ਕਿੰਨਾ ਸੀਰੀਅਸ ਰਹਿੰਦੇ ਹਾਂ ਉਹਦੇ ਅੰਦਰ ਵੀ ਆਪਾਂ ਕਿੰਨੀ ਜ਼ਿਆਦਾ ਆਪਣੀ ਲਾਈਫ ਸਿਰਫ ਇਸ ਚੀਜ਼ 'ਚ ਕੱਢ ਦਿੰਦੇ ਹਾਂ ਕਿ ਯਾਰ ਚਾਰ ਲੋਕ ਕੀ ਕਹਿਣਗੇ ਮੈਂ ਉਹ ਚਾਰ ਲੋਕਾਂ ਨੂੰ ਮਿਲਿਆ ਉਹ ਚਾਰਾਂ ਵਿੱਚੋਂ ਤਿੰਨ ਤਾਂ ਕਹਿੰਦੇ ਯਾਰ ਸਾਡੇ ਕੋਲ ਟਾਈਮ ਹੀ ਨਹੀਂ ਹੈ ਸੁਣਨ ਲਈ ਅਤੇ ਚੌਥਾ ਮੈਂ ਆਪ ਸੀਗਾ ਪਰ ਜੋ ਵੀ ਹੈ ਜੋ ਵੀ ਹੈ ਇਹ ਗੱਲ ਤਾਂ ਫੈਕਟ ਹੈ ਨਾ ਯਾਰ ਕਿ ਅਸੀਂ ਕਿੰਨਾ ਜ਼ਿਆਦਾ ਸਮਾਂ ਸਿਰਫ ਇਸ ਚੀਜ਼ ਨੂੰ ਦੇ ਦਿੰਦੇ ਹਾਂ ਕਿ ਬਈ ਲੋਕ ਕੀ ਕਹਿਣਗੇ ਮੈਂ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਪਰ ਲੋਕ ਕੀ ਕਹਿਣਗੇ ਮੈਂ ਆਪਣਾ ਮੈਰਾਥੋਨ ਰਨਰ ਬਣਨਾ ਚਾਹੁੰਦਾ ਅਤੇ ਜੇ ਮੈਂ ਹਰ ਰੋਜ਼ ਉਹਦੀ ਤਿਆਰੀ ਕਰਨੀ ਸ਼ੁਰੂ ਕਰਤੀ ਤਾਂ ਮੇਰੇ ਲੋਕ ਬਾਹਰਲਿਆਂ ਦਾ ਕੀ ਹੈ ਲੋਕਾਂ ਨੂੰ ਘਰਦਿਆਂ ਦਾ ਕਿੰਨਾ ਕੰਪਲੈਕਸ ਹੁੰਦਾ ਕਿ ਯਾਰ ਘਰਦੇ ਹੀ ਕਹਿਣਗੇ ਤੈਨੂੰ ਕੀ ਹੋਇਆ ਤੂੰ ਤੇਰਾ ਦਿਮਾਗ ਖਰਾਬ ਹੈ ਤੂੰ ਹੀ ਕਰਨਾ ਬਈ ਸਾਰੇ ਸ਼ਹਿਰ ਦਾ ਲੈਪ ਕਰਕੇ ਹੈ ਨਾ ਇਟ ਡਜ਼ਨਟ ਮੈਟਰ ਕਈ ਲੋਕ ਆਪਣੀ ਪੋਲੀਟੀਕਲ ਆਈਡੀਓਲੋਜੀ ਤੱਕ ਨਹੀਂ ਸਾਹਮਣੇ ਰੱਖ ਸਕਦੇ ਹੈ ਨਾ ਕਿ ਚਾਰ ਲੋਕ ਕੀ ਬੋਲਣਗੇ ਕਿ ਮੈਂ ਇਸ ਫਲਾਨ ਫਲਾਨ ਲੀਡਰ ਨੂੰ ਸਪੋਰਟ ਕਰਦਾ ਜਾਂ ਉਹਦੀ ਆਈਡੀਓਲੋਜੀ ਨੂੰ ਸਪੋਰਟ ਕਰਦਾ ਲਾਈਫ ਦੋਸਤੋ ਜਿੰਨੀ ਵੀ ਹੈ ਨਾ ਜਿੰਨੀ ਵੀ ਹੈ ਕਾਫੀ ਘੱਟ ਆ ਐਂਡ ਸਭ ਤੋਂ ਬਿਊਟੀਫੁਲ ਗੱਲ ਪਤਾ ਕੀ ਲਾਈਫ ਦੀ ਕਿ ਜੇ ਆਪਾਂ ਪ੍ਰੈਜੈਂਟ 'ਚ ਰਹਿਣਾ ਸ਼ੁਰੂ ਕਰ ਦਈਏ ਤਾਂ ਤੁਹਾਨੂੰ ਪਤਾ ਐਵਰੀ ਡੇ ਇਜ਼ ਅ ਨਿਊ ਡੇ ਦੇਖਿਆ ਫਿਰ ਤੋਂ ਸੁਣੀ ਸੁਣਾਈ ਗੱਲ ਮੈਂ ਦੱਸਤੀ ਪਰ ਜਿਹਨੂੰ ਪ੍ਰੈਕਟੀਕਲੀ ਇੰਪਲਾਈ ਕਰੋ ਤਾਂ ਫੈਕਟ ਆ ਨਾ ਯਾਰ ਫੈਕਟ ਤਾਂ ਇਹੀ ਹੈ ਕਿ ਮੈਂ ਜੋ ਕਰਨਾ ਚਾਹੁੰਦਾ ਅਤੇ ਜੋ ਮੈਂ ਕਰ ਰਿਹਾ ਉਹਦੇ ਅੰਦਰ ਡਿਫਰੈਂਸ ਪਤਾ ਕੀ ਹੈ ਉਹਦੇ ਅੰਦਰ ਡਿਫਰੈਂਸ ਹੈ ਮੇਰੇ ਮਾਇੰਡ ਸੈੱਟ ਦਾ ਅਤੇ ਉਹੀ ਬਸ ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਸ਼ੋਅ ਦੇ ਥਰੂ ਕਿ ਜਿੰਨਾ ਆਪਾਂ ਮਾਇੰਡ ਸੈੱਟ ਨੂੰ ਨਿਖਾਰ ਸਕੀਏ ਅਤੇ ਮਾਇੰਡ ਸੈੱਟ ਨੂੰ ਨਿਖਾਰਿਆ ਕਿਸ ਤਰ੍ਹਾਂ ਜਾ ਸਕਦਾ ਬੈਟਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਦੱਸਣ ਲਈ ਕਿ ਤੁਸੀਂ ਇਕੱਲੇ ਨਹੀਂ ਯੂ ਆਰ ਨੋਟ ਅਲੋਨ ਲਾਈਫ ਦੇ ਅੰਦਰ ਕੋਈ ਵੀ ਇਸ ਤਰ੍ਹਾਂ ਦਾ ਇਸ਼ੂ ਹੈ ਜੋ ਤੁਹਾਨੂੰ ਲੱਗਦਾ ਕਿ ਯਾਰ ਮੇਰੇ ਨਾਲ ਬਹੁਤ ਬੁਰਾ ਚੱਲ ਰਿਹਾ ਮੇਰੇ ਨਾਲ ਤਾਂ ਯਾਰ ਕੁਛ ਠੀਕ ਹੋ ਨਹੀਂ ਰਿਹਾ ਤੁਸੀਂ ਨਾਲ ਨਾਲ ਦੇ ਪਾਸੇ ਵੇਖੋਗੇ ਉਸ ਤੋਂ ਵੀ ਜ਼ਿਆਦਾ ਹੋਏਗਾ ਕੋਈ ਬਹੁਤ ਜ਼ਿਆਦਾ ਪ੍ਰਿਵਲੇਜਡ ਹੋਏਗਾ ਸ਼ਾਇਦ ਬਹੁਤ ਜ਼ਿਆਦਾ ਪੈਸਾ ਉਸ ਇਨਸਾਨ ਨੇ ਦੇਖਿਆ ਹੋਏਗਾ ਸ਼ਾਇਦ ਪਰ ਉਹਦੀ ਆਪਣੀ ਖੁਦ ਦੀ ਸਟਰਗਲ ਵੀ ਕੋਈ ਹੋਰ ਹੋ ਸਕਦੀ ਕੋਈ ਬਹੁਤ ਪੜ੍ਹਿਆ ਲਿਖਿਆ ਹੋ ਸਕਦਾ ਪਰ ਉਹਦੀ ਆਪਣੀ ਸਟਰਗਲ ਹੋਏਗੀ ਅਤੇ ਜੋ ਸੁਸਾਇਟੀ 'ਚ ਵੰਛਿਤ ਲੋਕ ਨੇ ਆਲਰੇਡੀ ਉਹਨਾਂ ਦੀ ਤਾਂ ਸਟਰਗਲ ਸਾਨੂੰ ਪਤਾ ਹੀ ਹੈ ਪਰ ਹਰ ਕਿਸੇ ਦੀ ਆਪਣੀ ਖੁਦ ਦੀ ਸਟਰਗਲ ਹੁੰਦੀਆਂ ਸਾਰੀ ਸਟਰਗਲਸ ਨਾ ਇੰਟਰਨਲ ਹੁੰਦੀਆਂ ਸਾਰੇ ਕਨਫਲਿਕਟ ਇੰਟਰਨਲ ਹੁੰਦੇ ਆ ਆਊਟਰ ਕਨਫਲਿਕਟ ਤਾਂ ਅਸੀਂ ਬਹੁਤ ਬਾਅਦ 'ਚੋਂ ਦੇਖਦੇ ਹਾਂ ਜਾਂ ਸੁਣਦੇ ਹਾਂ ਪਰ ਸਾਡਾ ਸਾਰਾ ਦਿਨ ਸਾਡੇ ਆਪਸ 'ਚ ਗਹਿਮਾ ਗਮੀ ਲੱਗੀ ਰਹਿੰਦੀ ਆ ਹੈ ਨਾ ਦੂਸਰੇ ਦਾ ਗਮ ਆਪਾਂ ਕੀ ਸਮਝਣਾ ਦੂਸਰੇ ਦੀ ਦੂਸਰਾ ਦੁੱਖ ਦਰਦ ਆਪਾਂ ਕੀ ਸੁਣਨਾ ਅਸੀਂ ਇਹ ਸੋਚਣਾ ਹਰ ਚੀਜ਼ ਨੂੰ ਸੁਣਦੇ ਹਾਂ ਕਿ ਯਾਰ ਅੱਛਾ ਤੂੰ ਚੁੱਪ ਕਰ ਮੈਂ ਤੈਨੂੰ ਦੱਸਦਾ ਹੈ ਉਹ ਗਾਣਾ ਸੀ ਨਾ ਉਹ ਪੁਰਾਣਾ ਕਿ ਜੋ ਹਮਨੇ ਦਾਸਤਾਂ ਆਪਣੀ ਸੁਣਾਈ ਆਪ ਕਿਉਂ ਰੋਏ ਇਸ ਤਰ੍ਹਾਂ ਦਾ ਬਣਨਾ ਬਹੁਤ ਜ਼ਰੂਰੀ ਆ ਹੈ ਨਾ ਕਿ ਇਸ ਤਰ੍ਹਾਂ ਦੇ ਇਨਸਾਨ ਬਣੋ ਕਿ ਲੋਕਾਂ ਦੀ ਗੱਲਬਾਤ ਸੁਣ ਸਕੋ ਲੋਕਾਂ ਦੀ ਗੱਲਬਾਤ ਸੁਣ ਕੇ ਉਹਦੇ 'ਤੇ ਕੁਛ ਵਿਚਾਰ ਕਰ ਸਕੋ ਕੁਛ ਖੁਦ ਸਿੱਖ ਸਕੋ ਕੁਛ ਅਗਲੇ ਨੂੰ ਸਿਖਾ ਸਕੋ ਜਾਂ ਫਿਰ ਜਸਟ ਫੋਰ ਦੈਟ ਮੈਟਰ ਆਫ ਫੈਕਟ ਜਸਟ ਬੀ ਵਿਦ ਦੈਮ ਹੈ ਨਾ ਸੋ ਗੱਲਬਾਤ ਹੋ ਰਹੀ ਸੀ ਜੀ ਸਪੋਟ ਲਾਈਟ ਇਫੈਕਟ 'ਤੇ ਕਿ ਮੇਰੇ ਉੱਪਰ ਹੀ ਸਪੋਟ ਲਾਈਟ ਹੈ ਬਈ ਹਰ ਵਾਰੀ ਮੈਂ ਕੁਛ ਵੀ ਕਰਦਾ ਅਤੇ ਲੋਕ ਮੈਨੂੰ ਹੀ ਵੇਖਦੇ ਆ ਮੈਂ ਲਾਈਫ ਦੇ ਅੰਦਰ ਕੁਛ ਗਲਤ ਨਹੀਂ ਕਰ ਸਕਦਾ ਬਈ ਨਾ ਨਾ ਨਾ ਨਾ ਨਾ ਨਾ ਨਾ ਮੈਨੂੰ ਤਾਂ 40 ਦੇ ਜ਼ੋਨ 'ਚ 40 'ਚ ਕਾਰ ਹੀ ਚਲਾਉਣੀ ਪੈਣੀ ਆ ਮੈਨੂੰ ਤਾਂ ਹਰ ਵਿਆਹ ਸ਼ਾਦੀ ਫੰਕਸ਼ਨ ਭੋਗ ਹਰ ਜਗ੍ਹਾ ਬਹੁਤ ਵੈਲ ਡਰੈਸਡ ਪ੍ਰੋਪਰ ਪ੍ਰਸੀਜ਼ਨ ਵਾਲਾ ਹੋਣਾ ਪੈਣਾ ਮੈਨੂੰ ਤਾਂ ਬਈ 11ਵੀਂ 'ਚ ਆਪਣਾ ਇੰਜੀਨੀਅਰਿੰਗ ਹੀ ਕਰਨੀ ਪੈਣੀ ਆ ਮੈਨੂੰ ਤਾਂ ਜੀ 11ਵੀਂ ਦੇ ਅੰਦਰ ਕਮਰਸ ਦੀ ਫੀਲਡ ਹੀ ਲੈਣੀ ਪੈਣੀ ਹੈ ਤਾਂ ਕਿਉਂ ਮੈਂ ਰਾਈਟਰ ਬਣਨਾ ਚਾਹੁੰਦਾ ਤਾਂ ਕਿਉਂ ਮੈਂ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਨਾ ਸਮਾਜ ਨੇ ਕਿਹਾ ਅਤੇ ਸਮਾਜ ਮੈਨੂੰ ਹਰ ਵਕਤ ਦੇਖ ਰਿਹਾ ਹਰ ਵਕਤ ਆਪਣੀਆਂ ਦੋ ਮੋਟੀ ਮੋਟੀ ਨਿਗਾਹਾਂ ਮੇਰੇ ਉੱਥੇ ਧਰੀ ਬੈਠਾ ਸਮਾਜ ਸਮਾਜ ਨੂੰ ਵੇਲ ਹੈ
ਮੇਰੀ ਗੱਲ ਹੋਈ ਸੀ ਸਮਾਜ ਨਾਲ, ਉਹਦੇ ਕੋਲ ਵੇਲ ਕੋਈ ਨਹੀਂ ਹੈ। ਸਮਾਜ ਨੇ ਰੂਮਰ ਫੈਲਾ ਕੇ ਨਾ ਬਸ ਆਪ ਬਾਏ ਬਾਏ ਟਾਟਾ ਕਰ ਦਿੱਤਾ ਤੁਹਾਨੂੰ ਸਾਰਿਆਂ ਨੂੰ। ਦੈਟ ਇਜ਼ ਅ ਮੈਟਰ ਆਫ ਫੈਕਟ, ਸਹੀ ਕਿ ਨਹੀਂ? ਹੁਣ ਆਪਾਂ ਜਦੋਂ ਆਪਾਂ ਅੱਗੇ ਹੋਰ ਗੱਲਬਾਤ ਕਰਦੇ ਹਾਂ ਸਪੋਟਲਾਈਟ ਇਫੈਕਟ ਦੇ ਉੱਪਰ, ਅਤੇ ਇਹਦੇ ਅੰਦਰ ਇਹ ਚੀਜ਼ ਇੱਕ ਬਹੁਤ ਮੇਜਰ ਆਉਂਦੀ ਹੈ ਜੋ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਤੰਗ ਕਰ ਰਹੀ ਹੈ। ਦੋ ਪੁਆਇੰਟਰਸ ਨੇ, ਪੁਆਇੰਟ ਨੰਬਰ 1 ਇਜ਼ ਕਰੀਅਰ ਚੋਇਸ ਐਂਡ ਪੁਆਇੰਟ ਨੰਬਰ 2 ਇਜ਼ ਸੋਸ਼ਲ ਮੀਡੀਆ। ਇਹ ਦੋ ਚੀਜ਼ਾਂ ਜਿਹਦੇ ਅੰਦਰ ਆਪਾਂ ਸਭ ਤੋਂ ਜ਼ਿਆਦਾ ਇਸ ਇਫੈਕਟ ਨੂੰ ਆਪਣੇ ਉੱਪਰ ਹਾਵੀ ਹੋਣ ਦਿੰਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕੀਤੀ ਕਿ ਕਾਫੀ ਲੋਕ ਜਿਸ ਕਲਚਰ ਤੋਂ ਅਸੀਂ ਆਉਂਦੇ ਹਾਂ, ਕਾਫੀ ਲੋਕ ਇਸ ਕਾਰਨ ਇੰਜੀਨੀਅਰ ਬਣਦੇ ਆ ਜਾਂ ਇਸ ਕਾਰਨ ਡਾਕਟਰ ਬਣਨ ਦੀ ਤਿਆਰੀ ਕਰਦੇ ਜਾਂ ਬਣਦੇ ਆ, ਕਿਉਂਕਿ ਕੁਛ ਅਨਨੋਨ ਲੋਕ ਜਿਹੜੇ ਦੇਖਿਆ ਜਾਵੇ ਸਾਡੇ ਪੇਰੈਂਟਸ ਤੋਂ ਵੀ ਨਹੀਂ ਮਿਲੇ ਹੁੰਦੇ ਉਹ ਲੋਕ, ਪਰ ਕੁਛ ਅਨਨੋਨ ਲੋਕਾਂ ਨੇ ਕਿਹਾ ਹੋਇਆ ਕਿ ਜੇ ਇੰਜੀਨੀਅਰ ਬਣੂੰਗੇ ਜੇ ਡਾਕਟਰ ਬਣੂੰਗੇ ਤਾਂ ਕੁਛ ਕਹਾਉਂਗੇ ਤਾਂ ਤੁਹਾਡੀ ਵੈਲਿਊ ਪਏਗੀ, ਨਹੀਂ ਤਾਂ ਬਈ ਸੋਰੀ ਹੈ ਜੀ। ਜਦਕਿ ਇਸ ਤਰ੍ਹਾਂ ਦਾ ਹੈ ਕਿ ਨਹੀਂ ਹੈ, ਹੈ ਨਾ? ਸੋਚੋ ਬਈ ਸਚਿਨ ਤੇਂਦੁਲਕਰ ਦੇ ਫਾਦਰ ਸਾਹਿਬ, ਹੈ ਨਾ, ਉਹ ਕਹਿੰਦੇ ਬਈ ਕੀ ਕਰਨਾ ਤੇਰਾ ਦਿਮਾਗ ਖਰਾਬ ਹੈ ਬੇਟਾ, 11ਵੀਂ 'ਚ ਨੀਟ ਦੀ ਤਿਆਰੀ ਕਰ ਅਤੇ ਬਾਅਦ 'ਚੋਂ ਫਿਰ ਤੈਨੂੰ BDS ਦੀ ਸੀਟ ਲੈ ਦੇਵਾਂਗੇ ਅਤੇ ਬਣੀ ਡੈਂਟਿਸਟ, ਸਹੀ ਕਿ ਨਹੀਂ? ਕਿੰਨਾ ਕੀ ਹੁੰਦਾ, ਹੈ ਨਾ? ਆਪਣੇ ਸਿੰਗਰਸ ਲੈ ਲਓ, ਸੋਚੋ ਡਾਕਟਰ ਸਰਤਾਜ, ਅੱਜ ਰੋਡ ਲੇਬਰ ਦੇ ਅੰਦਰ ਦੋ ਲਗਾਤਾਰ ਸ਼ੋਅ ਨੇ ਉਹਨਾਂ ਦੇ। ਸੋਚੋ ਸਦਰਨ ਹੈਮਿਸਫੇਅਰ ਦੇ ਅੰਦਰ, ਆਸਟ੍ਰੇਲੀਆ ਦੇ ਅੰਦਰ ਇੱਕ ਪੰਜਾਬੀ 'ਚ ਗਾਉਣ ਵਾਲਾ ਸਿੰਗਰ ਐਂਡ ਰਾਈਟਰ ਦੋ ਵਾਰੀ ਇੱਕ ਅਰੀਨਾ ਫੁੱਲ ਕਰਦਾ ਹੈ, ਦੋ ਵਾਰੀ। ਸੋਚੋ ਹੀ ਆਲਸੋ ਹੈਡ ਲਿਸਨ ਟੂ ਅਦਰ ਪੀਪਲ, ਹੈ ਨਾ? ਇੱਕ ਗੱਲ ਇਹ ਵੀ ਆ ਜਾਂਦੀ ਕਿ ਬਈ ਤੁਹਾਡੇ ਕੋਲ ਉਸ ਲੈਵਲ ਦਾ ਟੈਲੈਂਟ ਹੈ ਕਿ ਨਹੀਂ ਹੈ, ਤੁਹਾਡੇ ਕੋਲ ਉਸ ਲੈਵਲ ਦਾ ਤੁਹਾਡੀ ਕਲਮ ਜਾਂ ਫਿਰ ਤੁਹਾਡਾ ਬੱਲਾ ਜਾਂ ਫਿਰ ਜੋ ਵੀ ਤੁਹਾਡਾ ਪੈਸ਼ਨ ਹੈ ਉਹਦੇ ਅੰਦਰ ਕੁਛ ਹੈ ਕਿ ਨਹੀਂ ਹੈ। ਪਰ ਮੇਰੇ ਖਿਆਲ ਨਾਲ ਅੱਜ ਦੇ ਦੌਰ 'ਚ ਐਟਲੀਸਟ ਅਸੀਂ ਆਪਣੇ ਆਪ ਨਾਲ ਇੰਨਾ ਕੁ ਤਾਂ ਕਰ ਸਕਦੇ ਹਾਂ ਕਿ ਜੋ ਸਾਨੂੰ ਕਰਨ ਦੀ ਇੱਛਾ ਹੈ, ਜੋ ਅਸੀਂ ਪਾਉਣਾ ਚਾਹੁੰਦੇ ਹਾਂ, ਉਹਦੇ ਲਈ ਐਜ਼ ਅ ਸਾਈਡ ਹਸਲ ਤਾਂ ਹਸਲ ਕਰ ਸਕਦੇ ਕਿ ਨਹੀਂ ਕਰ ਸਕਦੇ ਹਾਂ, ਰਾਈਟ? ਅਤੇ ਦੂਸਰਾ ਜੀ ਆ ਜਾਂਦਾ ਪੁਆਇੰਟਰ ਜਿਹਦੇ ਉੱਪਰ ਆਪਾਂ ਗੱਲ ਕਰਦੇ ਪਏ ਸੀਗੇ, ਸੋਸ਼ਲ ਮੀਡੀਆ। ਹੁਣ ਅਸੀਂ ਵੇਖਦੇ ਹਾਂ ਜੀ ਸਾਰਾ ਦਿਨ ਲੋਕ ਕਿੰਨੀਆਂ ਹੀ, ਹੈ ਨਾ, ਰੀਲਾਂ ਪੈਂਦੀਆਂ, ਕਿੰਨੀਆਂ ਪੋਸਟਾਂ ਪੈਂਦੀਆਂ। ਕਾਫੀ ਲੋਕਾਂ ਦਾ ਮਨ ਕਰਦਾ ਬਈ ਆਹ ਸਾਰੀਆਂ ਪੋਸਟਾਂ ਵੇਖ ਕੇ ਕਿ ਬਈ ਮੈਂ ਵੀ ਕੁਛ ਪਾਵਾਂ, ਮੈਂ ਵੀ ਕੋਈ ਪੋਸਟ ਕਰਾਂ ਚੀਜ਼, ਮੈਂ ਵੀ ਕੋਈ ਰੀਲ ਬਣਾਵਾਂ। ਪਰ ਫਿਰ ਲੋਕਾਂ ਨੂੰ ਪਤਾ ਨਹੀਂ ਹੈ ਕਿ ਮੈਂ ਕੀ ਬਣਾਉਣਾ। ਹੁਣ ਇਹ ਹੈਗੀ ਹੈ ਡਬਲ ਸਾਈਡਡ ਪ੍ਰੋਬਲਮ, ਪਤਾ ਕਿੱਦਾਂ? ਇੱਕ ਹੈ ਜੀ ਜਿਹੜਾ ਜੈਨੂਅਲੀ ਚਾਹੁੰਦਾ ਕਿ ਮੈਂ ਕ੍ਰੀਏਟਰ ਬਣਾ, ਪਰ ਉਹ ਘਬਰਾਉਂਦਾ ਕਿ ਯਾਰ ਜਿਹੜੇ ਲੋਕ ਮੈਨੂੰ ਪਿਛਲੇ 30-40 ਸਾਲ ਤੋਂ ਜਾਣਦੇ ਉਹ ਕਹਿਣਗੇ ਇਹਨੂੰ ਕਿੱਥੋਂ ਆ ਗਿਆ ਬਈ, ਇਹਨੇ ਕਿੱਥੋਂ ਡਾਇਰੀ ਕੱਢ ਲਿੱਤੀ ਜਿਹਦੇ ਅੰਦਰ ਇੰਨੇ ਵਧੀਆ ਵਧੀਆ ਇੰਨੇ ਸ਼ਾਇਰੀਆਂ ਲਿਖੀਆਂ ਪਈਆਂ, ਜਾਂ ਫਿਰ ਇਹ ਵਾਲਾ ਗਲਾ ਇਹਦਾ ਕਿੱਥੇ ਸੀਗਾ ਜਿੱਥੇ ਇੰਨੇ ਵਧੀਆ ਵਧੀਆ ਸੁਰ ਲੱਗਦੇ ਪਏ ਆ, ਹੈ ਨਾ? ਅਤੇ ਦੂਸਰੇ ਪਾਸੇ ਇਹ ਹੁੰਦਾ ਕਿ ਬਈ ਸਾਰੇ ਕਰਦੇ ਪਏ ਆ। ਦੇਖੋ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ। ਦੂਸਰੇ ਪਾਸੇ ਹੁੰਦਾ ਯਾਰ ਸਾਰੇ ਕਰੀ ਜਾ ਰਹੇ, ਮੈਂ ਨਹੀਂ ਕਰ ਰਿਹਾ, ਸਾਰੇ ਰੀਲਾਂ ਪਾ ਰਹੇ ਆ, ਮੈਂ ਨਹੀਂ ਰੀਲ ਪਾ ਰਿਹਾ। ਫਿਰ ਹੁੰਦਾ ਕੀ ਹੈ ਜੀ, ਕੋਈ ਵੀ ਗਾਣਾ ਆ ਗਿਆ, ਪੁੱਠਾ ਸਿੱਧਾ ਸਟੈਪ ਮਾਰ ਲਿਆ, ਕੁਛ ਕਰ ਲਿਆ, ਠੀਕ ਹੈ, ਯੋਰ ਵਿਸ਼। ਪਰ ਯੋਰ ਵਿਸ਼ ਐਂਟਰਟੇਨਮੈਂਟ ਇਜ਼ ਆਲਸੋ ਅ ਚੋਇਸ ਨਾ। ਅਸੀਂ ਲੋਕ ਤਾਂ ਇਸ ਸਪੋਟਲਾਈਟ ਇਫੈਕਟ ਦੇ ਕਾਰਨ ਐਂਟਰਟੇਨਮੈਂਟ ਵੀ ਉਹ ਵਾਲਾ ਚੂਜ਼ ਕਰਦੇ ਹਾਂ ਜੋ ਸਾਨੂੰ ਸਮਾਜ ਕਹਿੰਦਾ ਚੂਜ਼ ਕਰਨ ਨੂੰ। ਹੁਣ ਸਾਰੇ ਲੋਕ ਰੀਲ ਬਣਾਉਣਾ ਸ਼ੁਰੂ ਹੋ ਗਏ ਤਾਂ ਕਿੰਨਿਆਂ ਨੂੰ ਹੁਣ ਬਣਾਉਣੀ ਪੈਂਦੀ ਹੈ ਬਈ, ਕਿ ਕਿਉਂਕਿ ਆ ਫਲਾਂ ਢਮੀਕ ਆ ਜਿੰਨੇ ਵੀ ਸਾਨੂੰ ਲੋਕ ਜਾਣਦੇ ਰੀਲਾਂ ਬਣਾ ਰਹੇ ਸੀ ਨਾ, ਪਿੱਛੇ ਰਹਿ ਜਾਈਏ ਬਈ ਕਿਤੇ, ਹੈ ਨਾ? ਪਰ ਬਈ ਹਾਊ ਡਜ਼ ਇਟ ਮੈਟਰ, ਕੀ ਫਰਕ ਪੈਂਦਾ ਜੇ ਕੋਈ ਹੋਰ ਰੀਲ ਬਣਾ ਰਿਹਾ ਤਾਂ ਮੈਂ ਵੀ ਬਣਾਵਾਂ ਹੀ ਬਣਾਵਾਂ, ਜਾਂ ਫਿਰ ਕੀ ਫਰਕ ਪੈਂਦਾ ਕਿ ਮੈਂ ਰੀਲ ਬਣਾਵਾਂ ਅਤੇ ਪਾਵਾਂ ਅਤੇ ਲੋਕ ਕੀ ਕਹਿਣਗੇ? ਲੋਕ ਕੁਛ ਨਹੀਂ ਕਹਿਣਗੇ, ਤੁਹਾਨੂੰ ਪਸੰਦ ਆਉਣਾ ਚਾਹੀਦਾ, ਖੁਦ ਨੂੰ ਪਸੰਦ ਕਰਨਾ ਸਿੱਖੋ। ਖੁਦ ਨੂੰ ਜਦੋਂ ਕੋਈ ਵੀ ਚੀਜ਼ ਪਸੰਦ ਆਏਗੀ, ਜਦੋਂ ਖੁਦ ਦੀ ਮੌਤ 'ਚ ਰਹੋਂਗੇ, ਫਿਰ ਆਪੇ ਸਭ ਕੁਛ ਠੀਕ ਹੁੰਦਾ, ਸਹੀ ਕਿ ਨਹੀਂ? ਕਿਉਂਕਿ ਇਹ ਪੁਆਇੰਟ ਵੀ ਨਾ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਸਭ ਕੁਛ ਆਉਂਦਾ ਸਾਡੇ ਅੰਦਰ ਨਾ, ਐਵੋਲੂਸ਼ਨਰੀ ਸਾਈਕੋਲੋਜੀ ਹੈ ਕਿ ਇੱਕ ਗੁਲਾਮ ਮਾਇੰਡ ਸੈੱਟ ਤੋਂ, ਕਿ ਅਸੀਂ ਗਿੱਜੇ ਹੋਏ ਹਾਂ, ਸਾਨੂੰ ਸਿਸਟਮ ਨੇ ਇਸ ਤਰ੍ਹਾਂ ਬਣਾਇਆ ਕਿ ਤੁਹਾਨੂੰ ਤੁਸੀਂ ਇੱਕ ਸੈੱਟ ਰੂਲਸ ਫੋਲੋ ਕਰਨਾ, ਵਿਚ ਇਜ਼ ਨੋਟ ਰੋਂਗ, ਹੈ ਨਾ? ਪਰ ਐਕਸੈਸ ਆਫ ਐਵਰੀਥਿੰਗ ਇਜ਼ ਰੋਂਗ, ਕਿ ਆਪਾਂ ਉਹ ਰੂਲਸ ਨੂੰ ਫੋਲੋ ਕਰਦੇ ਹੋਏ, ਉਹ ਸਿਸਟਮ ਨੂੰ ਫੋਲੋ ਕਰਦੇ ਕਰਦੇ ਕਈ ਵਾਰੀ ਆਪਣੀ ਪਛਾਣ ਤੋਂ,
ਅਤੇ ਅਸੀਂ ਜੋ ਅਸਲ 'ਚ ਹੋ ਸਕਦੇ ਹਾਂ ਉਹਦੇ ਤੋਂ ਵੰਛਿਤ ਰਹਿ ਜਾਂਦੇ। ਫਿਰ ਹੁੰਦਾ ਪਤਾ ਕੀ ਆ, ਹੁੰਦਾ ਹੈ ਕਿ ਲਾਈਫ ਦਾ ਨਾ ਇੱਕ ਟਾਈਮ ਆਉਂਦਾ ਇਸ ਤਰ੍ਹਾਂ ਦਾ, ਹਰ ਬੰਦੇ ਦੀ ਲਾਈਫ 'ਚ ਇੱਕ ਟਾਈਮ ਆਉਂਦਾ ਜਦੋਂ ਨਾ ਇਕੱਲਾ ਬੈਠਾ ਸੋਚਦਾ ਕਿ ਮੈਂ ਕੀ ਹੋ ਸਕਦਾ ਸੀ ਅਤੇ ਮੈਂ ਕੀ ਹਾਂ, ਐਂਡ ਜਦੋਂ ਫਰਕ ਵੇਖਦਾ ਇਹਨਾਂ ਦੋਨਾਂ ਚੀਜ਼ਾਂ ਦਾ ਤਾਂ ਉਹ ਸੋਚਦਾ ਕਿ ਵੈਸੇ ਜੋ ਮੈਂ ਜੋ ਹੋ ਸਕਦਾ ਸੀ ਉਹਦੇ ਲਈ ਮੈਂ ਟਰਾਈ ਕਰ ਵੀ ਲੈਂਦਾ ਤਾਂ ਡਜ਼ਨਟ ਮੈਟਰ। ਉਹ ਜਿਹੜੇ ਚਾਰ ਲੋਕ ਸੀਗੇ ਬਾਕੀ ਉਹ ਇੰਟਰਸਟਿਡ ਨਹੀਂ ਸੀਗੇ, ਕਿਉਂਕਿ ਉਹ ਚਾਰ ਲੋਕ ਸਿਰਫ ਮੇਰੇ ਜ਼ਹਿਨ 'ਚ, ਮੇਰੇ ਘਰ ਵਾਲਿਆਂ ਦੇ ਸ਼ਾਇਦ ਜ਼ਹਿਨ 'ਚ ਸੀਗੇ, ਅਸਲ 'ਚ ਉਹ ਚਾਰ ਲੋਕ ਕਿਤੇ ਵੀ ਐਗਜ਼ਿਸਟ ਨਹੀਂ ਕਰਦੇ। ਹੋਰ ਅੱਗੇ ਆਪਾਂ ਗੱਲਾਂ ਨੂੰ ਜੇ ਵਧਾਈਏ ਅਤੇ ਇੱਕ ਐਕਚੁਅਲੀ ਗੱਲਾਂ ਵਧਾਉਣ ਤੋਂ ਪਹਿਲਾਂ ਯਾਰ ਮੈਂ ਇੰਨਾ ਜ਼ਿਆਦਾ ਤੁਹਾਨੂੰ ਗੱਲਾਂ ਬਾਤਾਂ ਸੁਣਾਈ ਜਾ ਰਿਹਾ ਹੈ ਨਾ, ਥੋੜ੍ਹਾ ਜਿਹਾ ਗਾਣਾ ਸ਼ਾਣਾ ਵੀ ਤਾਂ ਹੋਣਾ ਚਾਹੀਦਾ ਗਾਇਸ ਕਿ ਨਹੀਂ ਹੋਣਾ ਚਾਹੀਦਾ। ਚਲੋ ਫਿਰ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਸੁਣਾਉਂਦੇ ਹਾਂ ਅਤੇ ਫਿਰ ਆਉਂਦੇ ਹਾਂ ਆਪਾਂ ਲਾਸਟ ਸੈਗਮੈਂਟ ਆਫ ਦਾ ਸ਼ੋਅ 'ਤੇ।

ਜੀ ਤੁਸੀਂ ਸੁਣ ਰਹੇ ਸੀਗੇ ਸਤਿੰਦਰ ਸਰਤਾਜ ਦੇ ਆਵਾਜ਼ 'ਚ ਵਾਲਿਦ। ਕਿਆ ਖੂਬ ਸਿੰਗਰ ਹੈ ਯਾਰ, ਕਿਆ ਹੀ ਖੂਬ ਸਿੰਗਰ ਨੇ। ਜਿੰਨਾ ਇਹਨਾਂ ਦੀ ਤਾਰੀਫ ਕੀਤੀ ਜਾਵੇ ਉਨਾ ਘੱਟ। ਪਰ ਅਸੀਂ ਜੀ ਬੈਠੇ ਪਏ ਸੀਗੇ ਜਿਸ ਟੋਪਿਕ ਨੂੰ ਲੈ ਕੇ, ਉਸ ਟੋਪਿਕ ਦੇ ਹੁਣ ਆਪਾਂ ਲਾਸਟ ਪੋਰਸ਼ਨ 'ਚ ਜਾ ਰਹੇ ਹਾਂ। ਉਸ ਲਾਸਟ ਪੋਰਸ਼ਨ 'ਤੇ ਜਦੋਂ ਆਪਾਂ ਗੱਲਬਾਤ ਕਰਾਂਗੇ ਕਿ ਸਪੋਟਲਾਈਟ ਇਫੈਕਟ ਕਰਦਾ ਕੀ ਹੈ, ਉਸ ਤੋਂ ਬਾਅਦ ਆਪਾਂ ਇਹ ਵੀ ਤਾਂ ਗੱਲ ਕਰਨੀ ਹੈ ਬਈ ਕਿ ਇਹਦਾ ਇਸ ਨੂੰ ਵੇਖੀਏ ਕਿਸ ਤਰ੍ਹਾਂ, ਹੈ ਨਾ, ਵੋਟ ਆਰ ਦਾ ਸਲਿਊਸ਼ਨਸ, ਇਸ ਨੂੰ ਪਾਰ ਕਿੱਦਾਂ ਪਾਈਏ। ਚਲੋ ਫਿਰ ਹੁਣ ਆਪਾਂ ਆਹ ਡਿਸਕਸ ਕਰਦੇ ਹਾਂ। ਸੋ ਸਭ ਤੋਂ ਮੇਜਰ ਗੱਲ ਜਿਹੜੀ ਹੈ ਨਾ, ਜਿਹੜੀ ਸਪੋਟਲਾਈਟ ਇਫੈਕਟ ਦੇ ਅੰਦਰ ਸਾਨੂੰ ਤੰਗ ਕਰਦੀ ਆ, ਉਹ ਕੀ ਹੈ? ਸਾਡਾ ਕੰਪਲੈਕਸ। ਸਾਨੂੰ ਇੱਕ ਡਰ ਆ ਕਿ ਬਈ ਇਹ ਜੋ ਵੀ ਹੋ ਰਿਹਾ ਆਸ ਪਾਸ, ਇਹ ਸਾਰਾ ਸਿਸਟਮ ਨਾ, ਇਹ ਸਾਰਾ ਤਾਮਾ ਜਾਮਾ ਸਾਨੂੰ ਹੀ ਵੇਖੀ ਜਾਂਦਾ ਪਿਆ। ਮੈਂ ਜੋ ਡਿਸੀਜਨ ਲੈ ਰਿਹਾ ਉਹ ਇੱਕ ਤਰਾਜ਼ੂ ਦੇ ਉੱਪਰ ਤੁਲਦਾ ਪਿਆ ਸਮਾਜ ਦੇ, ਹੈ ਨਾ। ਮੈਂ ਜੋ ਵੀ ਆਪਣੇ ਮਨ 'ਚ ਵਸਾ ਕੇ ਰੱਖਿਆ ਪਿਆ ਉਹ ਮੈਂ ਸ਼ਾਇਦ ਤਾਂ ਨਹੀਂ ਬੋਲ ਪਾਉਂਦਾ ਕਿਉਂਕਿ ਲੋਕ ਕੀ ਕਹਿਣਗੇ, ਕੀ ਹੋਏਗਾ। ਸੋ ਸਭ ਕੁਛ ਹੈ ਮਾਇੰਡ ਸੈੱਟ। ਸੋ ਮੈਂਟਲ ਕੰਡੀਸ਼ਨਿੰਗ ਕਿਸ ਤਰ੍ਹਾਂ ਹੁੰਦੀ ਹੈ, ਇਹ ਕਾਰਨਲ ਯੂਨੀਵਰਸਿਟੀ ਦੇ ਜਿਹੜੇ ਅਗੇਨ ਉਹੀ ਵਾਲੇ ਪ੍ਰੋਫੈਸਰਸ ਜਿਨ੍ਹਾਂ ਦਾ ਮੈਂ ਪਹਿਲੇ ਨਾਮ ਲਿੱਤਾ, ਗਿਲੋਵਿਚ ਹੋਰੀ, ਉਹਨਾਂ ਦਾ ਦਿੱਤੇ ਹੋਏ ਇਹ ਰੂਲਸ ਨੇ ਕਿ ਜੇ ਤੁਸੀਂ ਉਹਨੂੰ ਫੋਲੋ ਕਰੋ ਤੇ ਇਟ ਕੈਨ ਹੈਲਪ ਯੂ, ਰਾਈਟ। ਸੋ ਚਲੋ ਆਪਾਂ ਵੇਖਦੇ ਹਾਂ ਕਿਸ ਤਰ੍ਹਾਂ ਆਪਾਂ ਹੈਲਪ ਕਰ ਸਕਦੇ ਹਾਂ। ਪਹਿਲਾ ਪੁਆਇੰਟ ਆਉਂਦਾ ਜੀ ਇਹਦੇ ਅੰਦਰ, 2 ਮਿੰਟ ਰੂਲ। ਜੀ ਇਹਦੇ ਅੰਦਰ ਇਹ ਕਿ ਜਦੋਂ ਵੀ ਤੁਹਾਡੇ ਮਾਇੰਡ ਦੇ ਅੰਦਰ ਖਿਆਲ ਆਵੇ ਨਾ, ਲੈਟ ਸਪੋਜ਼ ਮੈਂ ਇੱਕ ਐਗਜ਼ਾਮਪਲ ਲੈਂਦਾ, ਮੈਂ ਜੇ ਇੱਕ ਐਗਜ਼ਾਮਪਲ ਲਵਾਂ ਕਿ ਯਾਰ ਮੈਂ ਨਾ 4 ਲੋਕਾਂ ਦੇ ਵਿੱਚ ਖੜਾ ਪਿਆ, 4-5 ਲੋਕਾਂ ਦੇ ਅੰਦਰ ਖੜਾ ਪਿਆ, ਮੈਂ ਵੀ ਸੋਚੀ ਜਾ ਰਿਹਾ ਯਾਰ ਇਹ ਸਭ ਲੋਕ ਮੈਨੂੰ ਵੇਖ ਰਹੇ ਆ, ਇਹ ਸਭ ਲੋਕ ਮੈਨੂੰ ਜੱਜ ਕਰ ਰਹੇ ਆ, ਇਹ ਕਿਉਂ ਮੈਨੂੰ ਜੱਜ ਕਰ ਰਹੇ ਆ, ਕੀ ਹੋ ਰਿਹਾ, ਮੈਂ ਕੁਝ ਗਲਤ ਪਾਇਆ, ਮੈਂ ਸ਼ਾਇਦ ਕੁਝ ਗਲਤ ਬੋਲ ਦਿੱਤਾ, ਮੇਰੇ ਚਿਹਰੇ 'ਤੇ ਕੁਛ ਲੱਗਾ, ਡਕ ਡਕ ਡਕ ਡਕ ਡਕ ਡਕ, ਸ਼ਸ਼, ਸ਼ਾਂਤੀ, 2 ਮਿੰਟ ਆਪਣੇ ਆਪ ਨਾਲ ਰਹੋ, ਆਰਾਮ ਨਾਲ ਸ਼ਾਂਤ ਦਿਮਾਗ ਨਾਲ ਸੋਚੋ ਕਿ ਇਹ ਲੋਕਾਂ ਨੂੰ ਕੋਈ ਇੰਟਰਸਟ ਹੈ ਮੇਰੇ ਅੰਦਰ, ਅਤੇ ਜੇ ਮੈਂ ਜਿੱਦਾਂ ਦਾ ਵੀ ਹਾਂ, ਮੈਂ ਜੋ ਵੀ ਹਾਂ, ਮੇਰੇ ਅੰਦਰ ਕਮੀ ਤਾਂ ਕੋਈ ਹੈ ਨਹੀਂ ਆ। ਯੂ ਆਲਵੇਜ਼ ਹੈਵ ਟੂ ਹਾਈਪ ਯੋਰ ਸੈਲਫ ਅਪ, ਹਮੇਸ਼ਾ ਆਪਣੇ ਆਪ ਨੂੰ ਹਾਈਪ ਅਪ ਕਰਨਾ ਸਿੱਖੋ, ਸਹੀ ਕਿ ਨਹੀਂ। ਸਮਝੋ ਤੁਹਾਡੇ ਤੋਂ ਕੌਫੀ ਡਿੱਗ ਜਾਵੇ, ਤੁਸੀਂ ਕੌਫੀ ਸ਼ੋਪ ਹੋ, ਤੁਸੀਂ ਆਪਣੀ ਬਹੁਤ ਹੀ ਮਨ ਪਸੰਦੀਦਾ ਓਟ ਮਿਲਕ ਲਾਟੇ ਵਿਦ ਹਨੀ ਐਂਡ ਆਲ ਦੈਟ, ਜੋ ਵੀ ਅੱਜ ਕੱਲ੍ਹ ਚੱਲਦਾ ਪਿਆ ਬਈ, ਹੈ ਨਾ, ਆਈ ਡੋਂਟ ਨੋ, ਪਰ ਖੈਰ ਉਹ ਵਾਲੀ ਤੁਸੀਂ ਕੌਫੀ ਕਰ ਦਿੱਤੀ ਜੀ ਔਡਰ, ਹੈ ਨਾ। ਤੁਸੀਂ ਪਕੜੀ ਕੌਫੀ, ਜਿਸ ਤਰ੍ਹਾਂ ਹੀ ਵਾਪਸ ਮੁੜੇ ਹੋ ਤੁਹਾਡੇ ਸਾਹਮਣੇ ਕੋਈ ਹੋਰ ਵਿਅਕਤੀ, ਕੋਈ ਇਨਸਾਨ, ਕੋਈ ਅਗਲਾ ਪੈਟਰਨ ਸੀਗਾ, ਤੁਸੀਂ ਉਹਨਾਂ ਦੇ ਵਿੱਚ ਵੱਜੇ, ਕੌਫੀ ਗਿਰ ਗਈ, ਡੁੱਲ ਗਈ, ਕਾਫੀ ਲੋਕ ਘਬਰਾ ਜਾਂਦੇ, ਹੜਬੜਾ ਹਟ 'ਚ ਆ ਜਾਂਦੇ, ਪਰ ਆਰਾਮ ਨਾਲ ਸੋਚੋ, ਇਟਸ ਅ ਵੈਰੀ ਹਿਊਮਨ ਥਿੰਗ, ਤੁਸੀਂ ਪਿੱਛੇ ਮੁੜੇ, ਤੁਹਾਨੂੰ ਕੋਈ ਦੱਸਿਆ ਨਹੀਂ, ਕਿਉਂ? ਕਿਉਂਕਿ ਤੁਹਾਡੇ ਓਬਵੀਅਸਲੀ ਮੱਥੇ ਦੇ ਬੈਕ ਸਾਈਡ 'ਤੇ ਤਾਂ ਅੱਖਾਂ ਨਹੀਂ ਲੱਗੀਆਂ ਪਈਆਂ, ਸਿਰ ਦੇ ਬੈਕ ਸਾਈਡ 'ਤੇ ਅੱਖਾਂ ਨਹੀਂ ਲੱਗੀਆਂ ਪਈਆਂ। ਸੋ ਕੌਫੀ ਡਿੱਗ ਗਈ ਤਾਂ ਯੂ ਕੈਨ ਆਲਵੇਸ ਓ ਸੋਰੀ ਕੌਫੀ ਗਿਰ ਗਈ, ਕੈਨ ਆਈ ਹੈਲਪ ਯੂ, ਉੱਥੇ ਦੇ ਸਟਾਫ ਨੂੰ ਕਹੋ, ਉਹ ਕਹਿੰਗੇ ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਨਹੀਂ, ਚੱਕਰ ਵਾਲੀ ਗੱਲ ਨਹੀਂ, ਇੱਕ ਵਾਰੀ ਦੁਬਾਰਾ ਔਡਰ ਕਰ ਲੈ, ਵੀਲ ਕਲੀਨ ਇਟ ਅਪ, ਈਜ਼ੀ। ਹਰ ਚੀਜ਼ ਨੂੰ 2 ਮਿੰਟ 2.5 ਮਿੰਟ ਦਾ ਟਾਈਮ ਦਿਓ ਕਿ ਇਨ ਰੀਅਲ ਵਰਲਡ, ਇੱਕ ਅਸਲ ਦੁਨੀਆ ਦੇ ਅੰਦਰ, ਜਦੋਂ ਸਾਰੇ ਲੋਕ ਆਪਣੀ ਆਪਣੀ ਗੱਡੀਆਂ ਲੈ ਕੇ ਆਏ ਹੋਣਗੇ ਉਸ ਕੈਫੇ ਦੇ ਅੰਦਰ, ਮਸਾਂ ਹੀ ਕਿਤੇ ਪਾਰਕ ਕੀਤੀ ਹੋਣੀ ਹੈ, ਕੋਈ ਆਪਣੇ ਸਪਾਊਸ ਨਾਲ ਆਇਆ ਹੋਏਗਾ, ਕੋਈ ਆਪਣੇ ਭੈਣ ਭਰਾ ਨਾਲ ਆਇਆ ਹੋਏਗਾ, ਕੋਈ ਆਪਣੇ ਕੰਮ ਤੋਂ ਬ੍ਰੇਕ ਲੈ ਕੇ ਆਇਆ ਹੋਏਗਾ, ਕੋਈ ਆਪਣਾ ਲੰਚ ਕਰ ਰਿਹਾ ਹੋਏਗਾ, ਕੋਈ ਆਪਣਾ ਬ੍ਰੰਚ ਕਰ ਰਿਹਾ ਹੋਏਗਾ, ਕੋਈ ਇਕੱਲਾ ਡਰਿੰਕ ਲੈਣ ਆਇਆ ਹੋਏਗਾ, ਉਹਨਾਂ ਸਾਰਿਆਂ ਦੇ ਸਾਹਮਣੇ ਜੇ ਤੁਹਾਡੀ ਕੌਫੀ ਗਿਰ ਗਈ ਤਾਂ ਉਹਨਾਂ ਦੇ ਦਿਨ 'ਚ ਕੋਈ ਫਰਕ ਨਹੀਂ ਪਏਗਾ ਬਈ, ਕਿਉਂਕਿ ਉਹਨਾਂ ਸਾਰਿਆਂ ਨਾਲ ਵੀ ਇਹ ਕਦੀ ਨਾ ਕਦੀ ਹੋਇਆ ਹੋਣਾ। ਸੋ ਆਪਣੇ ਮਾਇੰਡ ਨੂੰ ਥੋੜ੍ਹਾ ਸ਼ਾਂਤ ਰੱਖੋ, ਨੈਵਰ ਗੈਟ ਟੂ ਐਕਸਾਈਟਡ ਅਬਾਊਟ ਦੀਸ ਥਿੰਗਸ, ਹੈ ਨਾ। ਫਿਰ ਦੂਸਰਾ ਜੀ, ਰਿਵਰਸ ਪਰਸਪੈਕਟਿਵ, ਇਹ ਮੇਰਾ ਫੇਵਰੇਟ ਆ ਐਂਡ ਇਹ ਮੈਂ ਅਪਲਾਈ ਵੀ ਕਰਦਾ, ਠੀਕ ਹੈ ਜੀ। ਇਹਦੇ ਅੰਦਰ ਇਹ ਆ ਕਿ ਸਮਝੋ, ਮੈਂ ਕਿਸ ਤਰ੍ਹਾਂ ਸਮਝਾਈ, ਹਾਂ, ਲੈਟ ਸਪੋਜ਼ ਮੈਂ ਕਿਤੇ ਪ੍ਰੈਜੈਂਟੇਸ਼ਨ ਦੇਣ ਚਲਾ ਗਿਆ, ਹੈ ਨਾ, ਅਤੇ ਮੇਰੇ ਤੋਂ ਕੋਈ ਗਲਤੀ ਹੋ ਜਾਵੇ, ਮੈਂ ਕੋਈ ਗਲਤ ਵਰਡ ਬੋਲ ਦਿੱਤਾ, ਹੈ ਨਾ। ਸਾਡੇ ਨਾਲ ਇੱਥੇ ਰੇਡੀਓ ਬਹੁਤ ਵਾਰੀ ਹੁੰਦਾ, ਅੱਜ ਹੀ ਮੈਂ ਬਲਕੀਰਤ ਨਾਲ ਸ਼ੋਅ ਕਰਦਾ ਪਿਆ ਸੀਗਾ, ਉਹਨੇ ਸਫੋਕੇਸ਼ਨ ਨੂੰ ਸੋਫਿਸਟੀਕੇਸ਼ਨ ਕਹਿ ਦਿੱਤਾ, ਮੈਂ ਕਿੰਨੀ ਦੇਰ ਤੱਕ ਸੋਚੀ ਪਿਆ ਰਿਹਾ, ਮੈਂ ਕਿਹਾ ਸੋਫਿਸਟੀਕੇਸ਼ਨ ਕਹੀ ਜਾ ਰਿਹਾ, ਜੱਚ ਜੀ ਨਹੀਂ ਰਹੀ ਗੱਲ, ਹੈ ਨਾ, ਪਰ ਬਲਕੀਰਤ ਆਪਣਾ ਬਲਕੀਰਤ ਆ, ਸਾਡਾ ਵਿਸ਼ੇਸ਼ਗ, ਖੈਰ ਜੋ ਵੀ ਹੈ ਬਈ, ਹੁਣ ਜੇ ਕੋਈ ਗਲਤ ਵਰਡ ਬੋਲ ਦਿੱਤਾ ਗਿਆ ਤਾਂ ਤੁਹਾਡੇ ਤੋਂ ਤਾਂ ਓਨ ਇਟ, ਹੈ ਨਾ, ਔਰ ਮੇ ਬੀ ਮੇਕ ਅ ਜੋਕ ਆਫ ਇਟ,
ਜੋ ਜੋ ਦੇਖੋ ਅੱਜ ਅਗੇਨ ਪਤਾ ਨਹੀਂ ਹੈ ਨਾ ਕਦੋਂ ਕੀ ਕਿਸ ਟਾਈਮ 'ਤੇ ਕੀ ਚੱਲਦਾ, ਪਰ ਜਦੋਂ ਵੀ ਕੋਈ ਗਲਤ ਲਫ਼ਜ਼ ਨਿਕਲ ਆਵੇ ਅਤੇ ਅਸੀਂ ਆਪ ਹੀ ਕੋਈ ਉਹਦੇ 'ਤੇ ਤੰਜ ਕੱਸ ਲਈਦਾ ਅਤੇ ਇਸ ਤਰ੍ਹਾਂ ਮਜ਼ਾਕ ਕਰ ਲਈਦਾ ਕਿ ਕਹਿ ਦਾ ਕਿ ਗੱਲ ਆਈ ਗਈ ਹੋਗੀ, ਹੈ ਨਾ? ਕਿਉਂ? ਕਿਉਂਕਿ ਸਲਿਪ ਆਫ ਟੰਗ ਹਰ ਕਿਸੇ ਤੋਂ ਹੁੰਦੀ ਹੈ। ਐਂਡ ਖਾਸ ਕਰ ਤੁਸੀਂ ਅੱਜ ਤੱਕ ਸਲਿਪ ਆਫ ਟੰਗ ਕਿਹਦੀਆਂ ਸੁਣੀਆਂ ਹੋਣੀਆਂ? ਜਿਹੜਾ ਬੰਦਾ ਪਬਲਿਕ ਸਪੀਕਿੰਗ ਕਰ ਰਿਹਾ, ਕਿਉਂਕਿ ਓਬਵੀਅਸਲੀ ਆਪਾਂ ਸਪੀਚਾਂ ਹੀ ਹੈ ਤਾਂ ਜ਼ਿਆਦਾਤਰ ਸੁਣਦੇ ਹਾਂ। ਜਿੰਨੇ ਵੀ ਤੁਹਾਡੇ ਨੇਤਾ ਤੋਂ ਲੈ ਕੇ ਅਭਿਨੇਤਾ ਤੱਕ ਮੋਟੀਵੇਸ਼ਨਲ ਸਪੀਕਰ ਹੋ ਗਏ, ਹਮੇਸ਼ਾ ਕੋਈ ਨਾ ਕੋਈ ਫੈਕਟ ਗਲਤ ਬੋਲ ਦੇਣਗੇ, ਕੋਈ ਨਾ ਕੋਈ ਵਰਡ ਗਲਤ ਬੋਲ ਦੇਣਗੇ, ਪਰ ਉਹਦਾ ਤੁਹਾਡੇ ਉੱਪਰ ਕੋਈ ਇੱਦਾਂ ਅਸਰ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਸ ਤੋਂ ਬਾਅਦ ਜੋ ਵੀ ਗੱਲਬਾਤ ਕਰਨੀ ਹੈ ਉਹਨੂੰ ਲੈ ਕੇ ਅੰਡਰ ਕੋਨਫੀਡੈਂਟ ਹੋ ਜਾਓ। ਦੇਰ ਇਜ਼ ਸੋਕਰੇਟਸ ਨੇ ਕਿਹਾ ਸੀਗਾ, ਜਿਹਨੂੰ ਆਪਾਂ ਸੁਕਰਾਤ ਪੰਜਾਬੀ ਜਾਂ ਲਿੰਗੋ 'ਚ ਆਪਾਂ ਕਹਿ ਦਈਏ ਤਾਂ ਸੁਕਰਾਤ ਕਹਿੰਦੇ, ਅਤੇ ਜਦੋਂ ਸਾਰੇ ਏਥਨਸ ਦੇ ਅੰਦਰ ਰੌਲਾ ਪੈ ਗਿਆ ਨਾ ਕਿ ਬਈ ਇਹ ਕੌਣ ਹੈ, ਸਭ ਤੋਂ ਜ਼ਿਆਦਾ ਵਾਈਜ਼ ਆਦਮੀ ਕੌਣ ਹੈ, ਸਭ ਤੋਂ ਜ਼ਿਆਦਾ ਵਾਈਜ਼, ਸਭ ਤੋਂ ਜ਼ਿਆਦਾ ਅਕਲ ਵਾਲਾ, ਸਭ ਤੋਂ ਜ਼ਿਆਦਾ ਸਮਾਰਟ ਇੰਟਲੈਕਚੁਅਲ ਆਦਮੀ ਕੌਣ ਹੈ ਬਈ ਪੂਰੇ ਏਥਨਸ 'ਚ? ਸਾਰਿਆਂ ਨੇ ਕਿਹਾ ਸੁਕਰਾਤ ਹੈ ਬਈ, ਹੋਰ ਕੋਈ ਨਹੀਂ। ਸੁਕਰਾਤ ਤੱਕ ਗੱਲ ਪਹੁੰਚੀ ਕਿ ਹੈ ਮੈਂ, ਅਤੇ ਉਹ ਕਹਿੰਦੇ ਬਈ ਕਿ ਤੁਸੀਂ ਹੀ ਹੋ, ਤੁਸੀਂ ਤਾਂ ਕਾਇੰਡ ਆਫ ਰਾਜਨੇਤਾ ਹੋ, ਹਰ ਕਿਸੇ ਨੂੰ ਤੁਸੀਂ ਹੀ ਸਮਝਾਉਂਦੇ ਹੋ, ਸਹੀ ਕਿ ਨਹੀਂ? ਅਤੇ ਉਹ ਕਹਿੰਦਾ ਬਈ ਤੁਸੀਂ ਤਾਂ ਕਹਿ ਦਿੰਦੇ ਹੋ ਕਿ ਮੈਂ ਬਹੁਤ ਜ਼ਿਆਦਾ ਅਕਲ ਵਾਲਾ, ਪਰ ਮੈਂ ਜੇ ਤੁਸੀਂ ਮੈਨੂੰ ਪੁੱਛੋ ਕਿ ਮੈਂ ਵਾਈਜ਼ ਕਿਉਂ ਹਾਂ ਅਤੇ ਮੇਰਾ ਜਵਾਬ ਪਤਾ ਕੀ ਹੋ? ਉਹ ਕਹਿੰਦੇ ਹਾਂਜੀ ਦੱਸੋ, ਤੁਸੀਂ ਕਿਉਂ ਵਾਈਜ਼ ਹੋ, ਕਿਸ ਤਰ੍ਹਾਂ ਤੁਸੀਂ ਇੰਨਾ ਕੁਛ ਜਾਣਦੇ ਹੋ? ਉਹ ਕਹਿੰਦੇ ਕਿਉਂਕਿ ਮੈਂ ਕੁਛ ਨਹੀਂ ਜਾਣਦਾ। ਦਾ ਆਰਟ ਆਫ ਨੋਇੰਗ ਨਥਿੰਗ, ਹਰ ਰੋਜ਼ ਕੁਛ ਨਵਾਂ ਹੋ ਰਿਹਾ। 5 ਸਾਲ ਦੇ 6 ਸਾਲ ਦੇ ਬੱਚੇ 6-7 ਕਰ ਰਹੇ, ਸਾਨੂੰ ਨਹੀਂ ਪਤਾ ਬਈ ਉਹ ਕਿਉਂ ਕਰ ਰਿਹਾ, ਪਰ ਇਹ ਦੁਨੀਆ ਹੁਣ ਉਹਨਾਂ ਦੀ ਹੈ, ਹੈ ਨਾ? ਨਵੀਂ ਜਨਰੇਸ਼ਨ ਦੀ ਦੁਨੀਆ, ਅਸੀਂ ਤਾਂ ਹੁਣ ਜਦੋਂ ਅਸੀਂ ਨਵੀਂ ਜਨਰੇਸ਼ਨ

ਬੇ ਚੌੜੇ ਪ੍ਰੋਸੈਸ ਦੇ ਅੰਦਰ ਕੋਈ ਇੱਕ ਅੱਧੀ ਸਲਿਪ ਆਫ ਟੰਗ ਹੋ ਜਾਏ, ਕੋਈ ਮਿਸਮੈਚ ਜੁਰਾਬ ਹੋ ਜਾਏ, ਤਾਂ ਉਹਨੂੰ ਖੁਦ ਹੀ ਹੱਸ ਕੇ ਟਾਲ ਦੇਣਾ ਚਾਹੀਦਾ, ਕਿਉਂਕਿ ਐਟ ਦੀ ਐਂਡ ਆਫ ਦ ਡੇ ਵੀ ਆਰ ਆਲ ਹਿਊਮਨਸ। ਐਂਡ ਦੂਸਰਾ ਜੀ, ਇਹ ਉਹਨਾਂ ਲੋਕਾਂ ਵਾਸਤੇ ਜੋ ਬਹੁਤ ਨਰਵਸ ਰਹਿੰਦੇ ਆ, ਬਹੁਤ ਐਂਕਸ਼ੀਅਸ ਰਹਿੰਦੇ ਆ, ਉਹਨਾਂ ਨੂੰ ਪਤਾ ਕਿਸ ਤਰ੍ਹਾਂ ਰਹਿਣਾ ਚਾਹੀਦਾ, ਉਹਨਾਂ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ। ਇਹ ਵੀ ਕਹਿ ਸਕਦੇ ਹਾਂ ਕਿ ਰਿਵਰਸ ਸਾਈਕੋਲੋਜੀ ਦਾ ਹਿੱਸਾ, ਰਿਵਰਸ ਪਰਸਪੈਕਟਿਵ ਦਾ ਹਿੱਸਾ, ਮੇਰਾ ਫੇਵਰੇਟ ਆ। ਇਹਦੇ ਅੰਦਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਬਈ ਕਿ ਲੈਟ ਸਪੋਜ਼ ਕੀ ਗੱਲ ਕਰੀਏ, ਲੈਟ ਸਪੋਜ਼ ਮੈਂ ਪਾਰਟੀ 'ਤੇ ਜਾ ਰਿਹਾ ਐਂਡ ਆਈ ਐਮ ਵੈਰੀ ਮੱਚ ਅੰਡਰ ਕੋਨਫੀਡੈਂਟ ਕਿ ਚਲੋ ਛੱਡੋ ਪਾਰਟੀ ਕਿਉਂ, ਲੈਟ ਸਪੋਜ਼ ਮੈਂ ਜਿੰਮ ਜਾ ਰਿਹਾ, ਮੈਂ ਪਹਿਲੀ ਵਾਰੀ ਜਿੰਮ ਜਾ ਰਿਹਾ। ਹੁਣ ਜਿੰਮ ਬੜਾ ਨਾ ਖਤਰਨਾਕ ਜਿਹਾ ਏਰੀਆ, ਮੈਨੂੰ ਖੁਦ ਨੂੰ ਕਈ ਵਾਰੀ ਬਹੁਤ ਕੰਪਲੈਕਸ ਹੁੰਦਾ, ਕਿਉਂਕਿ ਜੋ ਲੋਕ ਮੈਨੂੰ ਫਿਜ਼ੀਕਲੀ ਜਿਨ੍ਹਾਂ ਨੇ ਨਹੀਂ ਦੇਖਿਆ, ਮੈਂ ਦੱਸ ਦੇਵਾਂ ਕਿ ਮੈਂ ਕਾਫੀ ਹੀ ਜ਼ਿਆਦਾ ਅਨਫਿਟ ਕਾਇੰਡ ਆਫ ਪਰਸਨ ਹਾਂ, ਹੈ ਨਾ, ਪਤਲੀਆਂ ਬਾਹਾਂ, ਲੰਬਾ ਕੱਦ, ਕੋਈ ਖਾਸ ਇਸ ਤਰ੍ਹਾਂ ਦੀ ਬੋਡੀ ਸ਼ੋਡੀ ਨਹੀਂ ਹੈ, ਹੈ ਨਾ, ਐਂਡ ਕਈ ਲੋਕ ਬਹੁਤ ਓਵਰਵੇਟ ਹੁੰਦੇ ਹੋਣਗੇ, ਹਰ ਤਰ੍ਹਾਂ ਦਾ ਬੰਦਾ। ਜਿਮ ਦੇ ਅੰਦਰ ਜਾਂਦੇ ਹੋ, ਤੁਸੀਂ ਵੇਖਦੇ ਹੋ ਬਈ ਕਿਆ ਬਾਤ ਹੈ, ਲੋਕਾਂ ਦੇ ਪੇਟ 'ਤੇ ਬਿਸਕਿਟ ਬਣੇ ਪਏ ਆ ਬਈ, ਮਤਲਬ ਉਹ ਕੇਐਸ ਮੱਖਣ ਦਾ ਕਿਹੜਾ ਗਾਣਾ ਸੀਗਾ, ਸੇਮ ਸਾਈਜ਼ ਆ ਨਹੀਂ ਪਤਲੋ ਤੇਰੇ ਲੱਕ 'ਤੇ ਜੱਟ ਦੇ ਡੋਲੇ ਦਾ, ਵੋਟ ਐਵਰ, ਕੇਐਸ ਮੱਖਣ ਜ਼ਿੰਦਾਬਾਦ। ਖੈਰ ਪੁਆਇੰਟ 'ਤੇ ਵਾਪਸ ਆਉਂਦੇ ਹੋਏ ਕਿ ਇਸ ਤਰ੍ਹਾਂ ਦੀ ਬੋਡੀ ਵਾਲੇ ਲੋਕ ਹੁੰਦੇ ਉੱਥੇ ਆਸੇ ਪਾਸੇ। ਹੁਣ ਹਰ ਕਿਸੇ ਦੇ ਮਾਇੰਡ 'ਚ ਆਏਗਾ ਯਾਰ ਇਹਦੇ ਸਾਈਡ 'ਤੇ ਜੇ ਮੈਂ ਸੈੱਟ ਲਗਾਉਣ ਲੱਗ ਪਿਆ ਨਾ, ਪਤਾ ਨਹੀਂ ਕੀ ਸੋਚੂਗਾ, ਮੈਂ ਸਹੀ ਲਾ ਰਿਹਾ ਕਿ ਨਹੀਂ, ਕਿੰਨਾ ਜ਼ਰਾ ਲੋਕ ਕੰਪਲੈਕਸ ਖਾਂਦੇ ਆ। ਲੈਟ ਸਪੋਜ਼ ਤੁਸੀਂ ਆਪਣੇ ਮਾਇੰਡ ਨੂੰ ਇਹ ਕਹੋ ਕਿ ਯਾਰ ਜਿਹੜਾ ਸਾਈਡ 'ਤੇ ਆ ਉਹਨੂੰ ਇਹ ਕਹਿ ਦਿੰਦੇ ਕਿ ਯੂ ਨੋ ਗ੍ਰੇਟ ਬੋਡੀ ਮੈਨ, ਕਿਆ ਬਾਤ ਆ, ਕੀ ਕਰਦੇ ਹੋ ਤੁਸੀਂ, ਕੰਪਲੀਮੈਂਟ ਪੀਪਲ, ਰਾਈਟ। ਕਿਸੇ ਪਾਰਟੀ ਫੰਕਸ਼ਨ 'ਤੇ ਗਏ ਹੋ, ਕਿਸੇ ਕਾਨਫਰੰਸ 'ਤੇ ਗਏ ਹੋ, ਕਿਸੇ ਆਫਿਸ ਸਪੇਸ ਦੇ ਅੰਦਰ ਹੈਗੇ ਹੋ, ਜਿੱਥੇ ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਕਿ ਯਾਰ ਮੈਂ ਕਿੱਦਾਂ ਦਾ ਹੈਗਾ, ਮੈਂ ਕਿਤੇ ਘੱਟ ਤਾਂ ਨਹੀਂ ਹੈ ਇਹਨਾਂ ਲੋਕਾਂ ਸਾਹਮਣੇ, ਮੇਰੀ ਇੰਟੈਲੀਜੈਂਸ ਲੈਵਲ ਨੂੰ ਕਰ ਲਓ ਜਾਂ ਮੇਰੇ ਐਕਸੈਂਟ ਨੂੰ ਦੇਖ ਕੇ ਜਾਂ ਫਿਰ ਮੇਰੇ ਕੱਪੜਿਆਂ ਨੂੰ ਵੇਖ ਕੇ, ਕਿਸ ਵੀ ਬੇਸ 'ਤੇ ਮੈਂ ਕਿਤੇ ਘੱਟ ਤਾਂ ਨਹੀਂ ਹਾਂ, ਤਾਂ ਫਿਰ ਆਲਵੇਜ਼ ਗੋ ਬਿਯੋਂਡ ਦੈਟ ਐਂਡ ਟੈਲ ਦੈਮ ਕਿ ਹਾਊ ਕੈਨ ਆਈ ਹੈਲਪ ਯੂ, ਡੂ ਯੂ ਥਿੰਕ ਆਈ ਕੈਨ ਐਡ ਸਮ ਵੈਲਿਊ ਟੂ ਯੂ, ਕੋਈ ਚੀਜ਼ ਹੈ ਜੋ ਮੈਂ ਇੱਥੇ ਆ ਕੇ ਕਰਾ ਸਕਦਾ, ਕੋਈ ਇੱਧਰ ਹੀ ਚੀਜ਼ ਹੈ ਜਿਹਦੇ ਅੰਦਰ ਮੈਂ ਤੁਹਾਡੀ ਲਾਈਫ ਦੇ ਅੰਦਰ ਜੇ ਮੈਂ ਉਹ ਕਰ ਦੇਵਾਂ ਅੱਜ ਇਸ ਕਾਨਫਰੰਸ 'ਚ ਜਾਂ ਆਫਿਸ ਦੇ ਅੰਦਰ, ਤਾਂ ਉਹ ਤੁਹਾਡੀ ਲਾਈਫ ਦੇ ਅੰਦਰ ਈਜ਼ ਲਿਆਏਗਾ, ਇੱਕ ਇਜ਼ਾਫਾ ਲਿਆਏਗਾ ਤੁਹਾਡੀ ਆਫਿਸ ਲਾਈਫ ਦੇ ਅੰਦਰ ਜਾਂ ਫਿਰ ਅੱਜ ਦੇ ਇਸ ਇਵੈਂਟ ਦੇ ਅੰਦਰ। ਦਿਸ ਵਰਕਸ ਵੰਡਰ, ਹੈ ਨਾ, ਐਂਡ ਤੁਹਾਡੇ ਅੰਦਰ ਵੀ ਨਾ ਇਸ ਚੀਜ਼ ਦਾ ਇੱਕ ਕੌਨਫੀਡੈਂਸ ਬਹੁਤ ਚੱਲਦਾ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੈਂਡਿੰਗ ਚੱਲ ਰਿਹਾ ਰਿਜੈਕਸ਼ਨ ਥਿਊਰੀ, ਹਰ ਰੋਜ਼ ਕਿਤੇ ਇੱਕ ਐਸੀ ਜਗ੍ਹਾ 'ਤੇ ਜਾਓ ਅਤੇ ਐਸੀ ਰਿਕੁਐਸਟ ਕਰੋ ਜਿਹੜੀ ਤੁਹਾਨੂੰ ਲੱਗਦੀ ਕਿ ਥੋੜ੍ਹੀ ਯੂ ਨੋ ਆਊਟ ਆਫ ਆਰਡੀਨਰੀ ਹੈ, ਐਂਡ ਨਾ ਸੁਣੋ ਲੋਕਾਂ ਤੋਂ, ਮਤਲਬ ਜ਼ਰੂਰੀ ਨਹੀਂ ਹੈ ਲੋਕ ਨਾ ਹੀ ਕਰਨ, ਪਰ ਇਹ ਰਿਜੈਕਸ਼ਨ ਥਿਊਰੀ ਦਾ ਪੁਆਇੰਟ ਹੀ ਇਹ ਹੈ ਕਿ ਆਪਾਂ ਆਪਣੇ ਮਨ 'ਚ ਇੰਨੇ ਸਾਰੇ ਦਰਵਾਜ਼ੇ ਲਗਾਏ ਹੁੰਦੇ ਆ ਕਿ ਯੂਜਲੀ ਜਦੋਂ ਤੁਸੀਂ ਕਿਸੇ ਕੋਲ ਜਾ ਕੇ ਕਿਸੇ ਗੱਲ ਦੀ ਹੈਲਪ ਮੰਗੋ ਜਾਂ ਫਿਰ ਹੈਲਪ ਔਫਰ ਕਰੋ, ਜਵਾਬ ਜ਼ਿਆਦਾਤਰ ਹਾਂ ਹੀ ਆਉਂਦਾ, ਦਰਵਾਜ਼ਾ ਬੰਦ ਨਹੀਂ ਕੀਤਾ ਜਾਂਦਾ, ਦਰਵਾਜ਼ਾ ਖੋਲ੍ਹਿਆ ਜਾਂਦਾ। ਇਸੇ ਕਰਕੇ ਆਪਣੇ ਦਿਲ ਕੇ ਦਰਵਾਜ਼ੇ ਖੋਲ੍ਹੇ ਔਰ ਟੈਨਸ਼ਨ ਕੋ ਬੋਲੇ ਬਾਏ ਬਾਏ, ਗੁੱਡ ਬਾਏ, ਟੇਕ ਕੇਅਰ, ਸਪੋਟਲਾਈਟ ਆਪਣੇ ਉੱਪਰ ਜੋ ਬਿਠਾਈ ਹੋਈ ਹੈ ਉਹਦਾ ਕੰਪਲੈਕਸ ਨਾ ਖਾਓ, ਉਹਨੂੰ ਕਹੋ ਕਿ ਵਾਹ ਬਈ ਰੱਜ ਕੇ ਮੇਰੇ 'ਤੇ ਲਾਈਟ ਪਾ, ਕਿਉਂਕਿ ਹਮ ਤੋਂ ਬਈ ਜੈਸੇ ਹੈ ਵੈਸੇ ਰਹੇਂਗੇ। ਦਿਸ ਵਾਜ਼ ਮਾਈ ਸ਼ੋਅ, ਦਿਸ ਵਾਜ਼ ਮਾਈ ਗੱਲਬਾਤ ਔਨ ਸਪੋਟਲਾਈਟ ਇਫੈਕਟ। ਪਲੀਜ਼ ਆਪਣਾ ਫੀਡਬੈਕ ਜ਼ਰੂਰ ਦੇਣਾ। ਹਾਂ, ਥੋੜ੍ਹਾ ਕਿਹਾ ਨਾ, ਇੱਕ ਥੋੜ੍ਹਾ ਜਿਹਾ ਇੱਕ ਲੀਨੀਅੰਸੀ ਵੀ ਰੱਖਣਾ ਯਾਰ ਆਪਣੇ ਭਰਾ ਨਾਲ। ਪਤਾ ਕੀ ਹੈ, ਕਦੀ ਇਕੱਲੇ ਮੈਂ ਸ਼ੋਅ ਇਸ ਤਰ੍ਹਾਂ ਕਰਦਾ ਨਹੀਂ, ਸਾਹਮਣੇ ਕੋਈ ਬੈਠਾ ਨਹੀਂ, ਅਤੇ ਇਕੱਲੇ ਗੱਲਬਾਤ ਕਰਦੇ ਹੋਏ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ, ਹੁਣ 18 ਮਿੰਟ ਹੋ ਗਏ, 22 ਮਿੰਟ ਹੋ ਗਏ, ਜਿੰਨੇ ਵੀ ਮਿੰਟ ਹੋ ਗਏ ਆ, ਮਤਲਬ ਮਜ਼ੇਦਾਰ ਮਿੰਟ ਹੋ ਗਏ, ਕੋਈ ਨਿਰੋਲੇ ਵਾਲੀ ਗੱਲ ਨਹੀਂ ਹੈ। ਤੁਸੀਂ ਜ਼ਰੂਰ ਦੱਸਣਾ ਤੁਹਾਨੂੰ ਕਿੱਦਾਂ ਲੱਗਾ ਇਹ ਸ਼ੋਅ, ਜੇ ਤੁਹਾਨੂੰ ਵਧੀਆ ਲੱਗਾ ਤਾਂ ਆਪਾਂ ਇਹਦੇ ਅੰਦਰ ਹੋਰ ਵੀ ਕਾਫੀ ਸਾਰੇ ਇੱਧਰ ਸਾਈਕੋਲੋਜੀਕਲ ਅਤੇ ਫਿਲੋਸੋਫਿਕਲ ਫੈਕਟਸ ਨੇ, ਥਿਊਰੀਜ਼ ਨੇ ਜਿਹੜੀ ਸਾਇੰਟੀਫਿਕਲੀ ਬੈਕਡ ਨੇ, ਅਤੇ ਉਹਨਾਂ ਨੂੰ ਆਪਾਂ ਡਿਸਕਸ ਕਰ ਸਕਦੇ ਹਾਂ। ਤੁਸੀਂ ਓਬਵੀਅਸਲੀ ਤੁਹਾਨੂੰ ਪਤਾ ਸੋਸ਼ਲ ਮੀਡੀਆ ਰਾਹੀਂ, ਵੈਬਸਾਈਟ ਰਾਹੀਂ ਅਤੇ ਜਿਹੜਾ ਆਪਣਾ ਫੋਨ ਨੰਬਰ ਆ ਉਹਦੇ ਰਾਹੀਂ ਫੀਡਬੈਕ ਦੇ ਸਕਦੇ ਹੋ ਉਸ ਸ਼ੋਅ ਵਾਸਤੇ। ਅਤੇ ਜਾਣ ਤੋਂ ਪਹਿਲਾਂ ਮੇਰਾ ਜਿਹੜਾ ਲਾਸਟ ਗਾਣਾ ਮੈਂ ਉਹ ਤੁਹਾਨੂੰ ਸੁਣਾਊਂਗਾ, ਮੇਰੀ ਬਹੁਤ ਪਸੰਦੀਦਾ ਗਜ਼ਲ ਆ, ਅਤੇ ਇਹਦੇ ਪਿੱਛੇ ਇੱਕ ਕਹਾਣੀ ਵੀ ਆ, ਉਹ ਕਹਾਣੀ ਵੀ ਦੱਸੂੰਗਾ ਅਤੇ ਤੁਹਾਨੂੰ ਉਹ ਗਜ਼ਲ ਵੀ ਸੁਣਾਊਂਗਾ, ਫਿਰ ਮੈਂ ਘਰ ਚਲਾ ਜਾਊਂਗਾ, ਠੀਕ ਹੈ ਨਾ। ਸੋ 1930s ਦੀ ਗੱਲ ਆ ਬਾਈ, ਜਦੋਂ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸੀਗਾ ਇੰਡੀਆ ਦੇ ਅੰਦਰ,
हिंदू मुस्लिम

ਡਿਵਾਈਡ ਨੂੰ ਲੈ ਕੇ, ਹਿੰਦੂ ਮੁਸਲਿਮ ਡਿਵਾਈਡ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਮੁਸਲਿਮ ਲੀਗ ਵੱਲੋਂ ਵੀ, ਇੱਥੇ ਕਾਂਗਰਸ ਵੱਲੋਂ ਵੀ। ਅਤੇ ਉਹਦੇ ਉੱਪਰ ਨਾ ਅਕਬਰ ਇਲਾਹਾਬਾਦੀ ਇੱਕ ਬਹੁਤ ਬਹੁਤ ਹੀ ਮਕਬੂਲ ਪੋਇਟ ਹੋਏ ਆ ਲਖਨਊ ਦੇ ਅੰਦਰ, ਉਹਨਾਂ ਨੇ ਕਿਹਾ ਕਿ ਬਈ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ, ਡਿਵੀਜ਼ਨ ਦਾ ਕੋਈ ਪੁਆਇੰਟ ਨਹੀਂ ਹੈ। ਇਹ ਗੋਰੇ ਜਿਹੜੇ ਮਾਇੰਡ ਗੇਮ ਖੇਲ ਰਹੇ ਕਿ ਇਹ ਦੋ ਪਾੜ ਕਰਨਾ ਚਾਹੁੰਦੇ ਸਾਡੇ, ਕਿ ਸਾਰੇ ਇੱਕੋ ਆ ਅਸੀਂ, ਗੰਗਾ ਜਮੁਨਾ ਤਹਿਸੀਬ ਜਿਹਨੂੰ ਕਹਿੰਦੇ ਆ, ਹੈ ਨਾ। ਅਤੇ ਲੋਕਾਂ ਨੇ ਨਾ ਉਹਨਾਂ ਦੇ ਤੰਜ ਕੱਸਤਾ ਕਿ ਬਈ ਤੂੰ ਆਪ ਤਾਂ ਮੁਸਲਮਾਨ ਹੋ ਕੇ ਸ਼ਰਾਬ ਪੀਨਾ, ਹੈ ਨਾ, ਅਤੇ ਤੂੰ ਸਾਨੂੰ ਕੀ ਦੱਸੇਗਾ ਕਿ ਕਿਆ ਸਹੀ ਹੈ ਕਿਆ ਗਲਤ ਹੈ। ਉਹਨਾਂ ਨੂੰ ਬੜਾ ਮਾਇੰਡ ਹੋ ਗਿਆ ਬਈ, ਕਹਿੰਦੇ ਅੱਛਾ ਇਹ ਗੱਲ ਹੈ। ਉਹਨਾਂ ਨੇ ਗਜ਼ਲ ਲਿਖਤੀ ਬਈ, ਉਹ ਗਜ਼ਲ ਲਿਖੀ ਅਤੇ ਉਹ ਉਸ ਦੌਰ 'ਚ ਤਾਂ ਬਹੁਤ ਮਸ਼ਹੂਰ ਹੋਈ। ਪਰ ਕੁਛ ਸਾਲਾਂ ਬਾਅਦ ਨਾ ਮਹਿਦੀ ਹਸਮ ਸਾਹਿਬ ਉਹਨਾਂ ਨੇ ਗਜ਼ਲ ਨੂੰ ਗਾਇਆ, ਉਹ ਗਾਇਆ ਅਤੇ ਉਹ ਮਸ਼ਹੂਰ ਹੋਈ ਕਾਫੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਗਜ਼ਲ ਨੂੰ ਗਾਉਣਾ ਬੰਦ ਕਰ ਦਿੱਤਾ। ਮਤਲਬ ਉਹਨਾਂ ਕੋਲ, ਕਿਉਂਕਿ ਉਹਨਾਂ ਦੀ ਪਲੇਲਿਸਟ 'ਚ ਇੰਨੀਆਂ ਗਜ਼ਲਾਂ ਸੀਗੀਆਂ ਕਿ ਉਹਦੀ ਇੰਨੀ ਖਾਸੀ ਵਾਰੀ ਆਉਂਦੀ ਨਹੀਂ ਸੀ। ਅਤੇ ਉਹਨਾਂ ਦਾ ਇੱਕ ਜੂਨੀਅਰ ਹੋਇਆ, ਜੂਨੀਅਰ ਨੂੰ ਆਪਾਂ ਸਭ ਜਾਣਦੇ ਹਾਂ, ਬਹੁਤ ਮਸ਼ਹੂਰ ਗਜ਼ਲ ਗਾਇਕ ਗੁਲਾਮ ਅਲੀ ਸਾਹਿਬ। ਉਹਨਾਂ ਨੇ ਇਹ ਗਜ਼ਲ ਨੂੰ ਗਾਇਆ ਦੁਬਾਰਾ, ਅਤੇ ਉਹਨਾਂ ਦੀ ਪਰਸਨੈਲਿਟੀ ਦੇ ਨਾਲ ਅਤੇ ਉਹਨਾਂ ਦੇ ਹਰ ਸ਼ੋਅ ਦੇ ਅੰਦਰ ਉਹ ਗਜ਼ਲ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ। ਪਰ ਉਹਨਾਂ ਨੇ ਪਤਾ ਉਹ ਗਜ਼ਲ ਕਿਉਂ ਗਾਈ? ਉਹਨਾਂ ਨੇ ਉਹ ਗਜ਼ਲ ਇਸ ਕਰਕੇ ਗਾਈ ਬਈ ਕਿ ਇੱਕ ਵਾਰੀ ਮਹਿਦੀ ਹਸਨ ਸਾਹਿਬ ਕਿਸੇ ਬਹੁਤ ਹੀ ਤਗੜੀ ਕਾਨਫਰੰਸ 'ਚ ਸੀਗੇ, ਅਤੇ ਉਹਨਾਂ ਨੇ ਨਹੀਂ ਪਰਵਾਹ ਕੀਤੀ, ਉਹਨਾਂ ਦੇ ਉੱਪਰ ਸਪੋਟਲਾਈਟ ਇਫੈਕਟ ਹੈ। ਸੋ ਮਹਿਦੀ ਹਸਨ ਸਾਹਿਬ ਨੇ ਥੋੜ੍ਹੀ ਜਿਹੀ ਇੱਕ ਦੋ, ਹੈ ਨਾ, ਡਰਿੰਕਸ ਜ਼ਿਆਦਾ ਲੈ ਲਿੱਤੀਆਂ, ਸੋ ਥੋੜ੍ਹੇ ਜਿਹੇ ਡਗਮਗਾ ਗਏ, ਥੋੜ੍ਹਾ ਜਿਹਾ ਡੋਲ ਕੇ ਬੋਲਦੇ ਰਹੇ, ਥੋੜ੍ਹਾ ਜਿਹਾ ਡੋਲ ਕੇ ਚੱਲੇ ਅਤੇ ਘਰ ਚਲੇ ਗਏ। ਅਤੇ ਕਾਫੀ ਲੋਕਾਂ ਨੇ ਉਹਨਾਂ ਦੇ ਉੱਪਰ ਉਹਨਾਂ ਦੀ ਆਲੋਚਨਾ ਕੀਤੀ ਕਿ ਬਈ ਇੰਨੇ ਤਗੜੇ ਆਰਟਿਸਟ ਹੁੰਦੇ ਹੋਏ ਤੁਸੀਂ ਕਿਸ ਤਰ੍ਹਾਂ, ਹੈ ਨਾ, ਸ਼ਰਾਬ ਪੀ ਕੇ ਕੁਛ ਵੀ ਕਹਿ ਸਕਦੇ ਹੋ, ਜਾਂ ਫਿਰ ਇੰਨੀ ਸ਼ਰਾਬ ਪੀ ਲਓ ਕਿ ਤੁਹਾਨੂੰ ਆਪਣਾ ਹੋਸ਼ ਹੀ ਨਹੀਂ, ਤੁਸੀਂ ਕਿੱਥੇ ਹੋ? ਤਦ ਇਹ ਗਜ਼ਲ ਜੋ ਅਕਬਰ ਇਲਾਹਾਬਾਦੀ ਨੇ ਲਿਖੀ, ਜੋ ਬਾਅਦ 'ਚੋਂ ਬਹੁਤ ਜ਼ਿਆਦਾ ਮਕਬੂਲ ਕੀਤੀ ਗੁਲਾਮ ਅਲੀ ਸਾਹਿਬ ਨੇ, ਹੰਗਾਮਾ ਹੈ ਕਿਉਂ ਬਰਪਾ, ਚੋਰੀ ਤੋਂ ਨਹੀਂ ਕੀ ਹੈ, ਡਾਕਾ ਤੋਂ ਨਹੀਂ ਡਾਲਾ, ਚੋਰੀ ਤੋਂ ਨਹੀਂ ਕੀ ਹੈ ਤੁਹਾਡੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਹੇ ਮੈਨ ਸਤਬੀਰ ਔਜਲਾ ਗੀਤ MP3
3: ਸਾਰਾ ਸ਼ਹਿਰ ਹਮੇ ਲੋਇੰਗ ਕੇ ਨਾਮ ਸੇ ਜਾਨਤਾ ਹੈ ਮੋਨਾ ਡਾਰਲਿੰਗ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਸੇਠ ਜੀ ਸੀ ਜਿਹੜੇ ਕਦੀ ਵੀ ਖੁਸ਼ ਨਹੀਂ ਸੀ ਦਿਖੇ। ਪੈਸਾ ਬਹੁਤ ਜ਼ਿਆਦਾ, ਜਿੰਨਾ ਚਾਹੁੰਦੇ ਉਨਾ ਕਮਾ ਲੈਂਦੇ, ਇੱਕ ਡੀਲ ਕਰਦੇ ਅਤੇ ਜਿੰਨਾ ਸੋਚਦੇ ਉਹ ਤੋਂ ਵਧੇਰੇ ਘਰ ਆਉਂਦਾ। ਕਾਰੋਬਾਰ ਦਿਨੋਂ ਦਿਨ ਵੱਧ ਰਿਹਾ ਸੀ, ਪੈਸੇ ਧੇਲੀ ਦੀ ਕੋਈ ਥੋੜ੍ਹ ਨਹੀਂ, ਹਰ ਪਾਸਿਓਂ ਸਾਰਾ ਕੁਛ ਠੀਕ, ਪਰ ਮਨ ਨੂੰ ਸ਼ਾਂਤੀ ਨਹੀਂ ਸੀ। ਹੌਲੀ ਹੌਲੀ ਇਹ ਚੀਜ਼ ਸਤਾਉਣ ਲੱਗੀ। ਮਨ ਹਮੇਸ਼ਾ ਪਰੇਸ਼ਾਨ ਰਹਿੰਦਾ, ਹਮੇਸ਼ਾ ਕਿਸੇ ਦੋ ਚਿੱਤੀ ਦੇ ਵਿੱਚ ਰਹਿੰਦਾ। ਗੱਲ ਗੱਲ ਦੇ ਉੱਤੇ ਹੁਣ ਸੇਠ ਹੁਣੀ ਹੁਣ ਖੁਰ ਖਿੱਜਣ ਵੀ ਲੱਗ ਪਏ। ਘਰ ਦੀ ਸ਼ਾਂਤੀ ਹੌਲੀ ਹੌਲੀ ਭੰਗ ਹੋਣੀ ਸ਼ੁਰੂ ਹੋ ਗਈ। ਸੇਠ ਜੀ ਇਸ ਚੀਜ਼ ਦੇ ਲਈ ਬਹੁਤ ਚਿੰਤਿਤ ਸੀ ਕਿ ਆਖਿਰ ਮੈਂ ਆਪਣੇ ਇਸ ਸੁਭਾਅ ਨੂੰ ਬਦਲਾਂ ਕਿੱਦਾਂ। ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਅਜਮਾਏ ਅਤੇ ਫਿਰ ਆਖਿਰ ਕਿਸੇ ਨੇ ਇੱਕ ਦਿਨ ਦੱਸਿਆ ਕਿ ਫਲਾਣੇ ਫਲਾਣੇ ਬੰਦੇ ਕੋਲ ਜਾ ਸਕਦਾ, ਉਹ ਸਿਆਣਾ ਵਾ, ਉਹ ਕਾਫੀ ਲੋਕਾਂ ਦੀ ਸਮੱਸਿਆ ਦਾ ਹੱਲ ਵੀ ਕਰਦਾ। ਸੇਠ ਜੀ ਸਾਧੂ ਦੀ ਕੁਟੀਆ ਕੋਲ ਪਹੁੰਚੇ ਤੇ ਸਾਧੂ ਨੂੰ ਜਾ ਕੇ ਆਪਣੀ ਸਾਰੀ ਸਮੱਸਿਆ ਦੱਸੀ। ਮੇਰੇ ਮਨ ਨੂੰ ਸ਼ਾਂਤੀ ਨਹੀਂ ਹੈ, ਮੈਂ ਬੜਾ ਕੋਸ਼ਿਸ਼ ਕਰਦਾ ਆਪਣੇ ਮਨ ਨੂੰ ਸ਼ਾਂਤ ਕਰਨ ਦੀ, ਮੈਂ ਬੜਾ ਬਾਹਰ ਅੰਦਰ ਜਾ ਕੇ ਪਹਾੜਾਂ ਦੇ ਵਿੱਚ ਵੀ ਥੋੜ੍ਹੇ ਦਿਨ ਲਾ ਕੇ ਆਇਆ, ਮੈਂ ਸਵੇਰੇ ਸਵੇਰੇ ਹੋਰ ਵੀ ਜੋ ਕੋਈ ਦੱਸਦਾ ਵਾ ਉਹ ਕਾਰ ਵਿਹਾਰ ਵੀ ਕਰਦਾ, ਬੜੇ ਤੰਤਰ ਮੰਤਰ ਲਾਏ ਨੇ, ਬੜੇ ਜਾਦੂ ਟੂਣੇ ਕੀਤੇ, ਪਰ ਮਨ ਦੇ ਵਿੱਚ ਇੱਕ ਬੇਚੈਨੀ ਜੀ ਰਹਿੰਦੀ ਹੈ, ਇੱਕ ਤਲਖੀ ਜੀ ਰਹਿੰਦੀ ਹੈ। ਇਹ ਜੋ ਕੁਛ ਵੀ ਆ ਇਹਨੂੰ ਮਾਨਣ ਦਾ ਆਨੰਦ ਜਿਹਾ ਨਹੀਂ ਆ ਰਿਹਾ। ਅਤੇ ਸਾਧੂ ਨੇ ਕਿਹਾ ਕਿ ਕੁਛ ਦਿਨ ਕੱਢ ਕੇ ਆਇਆ, ਰਹਿ ਸਕਦਾ ਇੱਥੇ। ਅਤੇ ਸੇਠ ਨੇ ਕਿਹਾ ਜੀ ਮੇਰੀ ਸਮੱਸਿਆ ਹੱਲ ਹੋਣੀ ਚਾਹੀਦੀ ਹੈ, ਸਰਦਾ ਤਾਂ ਨਹੀਂ ਪਰ ਜੇ ਉਹ ਤੋਂ ਬਿਨਾਂ ਕੋਈ ਹੱਲ ਨਹੀਂ ਹੈ ਤਾਂ ਫਿਰ ਕਰਨਾ ਵੀ ਪੈਣਾ। ਸਾਧੂ ਨੇ ਕਿਹਾ ਹੁਣ ਤੂੰ ਸੌਂ ਜਾ, ਆਪਾਂ ਕੱਲ੍ਹ ਮਿਲਾਂਗੇ। ਅਗਲੇ ਦਿਨ ਦੁਪਹਿਰ ਦਾ ਸਮਾਂ ਸੀ, ਸਾਧੂ ਨੇ ਸੇਠ ਦੇ ਨਾਲ ਕੁਛ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ। ਸੇਠ ਨੂੰ ਲੱਗ ਰਿਹਾ ਕਿ ਇਹ ਤਾਂ ਕੋਈ ਕੰਮ ਦੀ ਗੱਲ ਨਹੀਂ ਕਰ ਰਿਹਾ, ਕੋਈ ਇਹਨੇ ਮੈਨੂੰ ਮੰਤਰ ਨਹੀਂ ਦੱਸਿਆ, ਕੋਈ ਮੈਨੂੰ ਪਾਠ ਨਹੀਂ ਦੱਸਿਆ, ਇੱਧਰ ਉੱਧਰ ਦੀਆਂ ਗੱਲਾਂ ਮਾਰੀ ਜਾ ਰਿਹਾ, ਮੇਰੇ ਕਾਰੋਬਾਰ ਦਾ ਪੁੱਛਦਾ, ਮੇਰੇ ਪਰਿਵਾਰ ਦਾ ਪੁੱਛਦਾ, ਇਹਨੇ ਨੂੰ ਤਿੱਖੜ ਧੁੱਪ ਚੜਾਈ। ਸਾਧੂ ਨੇ ਕਿਹਾ ਚੰਗਾ ਭਾਈ ਆਪਾਂ ਹੁਣ ਚੱਲੇ ਹਾਂ ਛਾਵੇਂ, ਅਤੇ ਮੈਨੂੰ ਲੱਗਦਾ ਤੈਨੂੰ ਧੁੱਪੇ ਬੈਠਣਾ ਚਾਹੀਦਾ। ਇਹ ਗੱਲ ਥੋੜ੍ਹੀ ਜਿਹੀ ਬਦਤਮੀਜ਼ੀ ਵਾਲੀ ਲੱਗੀ ਸੇਠ ਨੂੰ, ਆਦਤ ਨਹੀਂ ਸੀ ਕੋਈ ਇਸ ਤਰੀਕੇ ਦੇ ਨਾਲ ਬੁਲਾਵੇ, ਇੱਦਾਂ ਗੱਲ ਕਰੇ। ਧੁੱਪ ਹੋਰ ਤਿੱਖੀ ਹੁੰਦੀ ਗਈ, ਸੇਠ ਦੇ ਬੁਰੇ ਹਾਲ ਹੁਣ, ਕਦੀ ਧੁੱਪ 'ਚ ਨਹੀਂ ਬੈਠਾ ਅਤੇ ਸਾਧੂ ਆਰਾਮ ਦੇ ਨਾਲ ਛਾਵੇਂ ਬੈਠਾ ਚਾਹ ਪਾਣੀ ਪੀ ਰਿਹਾ। ਅਗਲੇ ਦਿਨ ਫਿਰ ਦੁਬਾਰਾ ਤੋਂ ਉਸੇ ਜਗ੍ਹਾ ਦੇ ਉੱਤੇ ਬੈਠੇ, ਮਨ ਦੇ ਵਿੱਚ ਸੀ ਕਿ ਫਿਰ ਕਿਤੇ ਮੈਨੂੰ ਇਹ ਕਹਿ ਨਾ ਦੇਵੇ ਕਿ ਧੁੱਪੇ ਬੈਠਾ ਰਹਿ, ਕੱਲ੍ਹ ਹੀ ਸਾਰੀ ਮੇਰੀ ਚਮੜੀ ਝੁਲਸ ਗਈ ਹੈ। ਸੇਠ ਨੇ ਚਾਹ ਪਾਣੀ ਮੰਗਾਇਆ ਅਤੇ ਸਾਧੂ ਨੇ ਕਿਹਾ ਨਹੀਂ ਅੱਜ ਤੇਰਾ ਵਰਤ ਹੈ, ਜੇ ਤੂੰ ਇੱਥੇ ਰਹਿਣਾ ਤੂੰ ਆਪਣੇ ਆਪ ਨੂੰ ਠੀਕ ਕਰਨਾ ਅਤੇ ਅੱਜ ਤੂੰ ਕੁਛ ਨਹੀਂ ਖਾਵੇਂਗਾ, ਹੁਣ ਤਿੱਖੜ ਧੁੱਪ ਦੇ ਵਿੱਚ ਜੇ ਕੋਈ ਪਿਆਸਾ ਬੈਠਾ ਹੋਵੇ ਉਹਦੇ ਸਾਹਮਣੇ ਬੈਠ ਕੇ ਕੋਈ ਪਾਣੀ ਪੀਵੇ ਤਾਂ ਕਿੱਦਾਂ ਦਾ ਮਹਿਸੂਸ ਹੁੰਦਾ। ਸਾਧੂ ਨੇ ਪਾਣੀ ਪੀਤਾ, ਉੱਠ ਕੇ ਫਿਰ ਛਾਵੇਂ ਚਲੇ ਗਿਆ ਅਤੇ ਘੁੰਮ ਕੇ ਆਵਾਜ਼ ਦਿੱਤੀ, ਸੇਠ ਜੀ ਆਪਣੇ ਘਰ ਥੋੜ੍ਹਾ ਸੁਨੇਹਾ ਲਾਓ, ਕੁਛ ਪਕਵਾਨ ਇੱਥੋਂ ਦੇ ਲੋਕਾਂ ਦੇ ਲਈ ਤੁਹਾਡੇ ਲਈ ਜੇਕਰ ਆ ਜਾਏ ਤਾਂ ਵਧੀਆ। ਸੇਠ ਨੇ ਸੁਨੇਹਾ ਲਾਇਆ, ਤਰ੍ਹਾਂ ਤਰ੍ਹਾਂ ਦੇ ਖਾਣੇ, ਤਰ੍ਹਾਂ ਤਰ੍ਹਾਂ ਦੇ ਮਿੱਠੇ ਪੇੜੇ ਅਤੇ ਹੋਰ ਪਤਾ ਨਹੀਂ ਕੀ ਆ ਗਿਆ। ਸੋ ਇਹ ਸਾਰੇ ਪਕਵਾਨ ਜਦੋਂ ਟੇਬਲ ਦੇ ਉੱਤੇ ਪਰੋਸੇ ਗਏ ਅਤੇ ਸਾਧੂ ਨੇ ਫਿਰ ਕਿਹਾ, ਨਹੀਂ ਸੇਠ ਜੀ, ਅੱਜ ਤੁਸੀਂ ਸਾਰੇ ਦਿਨ ਦਾ ਉਪਵਾਸ ਰੱਖਣਾ, ਅੱਜ ਸਾਰਾ ਦਿਨ ਤੁਸੀਂ ਸਿਰਫ ਪਾਣੀ 'ਤੇ ਕੱਢਣਾ। ਸੇਠ ਨੂੰ ਹੁਣ ਇਹ ਚੀਜ਼ਾਂ ਚੁੱਭ ਰਹੀਆਂ ਸੀ, ਉਹਦੇ ਸਾਹਮਣੇ ਭੁੱਖ ਲੱਗੀ ਦੇ ਉੱਤੇ ਕੋਈ ਬੜੇ ਆਰਾਮ ਦੇ ਨਾਲ ਸਵਾਦ ਲੈ ਕੇ ਖਾ ਰਿਹਾ ਅਤੇ ਸੇਠ ਨੂੰ ਇਜਾਜ਼ਤ ਨਹੀਂ। ਇਹ ਚੀਜ਼ਾਂ ਉਹਨੂੰ ਬਹੁਤ ਬੁਰੀਆਂ ਲੱਗੀਆਂ, ਉਹਨੂੰ ਲੱਗਾ ਕਿ ਮੇਰਾ ਇਹ ਅਪਮਾਨ ਕੀਤਾ ਗਿਆ। ਰਾਤ ਨੂੰ ਸੇਠ ਸੌਣ ਲੱਗਾ ਅਤੇ ਸਾਧੂ ਨੇ ਕਿਹਾ, ਨਹੀਂ ਅੱਜ ਤੁਸੀਂ ਸੌਣਾ ਨਹੀਂ, ਅੱਜ ਤੁਹਾਡੀ ਡਿਊਟੀ ਆ, ਸਾਰੀ ਰਾਤ ਤੁਸੀਂ ਜਾਗਣਾ, ਇਸ ਡੇਰੇ ਦੀ, ਇਸ ਕੁਟੀਆ ਦੀ ਤੁਸੀਂ ਰਾਖੀ ਕਰਨੀ ਹੈ, ਇਸ ਕਰਕੇ ਤੁਸੀਂ ਸੌ ਨਹੀਂ ਸਕਦੇ। ਸੇਠ ਨੇ ਰਾਤ ਹੀ ਆਪਣਾ ਮਨ ਬਣਾ ਲਿਆ ਕਿ ਇਹਦੇ ਪੱਲੇ ਕੁਛ ਨਹੀਂ ਹੈ, ਇਹ ਮੇਰਾ ਟਾਈਮ ਖਰਾਬ ਕਰ ਰਿਹਾ, ਪਖੰਡੀ ਸਾਧ, ਇਹਨੂੰ ਕੋਈ ਚਾਰ ਪੈਸਿਆਂ ਦਾ ਲਾਲਚ ਹੈ, ਸਵੇਰੇ ਪੁੱਛੂੰਗਾ ਕਿ ਜੇ ਲੈਣੇ ਆ ਤਾਂ ਉੱਦਾਂ ਹੀ ਲੈ ਲੈ, ਜੇ ਨਹੀਂ ਤੇਰੇ ਕੁਛ ਪੱਲੇ ਤਾਂ ਮੈਨੂੰ ਕਿਉਂ ਇੱਥੇ ਬਿਠਾ ਕੇ ਰੱਖਿਆ, ਨਾਲ ਕੰਮਕਾਰ ਦਾ ਵੀ ਨੁਕਸਾਨ ਕਰ ਰਿਹਾ। ਪਰ ਫਿਰ ਸੋਚਦਾ ਹੈ ਕਿ ਇਹ ਬਦਮਾਗ ਨੂੰ ਕੁਛ ਕਹਿਣ ਦੀ ਵੀ ਕੀ ਫਾਇਦਾ, ਇਹਨੂੰ ਕੀ ਦੱਸਾਂ ਜਿਹਨੂੰ ਸਮਝ ਹੀ ਨਹੀਂ ਹੈ। ਅਤੇ ਬਿਨਾਂ ਦੱਸਿਆਂ ਹਨੇਰੇ ਜੇ ਸੇਠ ਜੀ ਨੇ ਸਾਰਾ ਕੁਛ ਆਪਣਾ ਸਮਾਨ ਪੈਕ ਕੀਤਾ ਅਤੇ ਆਸ਼ਰਮ 'ਚੋਂ ਬਾਹਰ ਨਿਕਲਣ ਲੱਗੇ। ਸਾਧੂ ਭੱਜ ਕੇ ਆਣ ਕੇ ਅੱਗੇ ਖਲੋ ਗਿਆ, ਸੇਠ ਜੀ ਕਿੱਥੇ ਚੱਲੇ? ਮੈਂ ਚੱਲਿਆ ਆਪਣੇ ਘਰ। ਕਿਉਂ, ਕੀ ਗੱਲ? ਆਪਣਾ ਇਲਾਜ ਨਹੀਂ ਕਰਾਉਣਾ? ਮੈਂ ਵੇਖ ਲਿਆ ਆਪਣਾ ਇਲਾਜ ਪਿਛਲੇ ਦੋ ਚੌਂ ਦਿਨਾਂ ਦੇ ਵਿੱਚ, ਮੇਰੇ ਨਾਲ ਗੱਲ ਗੱਲ ਦੇ ਉੱਤੇ ਬਦਤਮੀਜ਼ੀ ਕੀਤੀ ਜਾ ਰਹੀ, ਮੈਨੂੰ ਤੁਸੀਂ ਐਂ ਟ੍ਰੀਟ ਕਰ ਰਹੇ ਹੋ ਜਿੱਦਾਂ ਕੋਈ ਸਜ਼ਾ ਦੇ ਰਹੇ ਹੋ, ਮੈਨੂੰ ਇਹ ਸੀ ਕਿ ਕੋਈ ਮੈਨੂੰ ਮੰਤਰ ਦਿਓਗੇ, ਕੋਈ ਮੈਨੂੰ ਦਵਾਈ ਦਿਓਗੇ, ਕੋਈ ਮੈਨੂੰ ਢੰਗ ਤਰੀਕਾ ਦੱਸੋਗੇ, ਮੈਂ ਆਪਣੇ ਮਨ ਨੂੰ ਸ਼ਾਂਤ ਕਰ ਲਵਾਂ। ਅਤੇ ਜੋ ਤੁਸੀਂ ਕਰ ਰਹੇ ਹੋ, ਮੈਂ ਵੀ ਬਿਜ਼ਨਸਮੈਨ ਹਾਂ, ਇੰਨੇ ਚਿਰ ਤੋਂ ਮੈਂ ਬਿਜ਼ਨਸ ਕਰ ਰਿਹਾ, ਸਮਝਦਾ ਮੈਂ ਕੀ ਤੁਹਾਡੇ ਤੌਰ ਤਰੀਕੇ ਨੇ। ਅਤੇ ਸਾਧੂ ਨੇ ਕਿਹਾ, ਨਹੀਂ ਤੂੰ ਨਹੀਂ ਸਮਝਦਾ, ਤੈਨੂੰ ਮੈਂ ਜੋ ਵੀ ਪਿਛਲੇ ਤਿੰਨਾਂ ਚੌਂ ਦਿਨਾਂ ਦੇ ਵਿੱਚ ਦਿੱਤਾ, ਉਹਨਾਂ ਦੇ ਵਿੱਚੋਂ ਤੂੰ ਕੁਛ ਵੀ ਨਹੀਂ ਲੈ ਕੇ ਚੱਲਿਆ। ਅਤੇ ਸੇਠ ਨੇ ਹੈਰਾਨ ਹੋ ਕੇ ਪੁੱਛਿਆ, ਕੀ ਦਿੱਤਾ ਤੂੰ? ਸਾਧੂ ਨੇ ਕਿਹਾ, ਆਪਾਂ ਦੋਵੇਂ ਧੁੱਪ ਦੇ ਵਿੱਚ ਬੈਠੇ ਸੀ, ਮੈਂ ਉੱਠ ਕੇ ਛਾਵੇਂ ਚੱਲ ਗਿਆ, ਮੈਂ ਤੈਨੂੰ ਧੁੱਪ ਦਿੱਤੀ। ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਧੁੱਪ ਦਿੱਤੀ ਹੈ, ਧੁੱਪੇ ਬੈਠਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਪਾਣੀ ਨਾ ਪੀਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਭੁੱਖੇ ਰਹਿਣ ਦਾ ਆਦੇਸ਼ ਦਿੱਤਾ, ਗੱਲ ਇਹ ਨਹੀਂ ਹੈ ਕਿ ਮੈਂ ਤੈਨੂੰ ਰਾਤ ਜਾਗਦੇ ਰਹਿਣ ਦਾ ਆਦੇਸ਼ ਦਿੱਤਾ, ਹੁਕਮ ਦਿੱਤਾ, ਗੱਲ ਇਹ ਹੈ ਕਿ ਉਹ ਚੀਜ਼ਾਂ ਤੂੰ ਆਪਣੇ ਆਪ ਦੇ ਲਈ ਆਪ ਚੁਣ ਲਈਆਂ, ਤੈਨੂੰ ਲੱਗਦਾ ਸੀ ਕਿ ਸ਼ਾਇਦ ਇਹ ਮੇਰੇ ਇਲਾਜ ਦਾ ਹਿੱਸਾ ਵਾ, ਇਸ ਕਰਕੇ ਤੂੰ ਮੇਰੇ ਮਗਰੇ ਉੱਠ ਕੇ ਛਾਵੇਂ ਨਹੀਂ ਆਇਆ, ਮੇਰੇ ਇੱਕ ਵਾਰੀ ਕਹਿਣ ਦੇ ਉੱਤੇ ਤੂੰ ਸਾਰੀ ਦਿਹਾੜੀ ਧੁੱਪੇ ਬਹਿ ਕੇ ਕੱਢ ਦਿੱਤੀ, ਸਾਰੀ ਦਿਹਾੜੀ ਭੁੱਖੇ ਰਹਿ ਕੇ ਕੱਢ ਦਿੱਤੀ ਹੈ, ਸਾਰੀ ਰਾਤ ਜਾਗ ਕੇ ਕੱਢ ਦਿੱਤੀ ਹੈ। ਹਾਂ, ਜੇ ਤਾਂ ਤੂੰ ਆਗਿਆ ਦਾ ਪਾਲਣ ਕਰ ਰਿਹਾ ਹੁੰਦਾ ਤਾਂ ਉਹ ਅਲੱਗ ਚੀਜ਼ ਸੀ, ਪਰ ਤੂੰ ਇਹ ਸਾਰਾ ਕੁਛ ਇਸ ਕਰਕੇ ਕੀਤਾ ਕਿਉਂਕਿ ਤੇਰੇ ਨੂੰ ਲੱਗਦਾ ਸੀ ਕਿ ਇਹਦੇ ਵਿੱਚ ਤੇਰਾ ਇਲਾਜ ਹੈ, ਤੇਰੇ ਮਨ ਨੂੰ ਸ਼ਾਂਤੀ ਮਿਲ ਜੂਗੀ। ਪਰ ਜ਼ਰਾ ਸੋਚ, ਤੂੰ ਇਹਨਾਂ ਪਿਛਲੇ ਚੌਂ ਦਿਨਾਂ 'ਚੋਂ ਪਹਿਲੀਆਂ ਪਰੇਸ਼ਾਨੀਆਂ ਤਾਂ ਭੁੱਲ ਗਿਆ ਹੋਏਗਾ, ਪਰ ਇਹ ਪਰੇਸ਼ਾਨੀਆਂ ਤੈਨੂੰ ਹੋਰ ਵੀ ਜ਼ਿਆਦਾ ਤੰਗ ਕਰ ਰਹੀਆਂ ਨੇ ਕਿ ਮੈਂ ਆਪਣੇ 4 ਦਿਨ ਵੇਸਟ ਕਰ ਦਿੱਤੇ। ਮੇਰੇ ਕਹੇ ਦੇ ਉੱਤੇ ਤੂੰ ਸਾਰਾ ਦਿਨ ਧੁੱਪੇ ਬੈਠਾ ਰਿਹਾ, ਤੂੰ ਆਪਣੇ ਮਨ ਦੀ ਤਾਂ ਸੋਚੀ ਨਹੀਂ। ਜੇ ਤੂੰ ਆਪਣੇ ਮਨ ਦੀ ਸੋਚਦਾ, ਆਪਣੇ ਮਨ ਦੇ ਨਾਲ ਅੰਦਰ ਆਪਣੇ ਸਵਾਲ ਖੋਜਣ ਦੀ ਕੋਸ਼ਿਸ਼ ਕਰਦਾ ਤਾਂ ਤੈਨੂੰ ਆਂਸਰ ਵੀ ਮਿਲ ਜਾਂਦਾ। ਜੋ ਕੁਛ ਵੀ ਆ ਉਹ ਤੇਰੇ ਅੰਦਰ ਆ, ਤੇਰੀਆਂ ਪਰੇਸ਼ਾਨੀਆਂ, ਤੈਨੂੰ ਭੁੱਖ ਲੱਗੀ ਸੀ, ਤੈਨੂੰ ਭੁੱਖ ਲੱਗੀ, ਤੇਰੇ ਸਾਹਮਣੇ ਮੈਂ ਰੋਟੀ ਖਾਧੀ, ਮੇਰੇ ਰੋਟੀ ਖਾਧਿਆਂ ਤੇਰੀ ਭੁੱਖ ਕਿੱਦਾਂ ਮਿਟ ਸਕਦੀ ਹੈ ਭਾਈ? ਤੂੰ ਧੁੱਪੇ ਬੈਠਾ, ਮੈਂ ਤੇਰੇ ਸਾਹਮਣੇ ਜਾ ਕੇ ਛਾਵੇਂ ਬੈਠਾ, ਮੇਰੇ ਛਾਵੇਂ ਬੈਠਣ ਦੇ ਨਾਲ ਤੈਨੂੰ ਧੁੱਪ ਲੱਗਣੋਂ ਕਿੱਦਾਂ ਹਟਜੂ? ਤੂੰ ਰਾਤ ਜਾਗਦਾ ਰਿਹਾ, ਮੈਂ ਸੁੱਤਾ, ਮੇਰੇ ਸੌਣ ਦੇ ਨਾਲ ਤੇਰੀ ਨੀਂਦ ਕਿੱਦਾਂ ਪੂਰੀ ਹੋਜੂ? ਪਹਿਲਾਂ ਮੈਨੂੰ ਇਹ ਗੱਲ ਸਮਝਾ ਅਤੇ ਫਿਰ ਮੈਂ ਤੇਰਾ ਇਲਾਜ ਕਰਦਾ। ਕਹਿਣ ਦੀ ਗੱਲ ਇਹ ਕਿ ਤੇਰੀ ਸਮੱਸਿਆ ਤੂੰ ਹੱਲ ਕਰਨੀ ਆ, ਜਿਹਨੇ ਤੈਨੂੰ ਬਣਾਇਆ, ਜਿਹਨੇ ਤੈਨੂੰ ਧਰਤੀ ਦੇ ਉੱਤੇ ਭੇਜਿਆ, ਉਹਨੇ ਤੇਰੇ ਵਿੱਚ ਇਹ ਸਾਰੀ ਕਾਬਲੀਅਤ ਸਾਰੇ ਪੁਰਜੇ ਪਾ ਕੇ ਭੇਜੇ ਨੇ, ਪਰ ਤੂੰ ਬਾਹਰ ਅੰਦਰ ਲੱਭਦਾ ਫਿਰਦਾ ਕੋਈ ਬਾਬਾ ਮੇਰੀ ਪਰੇਸ਼ਾਨੀ ਦਾ ਹੱਲ ਕਰ ਦੇ, ਕੋਈ ਹੱਥ ਵੇਖ ਕੇ ਮੈਨੂੰ ਹੱਲ ਦੱਸ ਦੇ, ਕੋਈ ਜੜੀ ਬੂਟੀਆਂ ਦੇ ਕੇ ਤੇਰਾ ਹੱਲ ਕਰ ਦੇ, ਇੱਦਾਂ ਨਹੀਂ। ਸਮੱਸਿਆ ਤੇਰੇ ਅੰਦਰੋਂ ਉਪਜੀ ਆ, ਹੱਲ ਵੀ ਤੇਰੇ ਅੰਦਰ ਆ, ਬਾਹਰ ਅੰਦਰ ਲੱਭਣ ਦੀ ਕੋਸ਼ਿਸ਼ ਕਰਨੀ ਛੱਡੋ ਸੇਠ ਜੀ, ਆਪਣੇ ਅੰਦਰ ਝਾਤੀ ਮਾਰੋ, ਸਮੱਸਿਆ ਦਾ ਹੱਲ ਤੁਹਾਨੂੰ ਤੁਹਾਡੇ ਅੰਦਰੋਂ ਮਿਲ ਜੂਗਾ। ਅਤੇ ਜੇ ਦੋਸਤੋ ਤੁਹਾਨੂੰ ਵੀ ਕੋਈ ਪਰੇਸ਼ਾਨੀ ਚੱਲ ਰਹੀ ਆ, ਕੋਈ ਚੀਜ਼ ਸਤਾ ਰਹੀ ਆ, ਤਾਂ ਤੁਸੀਂ ਵੀ ਆਪਣੇ ਅੰਦਰ ਅੰਦਰ ਥੋੜ੍ਹਾ ਸਮਾਂ ਕੱਢ ਕੇ ਝਾਤੀ ਮਾਰ ਲਓ, ਤੁਹਾਨੂੰ ਵੀ ਹੱਲ ਤੁਹਾਡੇ ਅੰਦਰੋਂ ਮਿਲ ਜਾਣਾ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
3: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾਸ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
3: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਕੈ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ

0: ਆਪ ਕੈ ਸਿਮਰਨ ਭਵਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
1: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਸ਼ਿਤ ਨਾ ਉਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ
1: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
0: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਜੈ
1: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
1: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰੈ ਸੀ ਧਨਵੰਤੀ ਪ੍ਰਭ ਕੋ ਸਿਮਰੈ ਸੀ ਪਤਵੰਤੇ
1: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
1: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
0: ਸਿਮਰੰਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
1: ਪ੍ਰਭ ਕੋ ਸਿਮਰੈ ਸੀ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
0: ਪ੍ਰਭ ਕੋ ਸਿਮਰੈ ਸੀ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
1: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
1: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
0: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
1: ਪ੍ਰਭ ਕੈ ਸਿਮਰਨ ਅਨਹਰ ਝੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰੈ ਸੇਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਣੀ ਪਾਇਆ
1: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦੋ ਪਾਏ
0: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
1: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
0: ਸੁਖ ਮਨੀ ਸੁਖ ਅੰਮ੍ਰਿਤ ਪਬ ਨਾਮ ਭਗਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
1: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
1: ਜਹ ਮਹਾ ਭੈਣ ਦੂਤ ਜਮਦਾ ਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ
0: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
1: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
0: ਗੁਰਮੁਖ ਨਾਮ ਜਪੋਮਨ ਮੇਰੇ ਨਾਨਕ ਪਾਵੋ ਸੂਖ ਬਨੇਰੇ
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹ ਸੁਖੀਆ
0: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
1: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
0: ਜੇ ਮਾਰਗ ਹੋ ਜਾਤ ਕੀਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
1: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
0: ਸੂਟਤ ਨਾਹੀ ਕੋਲ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
1: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
1: ਹਉ ਮੈਲਾ ਮਲ ਕਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
1: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
0: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
1: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
0: ਜਾਂ ਮਹਾ ਬਿਆੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
1: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਬਿਸਰਾਮ
1: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
1: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
0: ਮੰਤਾ ਨੰਗਰ ਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
1: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
1: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
1: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੇ ਮਾਲਕ ਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ
1: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋ ਜਨ ਹਰ ਸਰਾ ਤੇ ਸੁਨ ਸਮਾਦ ਨਾਮ ਰਸਮਾ ਤੇ
1: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
0: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
1: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
0: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
1: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
0: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ
1: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕਹਿ ਮਨ ਬਿਸਰਾਮ ਅੱਠ ਦੋ ਸਲੋਕ
1: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
1: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
1: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
0: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
1: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
0: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
1: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
1: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
0: ਮਨ ਕਮ ਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
1: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
0: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
1: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
0: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
1: ਬਹੁਤ ਸਿਆਣ ਸ਼ਾਂਤ ਜੋ ਕਾ ਭਉ ਬਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਤ੍ਰਾਪੈ
0: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨਿਸਿਜੈ
1: ਛੂਟ ਸਨਾਹੀ ਊਬ ਪਾਇਆਲ ਮੋਹਿ ਬਿਆਪੈ ਮਾਇਆ ਜਾਲ
0: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨੀ ਮਾਨੈ
1: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
1: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
0: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
1: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
0: ਜਿਸ ਸਿੰਘ ਕੋ ਪਵ ਦਸ ਪਿਆ ਸਾ ਨਾਨਕ ਤਾ ਕਹਿ ਬਲ ਬਲ ਜਾ ਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
0: ਆਪਸ ਕੋ ਜੋ ਜਾਣਾ ਨੀਚਾ ਸੋ ਉਗਣੀਏ ਸਭ ਤੇ ਉੱਚਾ
1: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
1: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
0: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
1: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
0: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
1: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਣੀ
1: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
1: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਰਾਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
1: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
0: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
1: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
0: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
1: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
0: ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
1: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
0: ਆਦ ਅੰਨ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੈ ਗਵਾਰ
1: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
0: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
1: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
0: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
1: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਤਰ ਕਰਮਾਨ ਜੋ ਹੋਵਨ ਸੋ ਦੂਰ ਪਰਾਨ
1: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
0: ਚੰਦਨ ਲਈ ਪੁਧਾਰੈ ਧੋਏ ਗਰਤ ਪੀਰ ਪ੍ਰਸੰਮ ਸੰਗ ਹੋਏ
1: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
0: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
1: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
0: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
1: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
0: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
1: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
0: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
1: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
0: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
1: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਾਰੈ
0: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਹੀ ਤਾ ਸੋ ਪ੍ਰੀਤ
1: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
0: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
1: ਬੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
0: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
1: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
0: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
1: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
1: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
1: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
1: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
0: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
1: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
0: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ
1: ਅਗਣਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
0: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
1: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
0: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ
1: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ
0: ਨਾਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
1: ਬਿਰਖ ਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
1: ਬਟਾਉ ਸਿਉ ਜੋ ਲਾਵੈ ਨੇਹੇ ਤਾ ਕੋ ਹਾਥ ਨਾ ਆਵੈ ਕਹੇ
0: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
1: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ
0: ਮਿਥਿਆ ਰਾਜੁ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
1: ਮਿਥਿਆ ਰਥ ਹਸ ਅਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
0: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
1: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰੁਕ ਹਿਰੇ
1: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾ
0: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
1: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
0: ਬਿਨ ਮੂਜੇ ਮਿਥਿਆ ਸਭ ਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
1: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
0: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
1: ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਰ ਪ੍ਰਤੇ ਨਿਰਾਰ ਧਾਮ
1: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
0: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮੁਖੋ ਗੰਡਲਾਵਤ
1: ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
0: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
1: ਜਿਸ ਕਹਿ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਧਰੈ ਸੰਸਾਰ
0: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
0: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
1: ਉਹ ਪਾਪ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
0: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤ ਰਿਹਾ ਸਮਾਏ
1: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
1: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਸ਼ਰ ਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
1: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ
0: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
0: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਕਾ ਤਵਰ ਲੁਭਾਵੇ
0: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅੱਠ ਪਹਿਤਾ ਕਾ ਜਸ ਗਵੀ ਜੈ
1: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
0: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਪ੍ਰਭ ਜੀ ਜਪਤ ਦਰ ਗੈ ਮਾਨ ਪਾਵੇ ਨਾਨਕ ਪਤ ਸੇਤੀ ਘਰ ਜਾਵੇ
0: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵ ਲਾਓ ਤਿਸ ਨਾਮ ਸਨੇਹੀ
1: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ
0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ
1: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
0: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਕੀ ਭਗਤ ਕਰੇ
1: ਜੇ ਪ੍ਰਸਾਦ ਆਭੂਖਣ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ
0: ਜੇ ਪ੍ਰਸਾਦ ਅਸੁਹਸ ਅਸਵਾਰੀ ਮਨ ਤਿਸ ਕੋ ਕਬੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਇ ਪ੍ਰਭ ਆਪਣੇ ਮਨਾ
0: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤਿ ਸਹਿਤੇ ਆਈ
1: ਸਹਿਤੇ ਆ ਜੋ ਇੱਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
0: ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
1: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
0: ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
1: ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੋ ਸਹਿਜੇ ਬਸਨਾ
1: ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ
0: ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੋ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
1: ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੁਤਾ ਕੋ ਜਾਪ
0: ਜੇ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
1: ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸੁਰਾਚ
0: ਜੇ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਏ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
1: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ
0: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
1: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਿਨ ਕਹਿ ਕਛੂ ਨਹਾਥ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਜ ਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
1: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
1: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
0: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
1: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
0: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
1: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
0: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
0: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
1: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
1: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
0: ਸਾਧਕ ਸੰਗ ਨਾ ਹੀ ਘੁਮੰਦਾ ਸਤਸੰਗ ਜਾਣੇ ਪਰਮਾਨੰਦਾ
1: ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
0: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
1: ਸਾਧਕ ਸੰਗ ਨਾ ਕਬਹੂ ਹੂੰ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
0: ਸਾਧ ਸੰਗਤ ਅਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ
1: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
0: ਸਾਧਕੈ ਸੰਗ ਜਿਹੜੇ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ
1: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
0: ਸਾਧਕ ਸੰਗ ਸਭ ਕੁਲ ਉਧਾਰੇ ਸਾਸੰਗ ਸਾਜਨ ਮੀਟ ਕੁਟੰਬ ਨਿਸਤਾਰੈ
1: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
0: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
1: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
0: ਸਾਧਕੈ ਸੰਗ ਸਰਬਥਾਨ ਗਮ ਨਾਨਕ ਸਾਧਕੈ ਸੰਗ ਸਫਲ ਜਨਮ
1: ਸਾਧਕੈ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
0: ਸਾਧਕ ਸੰਗ ਕਲੂਕਤ ਹਰੈ ਸਾਧਕੇ ਸੰਗ ਨਰਕ ਪਰ ਹਰੈ
1: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ
0: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
0: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
1: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
0: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
1: ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
0: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
1: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
0: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
0: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
1: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
0: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
1: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
0: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
1: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
0: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
1: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
0: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
1: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
0: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
1: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
1: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
0: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
1: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕੈ ਇਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
1: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
0: ਬ੍ਰਹਮ ਗਿਆਨੀ ਸਦਾ ਸਰ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
1: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
0: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
1: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
1: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
1: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
1: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
0: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
1: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
0: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
1: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
0: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
1: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
1: ਉਰਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
1: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗਹੇਤ
0: ਨ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
1: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ ਮਨ ਕੀ ਬਾਸ਼ਨਾ ਮਨ ਤੇ ਟਰ ਹੈ
0: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
1: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
1: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
0: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
1: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
0: ਭਗਵਤੀ ਭਗਵਾਨ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
1: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
1: ਭਗਵੰਤ ਕੀ ਟਹਿਲ ਕਰੈ ਰਹਿ ਨਿਤਨੀਤ ਮਨ ਤਨ ਅਰਪੈ ਬਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
1: ਸੋ ਪੰਡਿਤ ਜੋ ਮਨ ਪਰ ਬੁੱਧੈ ਰਾਮ ਨਾਮ ਆਤਮ ਮੈਂ ਸੂਧੈ
0: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
1: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ
0: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
1: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
0: ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਾਥ ਹੋਏ ਸਾਧ ਸੰਗ ਪਾਵੈ ਜਨ ਪੂਏ
0: ਕਰ ਕਿਰਪਾ ਅੰਤਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
1: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
0: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
0: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
0: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
1: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
0: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
1: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
0: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
1: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
0: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨ ਆਓ
0: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
1: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
0: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
1: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
1: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
0: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ
1: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
0: ਕਈ ਕੋਟ ਨਵਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
1: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
0: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
1: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
0: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
1: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
0: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
0: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
0: ਸੁਮਦਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
1: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
0: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
0: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
1: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਅਲਿਪਤ ਰਿਹਾ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮੈ ਜੀਵੈ ਮਰਹਿ ਕਈ ਕੋਟ ਬਹੁ ਜੂਨੀ ਫਿਰਹਿ
0: ਕਈ ਕੋਟ ਬੈਠਤੀ ਖਾਏ ਕਈ ਕੋਟ ਖਾਲੇ ਤਕ ਪਾਏ
1: ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
0: ਜਹ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
1: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
0: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹੰ ਤੇ
1: ਕਈ ਕੋਟ ਦਰਸ਼ਨ ਪ੍ਰਾਪ ਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
0: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
0: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
0: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਇਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਾਹਮਾ ਹੈ ਸਮਾਤ
0: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
0: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
0: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
1: ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
0: ਸੁਖਮਨੀ ਸੁਖ ਅਮਰ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
1: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
1: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
1: ਪ੍ਰਭਾਵੈ ਮਨ ਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
0: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖ ਆਖੈ
1: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
0: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
0: ਕਉ ਮਾਨਕ ਤੇ ਕਿਆ ਹੋਇਆਵੈ ਜੋ ਤਿਸ ਭਾਵੈ ਸੋਈ ਕਰਾਵੈ
1: ਇਸਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
0: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
1: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ
1: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
0: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
1: ਜਾ ਕੋ ਆਪਣੀ ਕਰੈ ਬਖਸ਼ੀਸ ਤਾ ਕਾ ਲੇਖਾ ਨਾ ਗਣੈ ਜਗਦੀਸ਼
0: ਜਿਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
0: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
1: ਆਗਿਆਕਾਰੀ ਬਪਰਾ ਜੀਉ ਜੋ ਤਿਸ ਭਾਵੈ ਸੋਈ ਫੁਨ ਥੀਉ
0: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
1: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
0: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
1: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਈ ਰਹਿ ਦਿਨ ਰਾਤ
0: ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
1: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਪੇ ਖਾਰੀ ਨੀਚ ਕਾ ਸਾਜਾ
0: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
1: ਜਿਉਂ ਪ੍ਰਭ ਰਾਖੈ ਤਿਵਹੀ ਰਹਿ ਗੁਰਪ੍ਰਸਾਦ ਨਾਨਕ ਸੱਚ ਕਹਿ
0: ਕਬਹੂ ਹੋਏ ਪੰਡਿਤ ਕਰੇ ਵਖਿਆਨ ਕਬਹੂ ਮੋਹਨ ਧਾਰੀ ਲਾਵੈ ਧਿਆਨ
1: ਕਬਹੂ ਤਰ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
0: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
1: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਚਾਵੈ
0: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
1: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਅਸਥਾਨ ਤੇ ਬਹੁਰ ਨ ਆਵੈ
0: ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼
1: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕਹਿ ਸੰਗ
0: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
1: ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਗਿਆਰਾਂ ਸਲੋਕ
1: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਬ ਗਲੇ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
1: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
0: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
1: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
1: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
0: ਬਹੁ ਲਸਕਰ ਮਾਨਕ ਉਪਰ ਕਰੇ ਆਸੁ ਪਲ ਪੀਤਰਤਾ ਕਾ ਹੋਏ ਬਿਨਾ
1: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
0: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਇ ਤਿਸ ਕਰੇ ਖੁਆਰੀ
1: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੂਜਨ ਨਾਨਕ ਦਰ ਗੈ ਪ੍ਰਵਾਨ
0: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
1: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
0: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
1: ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ
0: ਸਰਬ ਕਿਰਿਆ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
1: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
0: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰ
1: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੁਮਾਏ ਤਬ ਲਗ ਧਰਮ ਲੈ ਦੇ ਸਜਾਏ
1: ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋਂ ਛੂਟੈ
0: ਐਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
1: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾਜੈ
1: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
1: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
0: ਜੈਸੀ ਦਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
1: ਜੋ ਕਿਛ ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
0: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
1: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
0: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
1: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
0: ਤੇ ਬਿਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
1: ਆਪਣੇ ਚਿਲੇ ਤਬ ਕਰਨੈ ਹਾਰ ਕੌਤ ਕਰੈ ਰੰਗ ਅਪਾਰ
0: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨ ਜਾਏ
1: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
0: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
1: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
1: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
1: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਕੈ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
1: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
0: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
1: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
1: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
0: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਕਤ ਜੋਨ ਕਰਮਾਏ
1: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਛ ਹਲੈ
0: ਸੰਤ ਕੇ दुखन ते सब जाए, संत के दुख नीच नीचाए।
1: संत दुखी का था उको नाहे, नानक संत पावे ता ओए पी गत पाहे।
0: संत का निंदक महा अतताई, संत का निंदक खंटिक न पाई।
1: संत का निंदक महा त्यारा, संत का निंदक परमेश्वर मारा।
0: संत का निंदक राज ते हीन, संत का निंदक दुखी यार दीन।
1: संत के निंदको सर्व रोग, संत के निंदको सदा बिजोग।
0: संत की निंदा दुख में दुख, नानक संत भावे ता उसका भी होए मोख।
1: संत का दुखी सदा पवित, संत का दुखी के सह का नहीं मित।
0: संत के दुखी को डान लागे, संत को दुखी को सब त्याग।
1: संत का दुखी महा अहंकारी, संत का दुखी सदा बिकारी।
0: संत का दुखी जन में मरे, संत के दुख ना सुख ते टरे।
1: संत के दुखी को ना ही ठाओ, नानक संत पावे ता ले मिलाए।
0: संत का दुखी अज बीते टूटे, संत का दुखी किते काज ना पहुंचे।
1: संत के दुखी को ध्यान परमाइया, संत का दुखी उजड़ पाइया।
0: संत का दुखी अंतर ते थोथा, जो सास बिना मृतक की लोथा।
1: संत के दुखी की जड़ किछ नाहे, आपन बीजा पे ही खाहे।
0: संत के दुखी को अवर ना रखन हार, नानक संत भावे ता ले उबार।
1: संत का दुखी ओ बिल लाए, जो जल बिहोन मछली तड़फड़ाए।
0: संत का दुखी भूखा नहीं राजा, जो पावक इधर नहीं त्रापे।
1: संत का दुखी छुटा किला, जो बुआर तिल खेत माहे बहिला।
0: संत का दुखी धर्म ते रहत, संत का दुखी सद मिथ्या कहत।
1: किरत निंद का तुर ही पया, नानक जो तिस पावे सोई थिया।
0: संत का दुखी बिगरूप हो जाए, संत के दुखी को दरगह मिला सजाए।
1: संत का दुखी सदा सहकाइय, संत का दुखी मां ना मरे ना जीवाइय।
0: संत के दुखी की पूजे ना आसा, संत का दुखी उठ चले निराशा।
1: संत के दुख न तृष्णा कोई, जैसा पावे तैसा कोई होए।
0: पया कितने मेटे कोई, नानक जाने सच्चा सोई।
1: सब कर तिसके ओहो करने हार, सदा सदा तिसको नमस्कार।
0: सब की उस्तत करो दिन रात, तिसे त्या वो सास गिरा।
1: सब कछ वर्त है तिसका किया, जैसा करे तैसा को थिया।
0: अपना खेल अब करने हार, दूसर कौन कहे विचार।
1: जिसनो कृपा करे तिस अपन नाम, दे बड़भागी नानक जन से।
0: सुखमनी सुख अमृत प्रभ नाम, भगत जना कै मन विश्राम। 8-13 श्लोक।
1: तजो स्यानप सुरजन हो, सिमरो हर हर राय। एक आस हर मन रखो, नानक दुख भरम पौ जाए। सत नाम श्री वाहिगुरु अष्टपदी।
0: मन की टेक विधि सब जानो, देवन को एक है भगवान।
1: जिस कह दिया रह अगाए, बहुर न तृष्णा लागे आए।
0: मारे राखे एक वाप, मन कै कुछ नाहीं हाथ।
1: तिसका हुक्म बूढ़ सुख होए, तिसका नाम रह कंठ परोए।
0: सिमर सिमर सिमर प्रभ सोए, नानक बिघ्न न लागे कोई।
1: उस्तत मन में कर निरंकार, कर मन मेरे सत व्यवहार।
0: निर्मल रसना अमृत पियो, सदा सुहेला कर ले जियो।
1: नैनो पे ठाकुर का रंग, साध संग बिन सह सब संग।
0: चरण चलो मार गोविंद, मिटे पाप जपिए हर बिंद।
1: कर हर कर्म सर्वन हर कथा, हर दरगह नानक उजल मथा।
0: वडबागी ते जन जग माहे, सदा सदा हर की गुण गाहे।
1: राम नाम जो कर है बीचार, से धनवंत गनी संसार।
0: मन तन मुख बोले हर मुखी, सदा सदा जानो ते सुखी।
1: एको एक एक पछान है, इतुत की हो सो जी जाने।
0: नाम संग जिसका मन माने, नानक तिन निरंजन जाने।
1: गुर प्रसाद अपन आप सूझे, तिसकी जानो तृष्णा बुझे।
0: सा संग हर हर जस कह, तू सर्व रोग त्यो हर जन रह।
1: आंदर कीर्तन केवल बख्यान, ग्रस्त मैं सोई निर्वाण।
0: एक ऊपर जिस जन की आशा, तिसकी कटिए जम की फासा।
1: पार ब्रह्म की जिस मन भूख, नानक तिस है ना लागे दुख।
0: जिसको हर पर मंचित आवे, सो संत सुहेला नहीं डुलावे।
1: जिस पर अपना कृपा कर, सो सेव कहो किसते डरे।
0: जैसा सा तैसा दिष्टाया, अपने कार्य में आप समाया।
1: सोदत सोदत सोदत सीजिया, गुर प्रसाद तत सा बूझिया।
0: जब देखो ता सब किछ मूल, नानक सो सुखम सोई स्थूल।
1: नह किछ जन्म है, नह किछ मर है, आपन चलित आप ही कर है।
0: आवन जावन दिष्ट अनदिष्ट, आज्ञाकारी तारी सब शिष्ट।
1: आपे आप सगल मह आप, अनक जुगत राज थापो थाप।
0: अविनाशी नाई किछ खंड, तारन धार रिहु ब्रह्मांड।
1: अलख अपे पुरख प्रताप, आप जपाए ता नानक जाप।
0: जिन प्रभ जाता सो सोभावंत, सगल संसार उदरे तन मंत।
1: प्रभु के सेवक सगल उदारण, प्रभु के सेवक दुख विसारण।
0: आपे मेल लय कृपाल, गुर का सो जप है निहाल।
1: उनकी सेवा सोई लागे, जिसनो कृपा करह बड़ भागे।
0: नाम जपत पावे विश्राम, नानक तिन पुरख को उत्तम कर मान।
1: जो किछ करे सो प्रभु कै रंग, सदा सदा सह हर संग।
0: सह सुभाय होवे सो होए, करने हार पछाणे सोए।
1: प्रभु का किया जन मीठ लगाना, जैसा सा तैसा दृष्टाना।
0: जिस ते उपजे तिस महे सुमाए, ओए निधान ओए सुख निदान उन्हों बनाए।
1: आपस को आप दीनो मान, नानक प्रभु जन एको जान।
0: सुख मनी सुख अमृत प्रभ नाम, भगत जना कै मन विश्राम। 8-14 श्लोक।
1: सर्व कला भरपूर प्रभ, बिरथा जानन हार। जा कै स्मरण उदरिया, नानक तिस बलिहार। सत नाम श्री वाहिगुरु अष्टपदी।
0: टूटी गानन हार गोपाल, सर्व जिया आपे प्रतपाल।
1: सगल की चिंता जिस मन माहे, तिस ते बिरथा कोई नाहे।
0: रे मन मेरे सदा हर जाप, अवनाशी प्रभा पे आप।
1: आपन की आकछु न होए, जी सौ प्राणी लोचै कोए।
0: तिस बिन नाही तेरे किछ काम, गत नानक जप एक हर नाम।
1: रूपवंत होए नाही मोह, प्रभु की जोत सगल घट सो है।
0: तनवंता होए क्या को गर्भ है, जा सब की तिसका दिया दर्ब है।
1: असुरा जे को कहावे, प्रभु की कला बिना कहतावे।
0: जे को होए बह दातार, तिस दिन हार जाने गवार।
1: जिस गुर प्रसाद टूटे हो रोग, नानक सो जन सदा ਸਦਾ ਅਰੋਗ
0: ਜਿਉਂ ਮੰਦਰ ਕੋਥਾ ਮੈਂ ਥਮਨ ਤਿਉਂ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉਂ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉਂ ਅੰਧਕਾ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉਂ ਮਹਾਂਦਿਆਨ ਮਹਿ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ
0: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਪ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਭ ਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇਕ ਹੋਏ
1: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਯਾਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
1: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਵੀ ਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ
1: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
0: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਣ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਖਿਨਮਾਹੇ ਪੂਰਹਿ ਉਹ ਪੂਰਨ ਸਭ ਠਾਏ
0: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈਂ ਸਮਾਣੀ
1: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸੋ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
0: ਵਰਤੇ ਕੀ ਮੀਨਾ ਜਾਣੇ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀ ਆ
1: ਜਿਸ ਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਇ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਧਿਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਭੋਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਕਾਕੋ ਭਿੰਨ ਕਹਿ ਨਾ ਜਾਈ।
1: ਬੂਝੈ ਬੂਝਨ ਹਾਰ ਬਿਵੇਕ ਨਾਰਾਇਣ ਮਿਲੇ ਨਾਨਕੇ।
0: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ।
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ।
0: ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ।
1: ਸੇਵਕ ਕੋ ਪ੍ਰਪਾਲਨ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ।
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ।
1: ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ।
0: ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ।
1: ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤਮਿਤ ਕੋਈ ਨ ਲਾਖੈ।
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ, ਪ੍ਰਭ ਕੈ ਸੇਵਕ ਊਚ ਤੇ ਊਚੈ।
1: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ।
0: ਨੀਕੀ ਕੀਰੀ ਮੈਂ ਕਰ ਰਾਖੈ, ਪਸਮ ਕਰੇ ਲਸਕਰ ਕੋਟ ਲਾਖੈ।
1: ਜਿਸ ਕਾ ਸਾਸ ਨ ਕਾਢ ਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ।
0: ਮਾਨਸ ਜਤਨ ਕਰਤਬੋ ਪਾਤ, ਤਿਸ ਕੈ ਕਰਤਬ ਬਿਰਥੈ ਜਾਤ।
1: ਮਾਰੈ ਨਾ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ।
0: ਕਾਹੇ ਸੋਚ ਕਰੇ ਰੇ ਪਾਣੀ, ਜਪ ਨਾਨਕ ਪ੍ਰਭ ਅਲਖ ਵਡਾਣੀ।
1: ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ।
0: ਨਾਮ ਰਤੰਜਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀਂ ਦਿਸਟਾਇਆ।
1: ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖਰ ਨਾਮ ਕਸੰਗ।
0: ਨਾਮ ਰਸ ਚੋ ਜੰਤ ਤਾਨੇ, ਮਨ ਤਾਂ ਨਾਮੈ ਨਾਮ ਸਮਾਨ।
1: ਉਠਤ ਬੈਠ ਸੋਭਤ ਨਾਮ, ਕਹੁ ਨਾਨਕ ਜਨ ਕੈ ਸਦਕਾਮ।
0: ਲੋ ਜਾਚੇ ਵਾਦਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ।
1: ਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਹੈ ਸਮਾਏ।
0: ਜੋ ਹੋ ਆਹੋ ਵਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ।
1: ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੇ ਏਕ ਨ ਜਾਨੋ।
0: ਹਾਟ ਪੈਰ ਪਸੈ ਹਜੂਰ, ਕਹੋ ਨਾਨਕ ਸੇ ਜਨ ਪੂਰੈ।
1: ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ।
0: ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ।
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸਾ ਪਾਪ ਮਿਟਾਵੈ।
0: ਅਵਰ ਸਿਆਨ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ।
1: ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-17 ਸਲੋਕ।
1: ਸਤ ਪੁਰਖ ਜਿਨ ਜਾਣਿਆ, ਸਤਗੁਰ ਤਿਸ ਕਾ ਨਾਓ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ।
1: ਸਿੱਖ ਕੀ ਗੁਰਦੁਰਮਤ ਮਲ ਹਿਰੈ, ਗੁਰਬਚਨੀ ਹਰ ਨਾਮ ਉਚਰੈ।
0: ਸਤਿਗੁਰ ਸਿੱਖ ਕੈ ਬੰਧਨ ਕਾਟੈ, ਗੁਰ ਕਾ ਸਿੱਖ ਬਿਕਾਰ ਤੇ ਹਟੈ।
1: ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ।
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ।
0: ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ।
1: ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ।
0: ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ।
1: ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ।
0: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣ।
1: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ, ਅਨਕ ਬਾਰ ਗੁਰ ਕੋ ਬਲ ਜਾਓ।
0: ਸਰਵਨਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗਦਾਤਾ।
1: ਬ੍ਰਹਮ ਮੈਂ ਜਨ, ਜਨ ਮੈਂ ਪਾਰ, ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ।
0: ਸਹਿਰ ਸਿਆਨ ਪਲਿਆ ਨਾ ਜਾਈਐ, ਨਾਨਕ ਐਸਾ ਗੁਰੂੜ ਭਾਗੀ ਪਾਈਐ।
1: ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ।
0: ਸੰਗਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੈ।
1: ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖਾ ਤੁਮ ਪਤੀਆਂ ਨੇ।
0: ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ।
1: ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
0: ਜੇ ਬਾਏ ਕੁਸਤਤ ਅਨੇਕ, ਸਤਪੁਰਖ ਪੂਰਨ ਬਬੇ।
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ।
0: ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ।
1: ਅਨਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦੈ ਸਮਰ ਹੈ।
0: ਸਦ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
1: ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ।
0: ਪੁਰਖ ਕਾ ਨਾਹੀ ਕਦੇ ਬਿਨਾਸ਼, ਜਾ ਕੇ ਮਨ ਪਟੇ ਗੁਣਤਾਸ।
1: ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕਉ ਦੇ।
0: ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ।
1: ਅੰਧਕਾਰ ਦੀਪਕ ਪਰਗਾਸੇ, ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ।
0: ਤਪਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁਖ ਨਾਠੇ ਪਾਈ।
1: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ।
0: ਪਾਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ।
1: ਜਿਸ ਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ।
0: ਕਿਤ ਪਾਈ ਚੁਕੇ ਭਉ ਗਵਨ, ਸੁਨ ਨਾਨਕ ਹਰ ਹਾਜਾ ਸਰਵਨ।
1: ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ।
0: ਆਪਣੇ ਚਿਤ ਬਾਬਾ ਬਣਾਏ, ਆਪਣੀ ਕੀਮਤ ਆਪੇ ਪਾਏ।
1: ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ।
0: ਪੋਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧ ਕੈ ਸੰਗ।
1: ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ।
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8-18 ਸਲੋਕ।
1: ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ, ਇਹੋ ਧਨ ਸਾਰ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
0: ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ।
1: ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਧਾਰੋ।
0: ਕਰਮ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਰਥ।
1: ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ।
0: ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ।
1: ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵ ਹੈ।
0: ਜਿਸ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪਰੀ। ਪ੍ਰੀਤ
1: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ
0: ਅਨਕ ਉਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
1: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
0: ਮਨ ਪ੍ਰਬੋਧੋ ਹਰ ਕੇ ਨਾਏ ਦੈਦ ਸਤਾਵਤ ਆਵੈ ਠਾਏ
1: ਤਾਕੋ ਬਿਘਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
0: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
1: ਭਾਉ ਬਿਨ ਸਹਿ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ
0: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
1: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
0: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
1: ਇਉ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
0: ਅਨਕ ਪਾਵਨ ਛੂਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ
1: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
0: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
1: ਸੁਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
0: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
1: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
0: ਜਿਨ ਦੀਏ ਤਿਸ ਪੁਜੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
1: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
0: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
0: ਆਪ ਜਪੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰੀ ਉਤਰ ਸਮੈਲ ਬਿਨਸ ਜਾਏ ਹੋ ਮੈਂ ਮਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
1: ਹਰ ਪੂੰਜੀ ਸਾਂਝ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪ ਏਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭ ਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
1: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅਠ ਉੱਨੀ ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਇਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢ ਹੈ ਜਨਮ ਜਨਮ ਕਾ ਟੂਟਾ ਗਾਢ ਹੈ
1: ਗੁਰਪੂਰ ਹੈ ਤਾਂ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੋ ਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਭਗ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ
1: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ਼ਚਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਤਰਸ ਹੋਏ ਮਨ ਵਿਕਸੈ ਸਾਧ ਚਰਨ ਤੋਏ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰ ਮਿਆ ਗੁਰਪ੍ਰਸਾਦ ਨਾਮ ਜਪ ਲਿਆ
1: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਪ੍ਰਭ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਏ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਭਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਬਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਣ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾ ਆਪਣੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪੈ ਪਰਵੀਨ ਤਹ ਬੇਦਕ ਤੇਵ ਕਹਾਂ ਕੋਚੀਨ
0: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਜਾਨੋ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ ਤਿਹ ਗੁਣ ਕਾ ਨਾਹੀ ਪਰਵੇਸ਼
1: ਜਹ ਇਕ ਹੈ ਇਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਆਪ ਪਤੀਆਰਾ ਤੈ ਕੌਣ ਕਥੈ ਕੁਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਉ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
1: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕੋ ਸੁਰਗ ਬੰਛਾਵਤ
0: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ
0: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
1: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
0: ਤੂ ਪਾਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
1: ਆਪ ਹੈ ਕੌਤਕ ਰੈ ਆਨੰਦ ਚੋਜ ਆਪ ਹੈ ਰਸ ਭੋਗਣ ਨਿਰਜੋਗ
0: ਜਿਸ ਭਾਵੈ ਤਿਸ ਆਪਨ ਨਾ ਲਾਵੈ ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
0: ਸੁਖਮਨੀ ਸੁਖ ਅਮਰ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ 8:21 ਸਲੋਕ
1: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
0: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
1: ਜਾ ਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
0: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
1: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
0: ਜੀ ਕੀ ਜੁਗ ਜਾ ਕੈ ਸਭਾਤ ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
0: ਤਤ ਪਾਲੈ ਜੀਅਨ ਬੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
1: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
1: ਜਾਂ ਲਾਗਾ ਹਰ ਇੱਕ ਹੈ ਨਾਏ ਤਿਸ ਕੀ ਆਸਨ ਬਿਰਥੀ ਜਾਏ
0: ਸੇਵਕ ਕੋ ਸੇਵਾ ਬਣੇ ਆਏ ਹੁਕਮ ਬੂਝ ਪਰਮ ਪਦ ਪਾਏ
1: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੂੰ ਨਕਾਏ ਸੁਆਓ
1: ਆਠ ਪਹਿਰ ਪ੍ਰਾਪੀ ਖੋਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
0: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦੀਖਿਆ ਜਿਸਮਨ ਬਸੈ ਤੇ ਸਾਚ ਪਰੀਖਿਆ
1: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
0: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
1: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
0: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
1: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
0: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
1: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
0: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
0: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
0: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨਾ ਆਵ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲਜਨਾ ਕੈ ਮਨ ਵਿਸਰਾਮ 8:22 ਸਲੋਕ
1: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਗਾ ਮੀਠਾ
1: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
0: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
0: ਤਿਨ ਦੇਖਿਆ ਜਿਸੇ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
0: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
0: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
1: ਜਿਸ ਤੇ ਭਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
0: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
0: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
1: ਸਰਬ ਜੋਤ ਮਹਿ ਜਾ ਕੀ ਜੋ ਧਾਰ ਹੋ ਸਾਮੀ ਓਤ ਪੋਤ
0: ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
0: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
1: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ

0: ਆਵੇ ਤਿਸ ਲੈ ਮਿਲਾਏ
1: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
1: ਸਰਬ ਭੂਤ ਆਵਰ ਤਾਰਾ ਸਰਬ ਨੈਣ ਆਪੇ ਖਨਹਾਰਾ
0: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
1: ਆਵਨ ਜਾਣੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦਲ ਪੱਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲਏ ਸਮਾਏ
0: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
1: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
1: ਤਾਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
0: ਇਸ ਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
0: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾ
1: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
1: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
1: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
0: ਆਸ ਨਿਤਿਆ ਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
0: ਹਰ ਤਨ ਕੇ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
0: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
0: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
1: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
0: ਉੱਤਮ ਸਲੋਕ ਸਾਗ ਕੇ ਬਚਨ ਅਮੋਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਦਰੈ ਤਿਨ ਕਹਿ ਸਾਥੇ
1: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
0: ਮਿਟ ਗਏ ਬੈਰ ਭੈ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
1: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵ ਕੀ ਸੇਵ
0: ਹਾਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਰਸ ਨਾ ਕਹਿਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
0: ਤਬ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
0: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਉੱਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਨ ਜਾਨ
0: ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਦ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
0: ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
1: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
0: ਇਹੋ ਨਿਧਾਨ ਜਪੈ ਮਨ ਕੋਏ ਇਹ ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
0: ਜਾ ਕੈ ਮਸਤਕ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਾਚੀਤ
0: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
0: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ

0: ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਕਿਸੇ ਸਮੇਂ ਦੀ ਗੱਲ ਦੱਸਦੇ ਨੇ, ਇੱਕ ਮੱਠ ਹੋਇਆ ਕਰਦੀ ਸੀ ਮੋਨੈਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨੈਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ, ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨੈਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ? ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ, ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ। ਅਤੇ ਇੱਥੇ ਮੈਂ ਨੋਟ ਕੀਤਾ, ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ, ਹੋਰ ਤੇ ਹੋਰ ਗੁਰੂ ਜੀ ਤੁਹਾਨੂੰ ਵੀ, ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ, ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਅਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਮ ਕਰ, ਇੱਕ ਆਖਰੀ ਕੰਮ। ਭਿਕਸ਼ੂ ਕਹਿੰਦਾ, ਜੀ ਜ਼ਰੂਰ। ਗੁਰੂ ਜੀ ਕਹਿੰਦੇ ਨੇ ਕਿ ਇੱਕ ਚਮਚ, ਚਮਚ ਦੇ ਵਿੱਚ ਪਾਣੀ ਪਾ ਕੇ ਉਸਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਇਸ ਸਾਰੇ ਮੱਠ ਦਾ, ਇਸ ਸਾਰੀ ਮੋਨੈਸਟਰੀ ਦਾ ਇੱਕ ਚੱਕਰ ਲਗਾ ਕੇ ਆ, ਧਿਆਨ ਰੱਖੀ ਇੱਕ ਵੀ ਤੁਪਕਾ ਡੁੱਲਣਾ ਨਹੀਂ ਚਾਹੀਦਾ। ਉਹ ਜਿਹੜਾ ਜਵਾਨ ਭਿਕਸ਼ੂ ਸੀ ਉਹ ਥੋੜ੍ਹਾ ਕਨਫਿਊਜ਼ ਤਾਂ ਹੁੰਦਾ, ਥੋੜ੍ਹਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ, ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤਾਂ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ। ਸੋ ਜਵਾਨ ਭਿਕਸ਼ੂ ਗੁਰੂ ਜੀ ਦੇ ਦੱਸਣ ਮੁਤਾਬਕ ਮੂੰਹ ਦੇ ਵਿੱਚ ਉਸ ਚਮਚ ਨੂੰ ਪਾ ਕੇ, ਉਸ ਸਪੂਨ ਨੂੰ ਪਾ ਕੇ ਉੱਤੇ ਪਾਣੀ ਪਾ ਕੇ ਅਤੇ ਪੂਰਾ ਚੱਕਰ ਕੱਟਦਾ, ਇੰਨੇ ਧਿਆਨ ਨਾਲ ਕੱਟਦਾ ਕਿ ਉਹਨੂੰ ਕਿੰਨਾ ਸਮਾਂ ਲੱਗ ਜਾਂਦਾ, ਪਰ ਉਹ ਪਾਣੀ ਦਾ ਇੱਕ ਵੀ ਤੁਪਕਾ ਥੱਲੇ ਨਹੀਂ ਡਿੱਗਣ ਦਿੰਦਾ। ਆਖਰ ਕੁਝ ਸਮੇਂ 'ਚ ਜਦੋਂ ਉਹ ਚੱਕਰ ਕੱਟ ਕੇ ਵਾਪਸ ਗੁਰੂ ਜੀ ਦੇ ਕੋਲ ਆਉਂਦਾ ਤਾਂ ਬੜਾ ਖੁਸ਼ ਮਹਿਸੂਸ ਕਰਦਾ, ਉਸ ਦੇ ਚਿਹਰੇ ਦੇ ਉੱਪਰ ਖੁਸ਼ੀ ਦਿਸ ਰਹੀ ਸੀ। ਤੇ ਗੁਰੂ ਜੀ ਨੂੰ ਕਹਿੰਦਾ, ਜੀ ਦੇਖੋ ਮੈਂ ਕਰ ਦਿਖਾਇਆ, ਹੁਣ ਮੈਂ ਜਾ ਸਕਦਾ? ਗੁਰੂ ਜੀ ਕਹਿੰਦੇ ਨੇ ਕਿ ਹਾਂ, ਤੈਨੂੰ ਜਾਣ ਦੀ ਇਜਾਜ਼ਤ ਹੈ,
ਪਰ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਦੱਸ, ਇਹ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਇਹ ਥੋੜ੍ਹਾ ਔਖਾ ਜਾਪਦਾ ਸੀ, ਤੂੰ ਤਾਂ ਇੱਕ ਵੀ ਤਬਕਾ ਨਹੀਂ ਰੁੱਲਣ ਦਿੱਤਾ। ਜੀ ਕਹਿੰਦਾ ਉਦੋਂ ਮੇਰਾ ਸਾਰਾ ਧਿਆਨ ਉਸ ਚਮਚੇ 'ਤੇ ਸੀ। ਫਿਰ ਗੁਰੂ ਜੀ ਨੇ ਪੁੱਛਿਆ ਉਦੋਂ ਤੈਨੂੰ ਉਹ ਗੱਲਾਂ ਨਹੀਂ ਸੁਣੀਆਂ, ਉਦੋਂ ਉਹ ਲੋਕ ਨਹੀਂ ਦਿਖੇ ਚੁਗਲੀਆਂ ਵਾਲੇ ਨਕਾਰਾਤਮਕ ਬੁਰੇ ਵਾਲੇ? ਜੀ ਕਹਿੰਦਾ ਨਹੀਂ, ਮੇਰਾ ਧਿਆਨ ਬਸ ਉਸ ਚਮਚ 'ਤੇ ਸੀ, ਉਸ ਪਾਣੀ 'ਤੇ ਸੀ। ਅਤੇ ਗੁਰੂ ਜੀ ਨੇ ਕਿਹਾ ਇਹੋ ਹੀ ਤੈਨੂੰ ਫਿਰ ਉੱਥੇ ਜਾ ਕੇ ਮਿਲੂ, ਜੇ ਤਾਂ ਤੂੰ ਆਪਣੀ ਮੰਜ਼ਿਲ 'ਤੇ ਧਿਆਨ ਦਏਗਾ ਤਾਂ ਤੈਨੂੰ ਕੋਈ ਬੁਰਾ ਦਿਖਣਾ ਹੀ ਨਹੀਂ, ਤੈਨੂੰ ਕੋਈ ਬੁਰਾ ਸੁਣਨਾ ਹੀ ਨਹੀਂ, ਕੋਈ ਨਕਾਰਾਤਮਕ ਹੋਣਾ ਹੀ ਨਹੀਂ। ਪਰ ਜੇ ਤੂੰ ਧਿਆਨ ਹੀ ਆਸੇ ਪਾਸੇ ਰੱਖੇਗਾ ਤਾਂ ਫਿਰ ਤਾਂ ਸਾਰਾ ਕੁਝ ਆ, ਚਾਹੇ ਤੂੰ ਇਸ ਮੱਠ ਮੋਨਸਟਰੀ 'ਚ ਰਹਿ ਅਤੇ ਚਾਹੇ ਦੂਜੀ ਜਗ੍ਹਾ ਚਲੇ ਜਾ। ਅਤੇ ਉਹਨਾਂ ਗੁਰੂ ਜੀ ਦੀ ਗੱਲ, ਉਸ ਮੌਂਕ ਦੀ ਗੱਲ ਸ਼ਾਇਦ ਸਾਡੇ 'ਤੇ ਵੀ ਲਾਗੂ ਹੁੰਦੀ ਹੈ। ਅਸੀਂ ਜੇ ਮੰਜ਼ਿਲ ਵੱਲ ਧਿਆਨ ਦੇਈਏ ਅਤੇ ਆਸੇ ਪਾਸੇ ਦੇ ਜਿਹੜੇ ਬੁਰੇ ਖਿਆਲ ਨੇ, ਸ਼ਬਦ ਨੇ, ਨਕਾਰਾਤਮਕ ਲੋਕ ਨੇ, ਉਹ ਬਸ ਸ਼ੋਰ ਸ਼ਰਾਬਾ ਹੀ ਨੇ, ਕਿਉਂਕਿ ਤੁਹਾਡਾ ਧਿਆਨ ਆਪਣੇ ਆਪ 'ਤੇ, ਆਪਣੀ ਮੰਜ਼ਿਲ 'ਤੇ ਆ। ਕਈ ਵਾਰੀ ਸਾਡਾ ਧਿਆਨ ਹੀ ਇੱਧਰ ਉੱਧਰ ਹੁੰਦਾ, ਉਹ ਤਾਂ ਆਪਣਾ ਕੰਮ ਕਰ ਰਹੇ ਨੇ, ਗੱਲ ਇਹ ਆ ਕਿ ਤੁਸੀਂ ਆਪਣਾ ਕੰਮ ਕੀਤਾ, ਆਪਣੀ ਮੰਜ਼ਿਲ 'ਤੇ ਧਿਆਨ ਦਿੱਤਾ। ਜੋ ਲੱਭਦੇ ਚੱਲਾਂਗੇ ਉਹਨੇ ਵੱਧਦੇ ਹੀ ਜਾਣਾ। ਇੱਥੇ ਬੁਰੇ ਲੋਕ ਵੀ ਕਾਫੀ ਨੇ ਅਤੇ ਚੰਗੇ ਉੱਤੋਂ ਵੀ ਜ਼ਿਆਦਾ ਨੇ, ਪਰ ਸਭ ਤੋਂ ਜ਼ਰੂਰੀ ਜੇ ਮੰਜ਼ਿਲ ਨੂੰ ਮਿੱਥਿਆ ਜਾਵੇ ਤਾਂ ਫਿਰ ਕੋਈ ਚੰਗਾ ਮਾੜਾ ਨਹੀਂ, ਫਿਰ ਸਿਰਫ ਮੰਜ਼ਿਲ ਹੈ। ਅਸੀਂ ਜਿੰਨਾ ਹੀ ਲੋਕਾਂ ਦੀ ਜ਼ਿੰਦਗੀ 'ਤੇ ਧਿਆਨ ਦੇਵਾਂਗੇ, ਲੋਕਾਂ 'ਤੇ ਧਿਆਨ ਦੇਵਾਂਗੇ, ਉਹਨਾਂ ਦੇ ਸੁਭਾਅ 'ਤੇ ਧਿਆਨ ਦੇਵਾਂਗੇ, ਉਨਾ ਹੀ ਆਪਾਂ ਆਪਣੇ ਰਾਹ ਤੋਂ ਭਟਕਾਂਗੇ। ਅਤੇ ਜੇ ਆਪਣੇ ਆਪ 'ਤੇ ਧਿਆਨ ਦਿੱਤਾ ਤਾਂ ਦੇਖਾਂਗੇ ਕਿ ਮੰਜ਼ਿਲ ਦਾ ਰਾਹ ਹੋਰ ਸੌਖਾ ਹੋ ਗਿਆ, ਔਂਕੜਾ ਹੋਰ ਘੱਟ ਗਈਆਂ, ਅਤੇ ਮੰਜ਼ਿਲ ਦਿਨ ਦੀ ਵੀ ਮਿੱਥੀ ਹੋਈ ਜਾ ਸਕਦੀ, ਮੰਜ਼ਿਲ ਹਫ਼ਤੇ ਦੀ ਵੀ ਮਿੱਥੀ ਹੋਈ ਜਾ ਸਕਦੀ, ਅਤੇ ਮੰਜ਼ਿਲ ਜ਼ਿੰਦਗੀ ਦੀ ਵੀ ਮਿੱਥੀ ਹੋਈ ਜਾ ਸਕਦੀ ਹੈ। ਇਹ ਸੀ ਅੱਜ ਦੀ ਕਹਾਣੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਏਗੀ।

0: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰੇਡੀਓ ਹਾਂਜੀ 1674 AM ਦੇ ਉੱਪਰ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਪਾਂਡੇ ਜੀ, ਕਿਆ ਤੁਸੀਂ ਨਾ ਲੱਕ ਪਾਏ ਹੋ ਯਾਰ। ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
3: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ, 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: JBCO Films leke aaye action, emotion ate full on entertainment. Punjabi feature film Shera.
1: 5 saal baad mudiyan Shera, te mudiyan vi kede haath ch.
2: Starring Parmesh Verma, Sonal Chauhan, Yograj Singh, Manav Vij ate hor vi ugge kalakar.
3: Main utthon vi mud ke aaya. ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
0: ਰਿਟਨ ਐਂਡ ਡਾਇਰੈਕਟਡ ਬਾਈ ਸਾਵਿਓ ਸੰਧੂ, ਪ੍ਰੋਡਿਊਸਡ ਬਾਈ ਅਨਮੋਲ ਸਾਹਨੀ।
2: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
1: ਸ਼ਿਕਾਰ ਜਬ ਤੱਕ ਨਜ਼ਰੋਂ ਕੇ ਸਾਹਮਣੇ ਹੈ, ਤੀਰ ਚਲਾ ਦੇਣਾ ਚਾਹੀਏ।
4: ਕੱਲ ਸਿਵਾ ਇਸ ਪਿੰਜਰੇ ਮੇ ਹੋਗਾ, ਜ਼ਿੰਦਾ ਯਾ ਮੁਰਦਾ।
5: ਇਹ ਹਿੰਦਵੀ ਸਵਰਾਜ ਜਵਾਬ ਹੈ।
6: Book your tickets now for Raja Shivaji, starring Ritesh Deshmukh, Sanjay Dutt, Abhishek Bachchan and Vidya Balan. Releasing in cinemas on 1st May.
7: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।